ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ ਗੁਰੂ ਘਰ ਵਿਖੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਨੂੰ ਸਮਰਪਿਤ ਦੀਵਾਨ ਸਜੇ ਹਨ। ਸੋ ਸੰਗਤ ਜੀ, ਕੱਲ ਨੂੰ ਮਾਤਾ ਭਾਨੀ ਜੀ ਹਾਲ ਗੈਲਰੀ ਹਾਲ ਵਿਚ ਚਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਬਾਣੀ ਸੁਣ ਕੇ ਲਾਹੇ ਪ੍ਰਾਪਤ ਕਰਨੇ। 1 ਅਗਸਤ ਨੂੰ ਸਲਾਨਾ ਨਗਰ ਕੀਰਤਨ ਹੈ, ਮੇਰੀ ਪੀਰੀ ਦਿਵਸ ਨੂੰ ਸਮਰਪਾ। 16 ਤੇ 17 ਜੁਲਾਈ ਨੂੰ ਕਥਾ ਦਰਬਾਰ ਹੋਣਗੇ। 18 ਤੋਂ ਲੈ ਕੇ 22 ਤੱਕ ਢਾਡੀ ਦਰਬਾਰ ਹੋਣਗੇ, ਜਿਸ ਵਿਚ ਭਾਈ ਤਰਲੋਚਨ ਸਿੰਘ ਭਮਦੀ, ਭਾਈ ਜਗਦੀਸ਼ ਸਿੰਘ ਜੀ ਵਡਾਲਾ, ਭਾਈ ਭਗਵੰਤ ਸਿੰਘ ਜੀ ਸੂਰਵਿੰਡ ਅਤੇ ਇਹ ਪੰਥ ਪ੍ਰਸਿੱਧ ਢਾਡੀ ਜਥੇ ਹਾਜ਼ਰੀਆਂ ਭਰਨਗੇ। 23 ਤੋਂ ਲੈ ਕੇ 2 ਅਗਸਤ ਤੱਕ ਆਤਮ ਰਸ ਕੀਰਤਨ ਦਰਬਾਰ ਰਾਗ ਦਰਬਾਰ ਹੋਵੇਗਾ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਆਓ ਸੰਗਤ ਜੀ, ਹੁਣ ਸਮਾਰਤੀ ਆਰਤੀ ਦੇ ਕੀਰਤਨ ਦਾ ਸੇਵਾ ਨਿਭਾਰੇ ਨੇ ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਭਾਈ ਸਾਹਿਬ ਜੀ ਨੇ ਸੰਗਤ ਜੀ ਹਰ ਰੋਜ਼ ਸ਼ਾਮ ਨੂੰ 4:45 ਦੇ ਆਰਤੀ ਦੀ ਸੇਵਾ ਨਿਭਾਈ ਕਰਨੀ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪ੍ਰੇਮ ਨਾਲ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸਨ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਜੀ ਦੇ ਜਥੇਦਾਰ, ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਦੇ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਜੀ। ਸੰਗਤ ਜੀ ਗੁਰੂ ਘਰ ਵਿਖੇ

ਜਿਨ੍ਹਾਂ ਸੰਗਤਾਂ ਨੇ ਨਗਰ ਕੀਰਤਨ ਤੇ ਵਲੰਟੀਅਰ ਸੇਵਾ ਜਾਂ ਗੁਰੂ ਕੇ ਲੰਗਰਾਂ ਦੇ ਸਟਾਲਾਂ ਦੀ ਸੇਵਾ ਪ੍ਰਾਪਤ ਕਰਨੀ ਹੋਵੇ ਉਹ ਦਫ਼ਤਰ ਦੇ ਨਾਲ ਸੰਪਰਕ ਕਰਕੇ ਆਪਣੇ ਨਾਮ ਨੋਟ ਕਰਵਾ ਸਕਦੇ ਹਨ। ਜੇ ਗੁਰੂ ਘਰ ਦੀਆਂ ਚੱਲਦੀਆਂ ਕਾਰ ਸੇਵਾਵਾਂ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ

ਸਤਨਾਮ ਸ਼੍ਰੀ ਵਾਹਿਗੁਰੂ।

0: ਗੁਰੂ ਜੀ ਕੀ ਫਤਿਹ। ਕਥਾ ਵਿਚਾਰਾਂ ਤੋਂ ਪਹਿਲਾਂ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਜੀ, ਮਾਈਆਂ ਬੀਬੀਆਂ ਭੈਣਾਂ ਨੂੰ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦੇ ਪਕਾਉਣ ਲਈ ਸੇਵਾਦਾਰਾਂ ਦੀ ਲੋੜ ਹੈ। ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ ਸਮਾਂ ਗੁਰੂ ਘਰ ਵਿੱਚ ਹੱਥੀਂ ਸੇਵਾ ਪ੍ਰਸ਼ਾਦਾ ਪਕਾ ਕਰਕੇ ਆਪਣੇ ਸਮੇਂ ਸਵਾਸਾਂ ਨੂੰ ਸਫਲਿਆ ਕਰਨ ਦੀ ਕਿਰਪਾਲਤਾ ਕਰਨਾ ਜੀ। ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦੇ ਪਕਾਉਣ ਵਾਲੀਆਂ ਮਾਈਆਂ ਬੀਬੀਆਂ ਨੂੰ ਬੇਨਤੀ ਹੈ, ਕਿਰਪਾ ਕਰਕੇ ਜਿੰਨਾ ਵੀ ਸਮਾਂ ਹੋ ਸਕੇ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਪਕਾਉਣ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨਾ ਜੀ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਗੁਰੂ ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਰਹਿਮਤ ਦਾ ਸਦਕਾ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾ ਅੰਦਰ ਸਤਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ।

ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਿਛਲੇ ਇਤਿਹਾਸ ਵਿੱਚ ਆਪ ਜੀਆਂ ਨੇ ਸ੍ਰਵਣ ਕੀਤਾ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ ਦਿੱਲੀ ਤਖ਼ਤ ਤੇ ਬੈਠਾ ਬਾਦਸ਼ਾਹ ਅਕਬਰ ਜਿਸ ਵੇਲੇ ਉਸ ਦੀ ਫੌਜ ਦੇ ਵਿੱਚੋਂ ਦੋ ਲੜਾਕੂ ਸੂਰਮੇ ਜੈਮਲ ਔਰ ਫੱਤਾ ਬਾਗੀ ਹੋ ਗਏ ਸਨ, ਚਿਤੌੜਗੜ੍ਹ ਦੇ ਕਿਲੇ ਦੇ ਉੱਪਰ ਜਾ ਕਰਕੇ ਆਪਣੇ ਰਾਜਪੂਤ ਘਰਾਣੇ ਨੂੰ ਲੈ ਕਰਕੇ ਮੋਰਚਾ ਲਾ ਲਿਆ ਸੀ।

ਨੂੰ ਰੱਥਾਂ ਵਾਲੀਆਂ ਫੌਜਾਂ ਨੂੰ ਗੋਲੀ ਸਿੱਕਾ ਬਰੂਦ ਲੈ ਕਰਕੇ ਭਾਰੀ ਸ਼ਸਤਰ ਬਸਤਰ ਲੈ ਕਰਕੇ ਚੜਾਈ ਕੀਤੀ ਹੈ ਜਾਂ ਚਿਤੌੜਗੜ੍ਹ ਦੇ ਕਿਲੇ ਨੂੰ ਘੇਰਾ ਪਾਇਆ ਹੈ। ਘਮਸਾਨ ਦਾ ਯੁੱਧ ਹੋਣਾ ਸ਼ੁਰੂ ਹੋਇਆ ਹੈ। ਸੂਰਮਿਆਂ ਨੇ ਆਪਸ ਦੇ ਵਿੱਚ ਟੱਕਰ ਖਾਧੀ ਹੈ। ਜੈਮਲ ਔਰ ਫੱਤਾ ਭਾਰੀ ਨੁਕਸਾਨ ਕਰ ਰਹੇ ਨੇ ਬਾਦਸ਼ਾਹ ਅਕਬਰ ਦਾ। ਜਿਸ ਵੇਲੇ ਬਾਦਸ਼ਾਹ ਅਕਬਰ ਨੇ ਆਪਣਿਆਂ ਵਜ਼ੀਰਾਂ ਸਲਾਹਕਾਰਾਂ ਨੂੰ ਸੱਦ ਕਰਕੇ ਮੀਟਿੰਗ ਕੀਤੀ ਹੈ ਵੀ ਬੜਾ ਨੁਕਸਾਨ ਹੋ ਗਿਆ ਹੈ, ਬਹੁਤਾ ਸਮਾਂ ਬਤੀਤ ਹੋ ਗਿਆ ਹੈ, ਕਿਸੇ ਪਾਸਿਓਂ ਵੀ ਲੱਗਦਾ ਨਹੀਂ ਕਿ ਅਸੀਂ ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤ ਲਵਾਂਗੇ। ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀ ਨਿੰਦਿਆ ਹੋਵੇਗੀ, ਮਜ਼ਾਕ ਉਡਾਵਾਂਗੇ। ਇਸ ਲਈ ਕੋਈ ਨਾ ਕੋਈ ਹੱਲ ਕਰੀਏ। ਹੁਣ ਕੋਈ ਐਸਾ ਪੀਰ ਫਕੀਰ ਵੇਖੋ ਜਿਸ ਦੇ ਬੋਲ ਸੱਚ ਹੋ ਜਾਵਣ, ਅਸੀਂ ਜੰਗ ਜਿੱਤ ਜਾਈਏ।

ਜਾਂਦੇ ਨੇ ਤੇ ਸਿੱਖ ਹੋ ਜਾਂਦੇ ਨੇ। ਉਹਨਾਂ ਦੇ ਬੋਲਾਂ ਵਿੱਚ ਵੱਡੀ ਕਰਾਮਾਤ ਹੈ। ਬਾਦਸ਼ਾਹ ਅਕਬਰ ਜੋ ਮੁਖ ਤੋਂ ਬੋਲ ਦਿੰਦੇ ਸੋ ਹੀ ਸੰਸਾਰ ਵਿੱਚ ਵਰਤਾਰਾ ਵਰਤ ਜਾਂਦਾ ਹੈ। ਬਾਦਸ਼ਾਹ ਅਕਬਰ ਨੇ ਆਪਣੇ ਦੋ ਚਾਰ ਸਿਆਣੇ ਅਹਿਲਕਾਰ ਬਹੁਤ ਸੁੰਦਰ ਭੇਟਾਵਾਂ ਦੇ ਕਰਕੇ, ਬਹੁਤੇ ਸੁੰਦਰ ਵਸਤਰ ਹੀਰੇ ਮੋਤੀ ਆਦਿਕ ਦੇ ਕਰਕੇ ਸ੍ਰੀ ਗੋਬਿੰਦਵਾਲ ਸਾਹਿਬ ਨੂੰ ਤੋਰਨਾ ਕੀਤੇ ਨੇ ਕਿ ਜਾ ਕਰਕੇ ਧੰਨ ਗੁਰੂ ਅਮਰਦਾਸ ਜੀਆਂ ਨੂੰ ਬੇਨਤੀ ਕਰੋ ਕਿ ਅਸੀਂ ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤਣਾ ਹੈ, ਆਪ ਜੀ ਸਾਡੀ ਬੇਨਤੀ ਪ੍ਰਵਾਨ ਕਰੋ, ਸਾਡੇ ਤੇ ਖੁਸ਼ੀ ਕਰੋ ਜਿਸ ਕਾਰਨ ਸਾਡਾ ਇਹ ਮੋਰਚਾ ਫਤਿਹ ਹੋ ਜਾਵੇ।

ਸੇਵਾ ਕਰਵਾ ਰਹੇ ਨੇ। ਪਾਤਸ਼ਾਹ ਦੇ ਆ ਕਰਕੇ ਚਰਨਾਂ ਨੂੰ ਪਰਸਨਾ ਕੀਤਾ ਹੈ। ਮਹਾਰਾਜ ਨੇ ਪੁੱਛਿਆ ਹੈ ਕਿ ਭਾਈ ਇੰਨੀਆਂ ਸੁੰਦਰ ਭੇਟਾਵਾਂ ਲੈ ਕੇ ਆਏ ਹੋ, ਤੁਹਾਡਾ ਕਿਹੜਾ ਕਾਰਜ ਪੂਰਾ ਹੋਇਆ ਹੈ ਜਾਂ ਫਿਰ ਕੁਝ ਮੰਗਣ ਲਈ ਆਏ ਹੋ ਗੁਰੂ ਨਾਨਕ ਦੇ ਦਰ ਤੇ? ਬੇਨਤੀ ਕੀਤੀ, ਮਹਾਰਾਜ ਅਸੀਂ ਬਾਦਸ਼ਾਹ ਅਕਬਰ ਦੇ ਅਹਿਲਕਾਰ ਹਾਂ, ਜਿਹੜਾ ਘਮਸਾਨ ਦਾ ਯੁੱਧ ਚਿਤੌੜਗੜ੍ਹ ਦੇ ਕਿਲੇ ਉੱਪਰ ਲੜ ਰਿਹਾ ਹੈ। ਭਾਰੀ ਨੁਕਸਾਨ ਹੋ ਗਿਆ ਹੈ, ਬਹੁਤੀਆਂ ਫੌਜਾਂ ਮਰਵਾ ਲਈਆਂ ਨੇ, ਪਰ ਹਜੇ ਤੱਕ ਕਿਧਰੋਂ ਕੋਈ ਜਿੱਤ ਦੀ ਖਬਰ ਆ ਨਹੀਂ ਰਹੀ। ਆਪ ਜੀ ਕਿਰਪਾ ਕਰਕੇ ਭੇਟਾ ਪ੍ਰਵਾਨ ਕਰੋ ਤੇ ਸਾਡੇ ਤੇ ਦਇਆ ਕਰੋ, ਕਿਰਪਾ ਕਰੋ, ਜਿਸ ਕਾਰਨ ਅਸੀਂ ਆਪਣੇ ਮੋਰਚੇ ਨੂੰ ਜਿੱਤ ਲਈਏ। ਇਸ ਪ੍ਰਕਾਰ ਚਿਤੌੜਗੜ੍ਹ ਤੋਂ ਆਏ ਬਾਦਸ਼ਾਹ ਅਕਬਰ ਦੇ ਜਿਹੜੇ ਅਹਿਲਕਾਰ ਨੇ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਨੇ, ਕਿਸ ਪ੍ਰਕਾਰ ਸੱਚੇ ਸਤਿਗੁਰੂ ਜੀ ਉਹਨਾਂ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਨੇ, ਕੀ ਉਪਦੇਸ਼ ਬਖਸ਼ਦੇ ਨੇ। ਅੱਜ ਐਸਾ ਇਤਿਹਾਸ ਆ ਰਿਹਾ ਹੈ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸੱਚੇ ਸਤਿਗੁਰਾਂ

0: ਨੂੰ ਘੇਰਾ ਪਾਇਆ ਹੈ। ਉਸ ਦਿਨ ਤੋਂ ਹੀ ਲੈ ਕਰਕੇ ਜਾਣੀ ਜਾਣ ਸਤਿਗੁਰੂ ਜੀ ਆਖਦੇ ਅਸੀਂ ਬਾਉਲੀ ਸਾਹਿਬ ਦੀ ਸੇਵਾ ਆਰੰਭ ਕਰਵਾਈ ਹੈ।
1: ਉਦਮ ਬਾਪੀ ਰਚਨ ਨਵੀਨ,
0: ਅਸੀਂ ਵੱਡਾ ਉਦਮ ਕਰ ਰਹੇ ਹਾਂ, ਜਿਵੇਂ ਬਾਦਸ਼ਾਹ ਨੇ ਉਦਮ ਕੀਤਾ ਹੈ ਕਿਲੇ ਨੂੰ ਜਿੱਤਣ ਲਈ।

0: ਨੇ ਫਿਰ ਏਦਾਂ ਖੁਸ਼ ਹੋਇਆ ਹੈ ਜਿਵੇਂ ਕਿਸੇ ਗਰੀਬ ਨੂੰ ਕੰਜੂਸ ਨੂੰ ਪਾਰਸ ਦੀ ਬੱਟੀ ਲੱਭ ਜਾਵੇ ਜੀ
1: ਕੱਢ ਲੈ ਹੋ ਵਿਸਵਾਸ ਉਪਾਵਾ
0: ਜਿਵੇਂ ਸੰਗਤ ਜੀ ਕਿਸੇ ਗਰੀਬ ਨੂੰ ਸੋਨਾ ਚਾਂਦੀ ਦਾ ਕੋਈ ਖਜ਼ਾਨਾ ਲੱਭ ਜਾਵੇ ਏਦਾਂ ਖੁਸ਼ ਹੋਇਆ ਹੈ ਮਨ ਵਿੱਚ ਸੋਚਦਾ

0: ਸਾਰ ਹੁੰਦਾ ਹੈ ਸ਼ਾਸਤਰ ਜਿਸ ਅੰਗ ਨੂੰ ਛੂ ਜਾਂਦਾ ਕੱਟ ਕੇ ਸੁੱਟ ਦਿੰਦੇ ਨੇ
1: ਗ੍ਰਹਿ ਤੁਰੰਗ ਤੇ ਸੁਰਗ ਚੜੰਤੇ
0: ਪਰ ਸੰਗਤ ਜੀ ਜਿਸ ਜਿਸ ਦੇ ਗਲ ਨੂੰ ਸ਼ਾਸਤਰ ਭੇਟਾ ਕਰ ਦਿੱਤਾ ਪਲ ਵਿਚ ਸਵਰਗ ਪੁਰੀ

0: ਸੁਧ ਬੁੱਧ ਜੀ ਰਹੀ ਨੀ ਜਿਨ੍ਹਾਂ ਦੇ ਸਿਰਾਂ ਤੇ ਵਾਰ ਹੋਏ, ਸੁਧ ਬੁੱਧ ਜੀ ਭੁੱਲ ਕੇ ਤੁਰੇ ਫਿਰਦੇ ਨੇ।
1: ਅਸਦਾਰੁਨ ਸੰਗਰਾਮ ਮਚਾਵਾ,
0: ਏਦਾਂ ਘਮਸਾਨ ਦਾ ਯੁੱਧ ਚਿਤੌੜਗੜ੍ਹ ਦੇ ਕੇ

ਨਵੀਂ ਨਹੀਂ ਪਰ ਭਰਾ ਵਾਲੀ ਗੱਲ ਕਾਹਨੂੰ ਬਣਦੀ ਹੈ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ, ਕੱਲ ਦਿਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਕਿਵੇਂ ਫਿਰ ਹੁਣ ਫੱਤਾ ਚੜਾਈ ਕਰ ਗਿਆ ਏ ਤੇ ਜੈਮਲ ਘਮਸਾਣ ਦਾ ਯੁੱਧ ਲੜ ਕੇ ਸਰੀਰ ਨੂੰ ਛੱਡੇਗਾ, ਕਿਵੇਂ ਬਾਦਸ਼ਾਹ ਅਕਬਰ ਫਿਰ ਸੰਗਤ ਜੀ ਚਿਤੌੜਗੜ੍ਹ ਦੇ ਕਿਲੇ ਨੂੰ ਫਤਿਹ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਨੂੰ ਜਾ ਕੇ ਪਰਸੇਗਾ। ਕੱਲ ਦੀਆਂ ਦੀਵਾਨਾਂ ਵਿੱਚ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀਆਂ ਨੇ ਬੜੇ ਪ੍ਰੇਮ ਨਾਲ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ। ਸੇਵਾ ਨਿਭਾਰੇ ਸੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਸਿੰਘ ਸਾਹਿਬ ਜੀ ਦਾ ਸਮੂਹ ਸੰਗਤ ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਦੇ ਬਲ ਬਖਸ਼ਣ ਜੀ। ਸੰਗਤ ਜੀ, ਗੁਰੂ ਘਰ ਵਿਖੇ ਸਲਾਨਾ ਨਗਰ ਕੀਰਤਨ 1 ਅਗਸਤ ਦਿਨ ਸ਼ਨੀਵਾਰ ਨੂੰ ਹੋਵੇਗਾ। 16 ਤੇ 17 ਜੁਲਾਈ ਨੂੰ ਕਥਾ ਦਰਬਾਰ ਹੋਣਗੇ। ਜਨਾਬ ਗਿਆਨੀ ਕੁਲਦੀਪ ਸਿੰਘ ਜੀ, ਗਿਆਨੀ

ਅਤੇ ਰਾਗ ਦਰਬਾਰ ਹੋਣਗੇ ਜਿਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਆਏ ਹਾਜ਼ਰੀਆਂ ਭਰਨਗੇ, ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਹਰ ਰੋਜ਼ ਸ਼ਾਮ ਨੂੰ 7:30-9 ਗੁਰਬਾਣੀ

ਵਾਹਿਗੁਰੂ ਜੀ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਜੀ
0: ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਜੀ ਵਾਹਿਗੁਰੂ।

ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜੁਗੋ ਜੁਗ ਅਟਲ ਸ਼ਬਦ ਗੁਰੂ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸੰਧਿਆ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਬਣਾ ਰਹੇ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਵੱਢ ਭਾਗੇ ਹੋ ਜੋ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਕਰਕੇ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਗੁਰੇ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਮੁੱਖ ਵਾਕ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸਤ ਸੰਗਤ ਵਿੱਚ ਜੁੜ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰ, ਧਿਆਉਣਾ ਕਰ, ਸਿਮਰਨਾ ਕਰ ਤਾਂ ਜੋ ਤੈਨੂੰ ਇਹ ਮਿਲਿਆ ਹੋਇਆ ਉੱਤਮ ਮਨੁੱਖਾ ਜੀਵਨ ਜਿਹੜਾ ਹੈ ਇਹ ਸਫਲਾ ਹੋ ਸਕੇ। ਪਾਤਸ਼ਾਹ ਦੇ ਪਾਵਨ ਚਰਨਾਂ ਅੰਦਰ ਜੁੜ ਬੈਠੇ ਸਰਬੱਤ ਮਾਈ ਭਾਈ ਆਓ ਮਨ ਬਿਰਤੇ ਏਕਾਗਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਫਤਿਹ ਦਾ ਸਿਮਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਸਤਿਕਾਰ ਜੋ ਗੁਰਮੁਖ ਪਿਆਰੇ ਆਪ ਗੁਰੂ ਕੀ ਸੰਗਤ ਨੂੰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਵਾ ਕੇ ਗਏ ਨੇ। ਸਮਾਂ ਗੁਰੂ ਕਾ ਜਸ ਕਰਨ ਦਾ ਨਸੀਬ ਹੋਇਆ ਹੈ। ਗੱਲ ਉਥੋਂ ਸ਼ੁਰੂ ਕਰਨੀ ਹੈ ਜਿੱਥੋਂ ਆਪਾਂ ਕੱਲ ਛੱਡੀ ਸੀ। ਪਾਤਸ਼ਾਹ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਕੀ ਸੰਗਤ ਵੱਲੋਂ ਬੇਅੰਤ ਅਰਦਾਸਾਂ ਬੇਨਤੀਆਂ ਗੁਰੂ ਚਰਨਾਂ ਅੰਦਰ ਕੀਤੀਆਂ ਜਾ ਰਹੀਆਂ ਨੇ। ਸਤਿਗੁਰੂ ਜੀ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ। ਆਓ ਸਮੁੱਚੇ ਰੂਪ ਅੰਦਰ ਪਾਤਸ਼ਾਹ ਦੇ ਪਾਵਨ ਚਰਨਾਂ ਅੰਦਰ ਹਾਜ਼ਰੀ ਲਵਾਈਏ। ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਲਖਬੀਰ ਸਿੰਘ ਜੀ ਹਾਜ਼ਰੀਆਂ ਲਵਾ ਰਹੇ ਨੇ। ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਹੈ। ਮੇਰੇ ਗਰੀਬ ਨਿਵਾਰ ਸਤਿਗੁਰੂ ਮਿਹਰਾਮਤ ਭਰਿਆ ਹੱਥ ਸੀਸ ਤੇ ਰੱਖ ਕੇ ਆਪਣੀ ਗੋਦ ਅੰਦਰ ਇਸੇ ਤਰ੍ਹਾਂ ਨਵਾਜਦੇ ਰਹਿਣ ਬਿਠਾ ਕੇ। ਇੱਕ ਵਾਰ ਸਾਰੀ ਸੰਗਤ ਸਮੁੱਚੇ ਰੂਪ ਅੰਦਰ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪਦੀਆਂ ਨੇ ਸਰਵਣ ਕੀਤਾ ਮਾਧੋ ਦਾਸ ਬੈਰਾਗੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾਇਆ। ਗੁਰੇ ਇਤਿਹਾਸ ਗੁਰੂ ਕੇ ਸਿੱਖਾਂ ਪਾਸੋਂ ਸਰਵਣ ਕੀਤਾ, ਗੁਰਬਾਣੀ ਦਾ ਅਭਿਆਸ ਕਰਨ ਲੱਗਾ, ਸ਼ਸਤਰ ਵਿਦਿਆ ਦਾ ਅਭਿਆਸ। ਗੁਰੇ ਇਤਿਹਾਸ ਇਹਦੇ ਕੰਨਾਂ ਵਿੱਚ ਪੈਂਦਾ, ਆਪ ਮੁਹਾਰੇ ਇਹਦੇ ਲੂੰ ਕੰਡੇ ਖੜੇ ਹੁੰਦੇ, ਮਨ ਕਾਲਾ ਪੈਂਦਾ ਕਿ ਮੈਂ ਪੰਜਾਬ ਦੀ ਧਰਤੀ ਉੱਤੇ ਜਾ ਕੇ ਜਿਨ੍ਹਾਂ ਜਰਵਾਣਿਆਂ ਨੇ ਜਿਨ੍ਹਾਂ ਜ਼ਾਲਮਾਂ ਨੇ ਅਤਿਆਚਾਰ ਕੀਤੇ ਨੇ ਮੈਂ ਉਹਨਾਂ ਦਾ ਸੋਧਾ ਲਾਵਾਂ, ਉਹਨਾਂ ਦਾ ਸੋਧਾ ਲਾਵਾਂ। ਆਖਿਰਕਾਰ ਇਨ੍ਹਾਂ ਹੀ ਦਿਨਾਂ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ। ਉਹ ਹਮਲਾ ਵਜ਼ੀਰ ਖਾਨ ਦੇ ਭੇਜੇ ਹੋਏ ਯਰ ਖਰੀਦ ਦੋ ਪਠਾਣਾ ਵੱਲੋਂ ਕੀਤਾ ਗਿਆ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਪਾਤਸ਼ਾਹ ਹੁਣ ਗੱਲ ਵਸ ਤੋਂ ਬਾਹਰ ਹੈ, ਕਿਰਪਾ ਕਰੋ ਆਗਿਆ ਬਖਸ਼ੋ। ਮੇਰੇ ਬਾਜਾਂ ਵਾਲੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 20 ਸਿੰਘ ਪੰਜ ਪਿਆਰੇ ਜਿਨ੍ਹਾਂ ਵਿਚ ਭਾਈ ਬਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਇਹਨਾਂ ਨੂੰ ਭੇਜਣਾ ਕੀਤਾ। ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਸੱਚੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਿੱਤਾ ਹੈ। ਪੰਜਾਬ ਅੰਦਰ ਵਸਣ ਵਾਲੇ ਸਿੱਖਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਗਏ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਕਿ ਇਹਨਾਂ ਨੂੰ ਮੇਰੇ ਗਰੀਬ ਨਿਵਾਰ ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਕਰਦਿਆਂ ਸਰਬ ਲੋਹੇ ਦਾ ਖੰਡਾ ਵਰਤਿਆ ਸੀ ਨਾ, ਉਹ ਖੰਡਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ, ਪਰ ਖਾਲਸੇ ਨੇ ਉਹ ਖੰਡਾ ਖੋ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਪਾਤਸ਼ਾਹ ਜਿਹੜਾ ਖੰਡਾ ਤੁਸੀਂ ਮੈਨੂੰ ਦਿੱਤਾ ਤੁਹਾਡੇ ਸਿੰਘਾਂ ਨੇ ਉਹ ਮੇਰੇ ਕੋਲੋਂ ਲੈ ਲਿਆ। ਪਾਤਸ਼ਾਹ ਮੁਸਕੁਰਾ ਕੇ ਕਹਿੰਦੇ ਬੰਦਾ ਸਿੰਘ ਉਹ ਖਾਲਸੇ ਦਾ ਹੈ ਤੇ ਖਾਲਸਾ ਫਿਰ ਇੱਕ ਨੂੰ ਕਿਹੜੀ ਗੱਲੋਂ ਦੇਵੇ, ਤੂੰ ਵੀ ਖਾਲਸੇ ਦਾ ਹਿੱਸਾ ਹੈ, ਤੂੰ ਵੀ ਖਾਲਸੇ ਕੋਲੋਂ ਲੈ ਕੇ ਹੀ ਛਕਣਾ ਹੈ, ਪਰ ਉਹ ਅਮਾਨਤ ਖਾਲਸੇ ਦੀ ਹੈ, ਇਸ ਵਾਸਤੇ ਉਹ ਖਾਲਸੇ ਦੇ ਕੋਲ ਰਹੇਗੀ। ਆਪਣੇ ਪੱਥੇ ਵਿੱਚੋਂ ਪੰਜ ਤੀਰ ਦਿੱਤੇ ਗਏ ਤੇ ਬਹਾਦਰੀ ਦਾ ਖਿਤਾਬ ਕੌਮ ਤੇ ਬਹਾਦਰਾਂ ਦੀ ਹੈ। ਪਰ ਜਦੋਂ ਆਪਾਂ ਇਤਿਹਾਸ ਨੂੰ ਪੜਚੋਲਦੇ ਹਾਂ ਪੜ੍ਹਦੇ ਹਾਂ ਤੇ ਤਿੰਨ ਬਹਾਦਰ ਇਹਦੇ ਵਿੱਚ ਏਦਾਂ ਦੇ ਨੇ ਜਿਨ੍ਹਾਂ ਨੂੰ ਵਿਸ਼ੇਸ਼ ਕਰਕੇ ਬਹਾਦਰੀ ਦਾ ਲਕਬ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ। ਪਹਿਲੇ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ, ਇਹਨਾਂ ਨੂੰ ਬਹਾਦਰੀ ਦਾ ਲਕਬ ਦਿੱਤਾ ਗਿਆ। ਚੇਤੇ ਰੱਖੋ ਦੂਸਰੇ ਨੇ ਬਾਬਾ ਤਿਆਗ ਮੱਲ, ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਸਾਹਿਬਜ਼ਾਦੇ ਨੇ, ਸੋ ਪੁੱਤਰ ਨੇ। ਕਰਤਾਰਪੁਰ ਦੀ ਜੰਗ ਹੋਈ,
करतारपुर की जंग दे विच बाबा त्याग मल ने लोहड़े की तेग चलाई है। लोहड़े की तेग कहिंदे जदों वे जंग हो रही सी ते माता नानकी जी माता गुजरी जी अपने महला तो यह जंग वेख रहे सन। कहिंदे लड़द्यां लड़द्यां दुपहरा हो गई, माता नानकी जी ने बाबा त्याग मल वास्ते सुनेहा भेजिया। कहिंदे मेरे लाल जी नूं कहो लड़द्यां लड़द्यां दुपहरा हो गई ने, उन्हां नूं कहो हुण बस करो वह वापस आ जाण। बाबा त्याग मल जी ने जवाब दिता, वो कहिंदे जाके माता जी नूं यह सुनेहा लाओ कि मैदाने जंग अंदर गया होया सूरमा जिहड़ा है ना वो दो रूपां विच वापस आउंदा है, दो रूपां विच, जा ते जंग जित के जेतू बन के जा फिर मैदाने जंग अंदर शहादत दा जाम पी के वो भरावां दे मोढ़िआं उत्ते। चेते रखो तीसरा रूप मैदाने जंग नूं अध विचाले छड़ के पछाह मुड़ पैना एक कायरां दा हुंदा है जेड़े पिट करके मैदान वल अपनी जान बचा के आ जांदे ने। असीं उन्ना चिर तक नहीं परतांगे जिन्ना चिर तक यह जंग जीती नहीं जांदी। कहिंदे ने कि जदों जंग जीती गई फिर गुरु हरगोबिंद साहिब मीरी पीरी दे मालक अकाल तख्त साहिब दे सिरजक, अज श्री अकाल तख्त साहिब जी का सिरजना दिवस भी है, सवेर दे दीवाना विच आप जी दे नाल उस मुतलक इतिहास दी सांझ पाई गई। गुरु हरगोबिंद महाराज जी ने आख्या यह त्याग मल जेड़े ने यह तेग दे बहादुर ने, इन्हां ने बहादुरी दे नाल मैदाने जंग अंदर तेग वाही है। एक खिताब है जेड़ा नौवें पातशाह धन धन साहिब श्री गुरु तेग बहादुर महाराज जी नूं दिता गया। तीसरे बाबा बंदा सिंह इन्हां नूं बहादुरी दा खिताब दिता गया, नाल कुछ हदायतां जारी कीतियां गईयां। उन्हां हदायतां दे विच एक हदायत यह भी है कि कमजोर उत्ते वार ना होवे। चेते रखो सिख दा हथ औरत दे तन उत्ते सजे हुए गहणियां नूं नहीं पवेगा, भावे कि जदों किते इलाके अंदर लुट मार होवे जेड़े गहने औरत दे शरीर उत्ते सजे ने उन्हां गहणियां नूं मेरा सिख हथ नहीं पावेगा। कहण तों भावे सी कि औरत दी इज्जत करनी है, भावे ओ इज्जत दुश्मन दी होवे चाहे ओ किसे होर दी होवे, औरत वल माड़ी निगाह नाल नहीं वेखना, ओदे तन उत्ते सजे हुए गहणियां वल नहीं वेखना। यह हदायतां जारी कीतियां जा रही ने। चेते रखो मैदाने जंग अंदर दुश्मन नूं मारना है, जुल्म दे खिलाफ लड़ना है, मैदाने जंग अंदर किसे बंदे दी पग नूं हथ ना पवे। लड़द्या लड़द्या दस्तार उतर जानी वखरी गल है, पर जान बुझ के मेरा सिख अपने दुश्मन दी पग भी जेड़ा है ना वो नहीं लावेगा। चेते रखो आपा किसे दी इज्जत नहीं रोलनी, आपा दुश्मन दा टाकरा करना है, जुल्म दे खिलाफ लड़ना है। ए हदायत है, ए पातशाह जी दा हुक्म है कि मेरा सिख किसे दी पग नूं भी हथ नहीं पावेगा। पर अफसोस इस गल दा है, दुख इस गल दा है, जिस गुरु साहब ने अपने सिखा नूं एडे उच्चे ते सुचे विचार दिते ने अज वक्त एदां दा आउंदा है जदों सिख अपने ही भाईचारे दीआं पग्गां नूं उछालदा है, उहनां दीआं पग्गां नूं रोलदा है। सच्चे पातशाह ने नाल इह गल आखी, बंदा सिंह माझे दे सिख जिहड़े ने ए अड़ियल ने, ए हठी ने, ए अणखीले ने, ए बचना दे पक्के ने, सरहिंद उत्ते हल्ला करना है लेकिन सरहिंद उत्ते उन्ना चिर तक हमला नहीं करना जिन्ना चिर तक मझैल तेरे नाल ना आके मिल जान, माझे वाले तेरे साथ ना हो जान, सारिया ने एकजुट हो के फिर दुश्मन दे गढ़ नू जाके फतेह करना है। बाबा बंदा सिंह बहादुर ए गल्लां पल्ले ना बन के बाजा वाले पातशाह दे कोलों लेके आ गया तुरिया है। पंज प्यारियां दी ताबिया रहना है, पंथ दी ताबिया रहना, पंथ दा हुक्म मनना, जे किते वक्त आवे ते फिर चेते रख इन्हां पंजां प्यारियां दे कोलों अरदास करवाउणी है, अकाल पुरख वाहिगुरु तेरी राखी करेगा। कहिंदे आए पंजाब दी धरती नूं वधदे आ रहे ने, दिल्ली बांगर दे इलाके विच पहुंचे ने, कहिंदे इत्थे आउंदिआं आउंदिआं रसद पट्ठे दी लोड़ पई, पैसा ढेला रसदा चाहीदियां ने, अन्न चाहीदा है, लंगर मस्ताने, कहिंदे फिर उन्हां पंजां प्यारियां दे कोलों अरदास करवाई गई। वणजारे लबाणे सिखां दा टांडा कहिंदे इधर नूं वारिआ, पता लगा उन्हां ने अपने दसवंध दी कार भेटा जिहड़ी है बाबा बंदा सिंह बहादुर दी अगवाई थले आ रहे खालसे दे सरमुख भेटा कर दित्ती। कहिंदे बाबा बंदा सिंह बहादुर ने शुकराना कीता, आओ
ਤੱਕੋ ਜਰਾ ਵੱਧਦਾ ਆ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਨਾਂ ਦਾ ਤੂਫਾਨ। ਜਿਵੇਂ ਮਾਲਵੇ ਦੇ ਸਿੰਘਾਂ ਨੂੰ ਹੁਕਮਨਾਮੇ ਮਿਲੇ, ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿਚ ਆ ਕੇ ਮਾਲਵੇ ਦੇ ਸਿੰਘ ਮਿਲੇ ਨੇ, ਇਹਨਾਂ ਨੂੰ ਲੈ ਕੇ ਨਾਲ ਕਿਹੜੇ ਕਿਹੜੇ ਇਲਾਕੇ ਬਾਬਾ ਬੰਦਾ ਸਿੰਘ ਫਤਿਹ ਕਰਦਾ ਸਰਹਿੰਦ ਨੂੰ ਵੱਧ ਰਿਹਾ ਹੈ, ਉਸ ਵਕਤ ਦਾ ਨਕਸ਼ਾ ਵਡਾਲੇ ਦਾ ਢਾਡੀ ਜਥਾ ਬੇਨਤੀ ਰੂਪ ਅੰਦਰ ਇੰਜ ਕਰ ਰਿਹਾ ਹੈ।

ਬਹਾਦਰ ਪੰਜਾਬ ਨੂੰ ਚੜਿਆ ਆ ਰਿਹਾ ਹੈ। ਕਹਿੰਦੇ ਹੁਕਮਨਾਮੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਿੱਤੇ ਸਨ, ਪੰਜਾਬ ਅੰਦਰ ਵਸਣ ਵਾਲੇ ਆਪਣੇ ਖਾਲਸੇ ਦੇ ਨਾਂ ਉਹ ਹੁਕਮਨਾਮੇ ਸਿੱਖਾਂ ਨੂੰ ਪਾਏ ਗਏ। ਹੁਕਮਨਾਮੇ ਮਿਲਦਿਆਂ ਸਾਰ ਮਾਲਵੇ ਦੀ ਧਰਤੀ ਤੋਂ ਕਹਿੰਦੇ ਭਾਈ ਫਤਿਹ ਸਿੰਘ ਭਾਈ ਭਗਤੂ ਦੀ ਵੰਸ਼ ਵਿੱਚੋਂ ਉਹ ਹੁਕਮਨਾਮਾ ਮਿਲਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਅੰਦਰ ਸ਼ਾਮਲ ਹੋਣ ਵਾਸਤੇ ਚੱਲ ਪਿਆ। ਭਾਈ ਪਰਮ ਸਿੰਘ ਭਾਈ ਧਰਮ ਸਿੰਘ ਇਹ ਭਾਈ ਰੂਪੇ ਦੇ ਪਰਿਵਾਰ ਵਿੱਚੋਂ ਨੇ, ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਅਨੰਨ ਪਿਆਰੇ ਸਿੱਖ ਉਹਦੀ ਅੰਸ਼ ਬੰਸ ਵਿੱਚੋਂ ਤੇ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਭਾਈ ਫਤਿਹ ਸਿੰਘ ਇਹ ਭਾਈ ਭਗਤੂ ਭਾਈ ਆਦਮ ਦਾ ਪੁੱਤ ਹੈ। ਭਾਈ ਆਦਮ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਕੇ ਸੇਵਾ ਨਿਭਾਉਂਦੇ ਨੇ, ਸੇਵਾ ਕਰਦੇ ਨੇ। ਪ੍ਰੇਰਣਾ ਦਿੱਤੀ ਸੀ ਕਿਸੇ ਗੁਰਮੁਖ ਪਿਆਰੇ ਨੇ, ਭਾਈ ਆਦਮ ਜੇ ਪੁੱਤਰ ਚਾਹੀਦਾ ਹੈ ਤੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜਾ। ਆ ਗਿਆ, ਜਵਾਨੀ ਢਲ ਚੁੱਕੀ ਹੈ, ਦਾੜਾ ਚਿੱਟਾ ਹੋ ਚੁੱਕਾ ਹੈ। ਕਹਿੰਦੇ ਆ ਕੇ ਸੇਵਾ ਵਿੱਚ ਜੁੱਟ ਗਏ, ਸੇਵਾ ਕਰਦੇ ਨੇ। ਜੰਗਲ ਦੇ ਵਿੱਚ ਜਾਂਦੇ ਨੇ, ਬਾਲਣ ਇਕੱਠਾ ਕਰਦੇ ਨੇ, ਦੋ ਪੰਡਾ ਸ਼ਾਮ ਤੱਕ ਲੈ ਕੇ ਆਉਂਦੇ, ਇੱਕ ਗੁਰੂ ਕੇ ਲੰਗਰ ਵਿੱਚ ਪਾ ਦਿੰਦੇ ਤੇ ਇੱਕ ਘਰ ਵਿੱਚ ਰੱਖ ਲੈਂਦੇ। ਕਹਿੰਦੇ ਸੇਵਾ ਕਰਦਿਆਂ ਕਰਦਿਆਂ 6 ਮਹੀਨੇ

ਮੁੱਕ ਗਏ ਨਾਲੇ ਨਿੱਘ ਮਿਲਿਆ ਨਾਲੇ ਭਾਈ ਆਦਮ ਨੂੰ ਅਸੀਸਾਂ ਦਿੰਦੇ ਨੇ। ਦਿਨ ਚੜਿਆ ਦੀਵਾਨ ਸਜਿਆ ਗੁਰੂ ਰਾਮਦਾਸ ਮਹਾਰਾਜ ਦੀਆਂ ਨੇ ਗੁਰੂ ਕੀ ਸੰਗਤ ਨੂੰ ਸੁੱਖ ਸਾਧ ਪੁੱਛੀ। ਸੰਗਤ ਨੇ ਆਖਿਆ ਪਾਤਸ਼ਾਹ ਰਾਤ ਬੜੀ ਸੌਖੀ ਬਤੀਤ ਹੋਈ ਹੈ ਤੁਹਾਡੇ ਸਿੱਖ ਭਾਈ ਆਦਮ ਨੇ ਪਾਤਸ਼ਾਹ ਜੀ ਉਹ ਠੰਡ ਨਹੀਂ ਲੱਗਣ ਦਿੱਤੀ। ਸੰਗਤ ਖੁਸ਼ ਹੋ ਗਈ। ਭਾਈ ਆਦਮ ਨੂੰ ਬੁਲਾਇਆ ਗਿਆ। ਭਾਈ ਆਦਮ ਜੀ ਆਏ ਮੱਥਾ ਟੇਕਿਆ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੇ ਆਖਿਆ ਭਾਈ ਆਦਮ ਗੁਰੂ ਕੀ ਸੰਗਤ ਤੇਰੇ ਵਾਸਤੇ ਬਹੁਤ ਪ੍ਰਸੰਨ ਹੈ। ਜਿਹਨੇ ਸੰਗਤ ਨੂੰ ਖੁਸ਼ ਕੀਤਾ ਉਹਨੇ ਰੱਬ ਨੂੰ ਖੁਸ਼ ਕੀਤਾ। ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਦੇ ਬੂਹੇ ਤੇਰੇ ਵਾਸਤੇ ਖੁੱਲ ਗਏ ਨੇ। ਮੰਗ ਕੀ ਮੰਗਦਾ। ਹੁਣ ਭਾਈ ਆਦਮ ਦਾ ਦਾੜਾ ਚਿੱਟਾ ਜਵਾਨੀ ਢਲ ਚੁੱਕੀ ਹੈ। ਆਇਆ ਤੇ ਸੀ ਗੁਰੂ ਚਰਨਾਂ ਵਿੱਚ ਪਹਿਲੇ ਦਿਨ ਪੁੱਤਰ ਪ੍ਰਾਪਤੀ ਦੇ ਵਾਸਤੇ। ਕਹਿੰਦਾ ਪਾਤਸ਼ਾਹ ਤੁਹਾਡੀਆਂ ਬਖਸ਼ਿਸ਼ਾਂ ਦਾ ਕੋਈ ਪਾਰਾਵਾਰ ਨਹੀਂ। ਬਹੁਤ ਕੁਝ ਸਿੱਖੀ ਦੀ ਦਾਤ ਬਖਸ਼ਿਸ਼ ਕਰਦੇ ਹੋ। ਦਿਲਾਂ ਦੀਆਂ ਜਾਣਨ ਹਾਰੇ ਦਤਾਰ ਨੇ ਆਖਿਆ ਭਾਈ ਆਦਮ ਕੋਈ ਗੱਲ ਨਹੀਂ, ਆਪਣੀ ਘਰ ਵਾਲੀ ਦੇ ਨਾਲ ਬਚਨ ਕਰਕੇ ਫਿਰ ਦਰਬਾਰ ਵਿੱਚ ਆਵੀ। ਕਹਿੰਦੇ ਭਾਈ ਆਦਮ ਘਰ ਵਿੱਚ ਆਇਆ ਆਪਣੀ ਜੀਵਨ ਸਾਥਣ ਨੂੰ ਕਹਿੰਦਾ ਭਾਗਵਾਨੇ ਅੱਜ ਗੁਰੂ ਰਾਮਦਾਸ ਮਹਾਰਾਜ ਤਰੁੱਠੇ ਸਨ। ਪਾਤਸ਼ਾਹ ਨੇ ਆਖਿਆ ਮੰਗ ਕੀ ਮੰਗਦਾ ਹੈ, ਪਰ ਮੈਨੂੰ ਸੰਗ ਆ ਗਈ ਵੀ ਜੇ ਮੈਂ ਪਾਤਸ਼ਾਹ ਨੂੰ ਆਖਿਆ ਕਿ ਦਾਤਾ ਮੈਨੂੰ ਪੁੱਤ ਚਾਹੀਦਾ ਤੇ ਸੰਗਤ ਕੀ ਸੋਚੇਗੀ, ਮਜ਼ਾਕ ਹੋਵੇਗਾ ਨਾ ਕਿ ਬੁੱਢੇ ਵਾਰੇ ਮੁੰਡੇ ਲੱਭਦਾ ਫਿਰਦਾ ਬਾਬਾ। ਮੈਂ ਮੰਗ ਨਹੀਂ ਸਕਿਆ। ਘਰ ਵਾਲੀ ਕਹਿੰਦੀ ਜਿਹੜੀ ਚੀਜ਼ ਲੈਣ ਵਾਸਤੇ ਗੁਰੂ ਚਰਨਾਂ ਵਿੱਚ ਆਏ ਅੱਜ ਜੇ ਪਾਤਸ਼ਾਹ ਦੇ ਰਹੇ ਸਨ ਤੇ ਤੁਹਾਨੂੰ ਸੰਗ ਆ ਗਈ, ਮੈਂ ਜਾਵਾਂਗੀ, ਮੈਂ ਪਾਤਸ਼ਾਹ ਨੂੰ ਜਾ ਕੇ ਅਰਜੋਈ ਕਰਾਂਗੀ। ਨਾਲ ਘਰ ਵਾਲੀ ਆਈ ਭਾਈ ਆਦਮ ਦੇ, ਉਹਨੇ ਹੱਥ ਜੋੜ ਕੇ ਆਖਿਆ ਮੇਰਾ ਦਿਆ ਮਾਲਕਾ ਤੇਰੇ ਚਰਨਾਂ ਵਿੱਚ ਆਏ, ਸਾਰਾ ਕੁਝ ਹੀ ਤੂੰ ਦਿੱਤਾ ਹੈ ਪਰ ਇੱਕ ਵਾਰਸ ਚਾਹੀਦਾ, ਵਾਰਸ ਔਲਾਦ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਕੁਝ ਸਮੇਂ ਵਾਸਤੇ ਚੁੱਪ ਹੋਏ, ਫਿਰ ਬੋਲੇ ਕਹਿੰਦੇ ਭਾਈ ਆਦਮ ਗੁਰੂ ਨਾਨਕ ਦੇ ਘਰ ਵਿੱਚੋਂ ਖਾਲੀ ਨਹੀਂ ਕੋਈ ਮੁੜਦਾ, ਤੂੰ ਸੰਗਤ ਨੂੰ ਖੁਸ਼ ਕੀਤਾ ਹੈ ਤੇ ਗੁਰੂ ਕੀ ਸੰਗਤ ਦਾ ਬਹੁਤ ਵੱਡਾ ਰੁਤਬਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਪਰਮਾਤਮਾ ਸੰਗਤ ਦੇ ਵਿੱਚ ਵਸਦਾ ਹੈ। ਚੇਤੇ ਰੱਖੋ ਸਾਡੇ ਘਰੇ ਚਾਰ ਪੁੱਤ ਪੈਦਾ ਹੋਣੇ ਸਨ, ਤਿੰਨ ਪੁੱਤਾਂ ਦਾ ਜਨਮ ਹੋ ਚੁੱਕਾ ਹੈ, ਬਾਬਾ ਪਿਰਥੀ ਚੰਦ, ਬਾਬਾ ਮਹਾਦੇਵ ਤੇ ਸ੍ਰੀ ਅਰਜਨ ਦੇਵ ਜੀ। ਚੇਤੇ ਰੱਖੋ ਜਿਹੜਾ ਚੌਥਾ ਪੁੱਤ ਸਾਡੇ ਘਰੇ ਪੈਦਾ ਹੋਣਾ ਹੈ, ਅਸੀਂ ਅਰਦਾਸ ਕਰਦੇ ਹਾਂ ਉਹ ਪੁੱਤ ਹੁਣ ਤੇਰੇ ਘਰ ਪੈਦਾ ਹੋਵੇਗਾ, ਉਹ ਤੇਰੇ ਘਰ ਪੈਦਾ ਹੋਵੇਗਾ, ਇੱਕ ਬ੍ਰਹਮ ਗਿਆਨੀ ਭਗਤੀ ਦੀ ਮੂਰਤ ਹੋਵੇਗੀ ਤੇ ਨਾਮ ਰੱਖੀ ਉਹਦਾ ਭਾਈ ਭਗਤੂ, ਭਾਈ ਭਗਤੂ। ਇਸੇ ਭਾਈ ਭਗਤੂ ਦਾ ਪੁੱਤ ਹੈ ਭਾਈ ਜੀਵਨ। ਚੇਤੇ ਰੱਖੋ ਜਿਸ ਨੇ ਗੁਰੂ ਹਰ ਰਾਏ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਵਿੱਚ ਕਰਤਾਰਪੁਰ ਦੀ ਧਰਤੀ ਉੱਤੇ ਇੱਕ ਬਾਹਮਣ ਦੇ ਪੁੱਤ ਨੂੰ ਜਿਉਂਦਾ ਕਰਨ ਵਾਸਤੇ ਆਪਣੀ ਜਾਨ ਦੇ ਦਿੱਤੀ ਸੀ, ਆਪਣੀ ਜਾਨ, ਇਤਿਹਾਸ ਦੀ ਸਾਖੀ ਲੰਬੇਰੀ ਹੈ। ਇਸੇ ਪਰਿਵਾਰ ਦੇ ਵਿੱਚੋਂ ਕਹਿੰਦੇ ਨੇ ਕਿ ਸਰਦਾਰ ਫਤਿਹ ਸਿੰਘ, ਅੱਜ ਹੁਕਮਨਾਮਾ ਮਿਲਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਅੰਦਰ ਸ਼ਾਮਲ ਹੋਇਆ। ਕਹਿੰਦੇ ਸ਼ਾਮਲ ਹੋਇਆ, ਮਾਲਵੇ ਦੇ ਸਿੱਖ ਆਏ ਨੇ, ਇਹਨਾਂ ਵਿੱਚ ਭਾਈ ਨਗਾਈਆ ਸਿੰਘ, ਭਾਈ ਚੂੜ ਸਿੰਘ ਸ਼ਾਮਲ ਹੋਏ। ਕਹਿੰਦੇ ਨੇ ਕਿ ਇਹਨਾਂ ਰੁੱਖ ਕੀਤਾ ਸਭ ਤੋਂ ਪਹਿਲਾਂ ਉਹ ਸਮਾਣਾ ਜਿਹੜਾ ਜਲਾਦਾਂ ਦਾ ਘੁੱਗ ਵੱਸਦਾ ਸ਼ਹਿਰ ਹੈ, ਜਲਾਦਾਂ ਦਾ ਸ਼ਹਿਰ। ਕਹਿੰਦੇ 10,000 ਅਮੀਰ ਏਦਾਂ ਦੇ ਨੇ ਜਿਨ੍ਹਾਂ ਨੂੰ ਬਾਦਸ਼ਾਹ ਵੱਲੋਂ ਪਾਲਕੀ ਵਿੱਚ ਸਫ਼ਰ ਕਰਨ ਦੀ ਹਦਾਇਤ ਹੈ, ਇਹਨਾਂ ਅਮੀਰ ਤੇ ਜਲਾਦਾਂ ਦਾ ਸ਼ਹਿਰ। ਇਥੋਂ ਦਾ ਜਲਾਦ ਸੀ ਸੈਯਦ ਜਲਾਲੋਦੀਨ, ਜਿਸ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸੀਸ ਉੱਤੇ ਤਲਵਾਰ ਦਾ ਵਾਰ ਕਰਕੇ ਪਾਤਸ਼ਾਹ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ। ਇਸੇ ਸਮਾਣੇ ਦੇ ਜਲਾਦ ਨੇ ਸ਼ਾਸ਼ੁਲ ਬੇਗ ਤੇ ਬਾਸ਼ੁਲ ਬੇਗ, ਜਿਨ੍ਹਾਂ ਨੂੰ ਇਤਿਹਾਸ ਵਿੱਚ ਸ਼ਿਸ਼ਾਲ ਬੇਗ ਤੇ ਵਿਸ਼ਾਲ ਬੇਗ ਵੀ ਲਿਖਿਆ, ਜਿਨ੍ਹਾਂ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਨੂੰ ਸ਼ਹੀਦ ਕੀਤਾ। ਸਾਡੇ ਮੁਕਦਮੇ ਖਾਰਜ ਹੋਣਗੇ, ਸਾਨੂੰ ਇਨਾਮ ਪ੍ਰਾਪਤ ਹੋਣਗੇ, ਮਾਇਆ ਦੇ ਲਾਲਚੀ ਸਿੱਖਾਂ ਦੀਆਂ ਅੱਖਾਂ ਵਿੱਚ ਕੰਡੇ ਵਾਂਗ ਰੜਕਦਾ ਹੈ। ਕਹਿੰਦੇ ਨੇ ਕਿ ਆ ਕੇ ਇਸ ਸ਼ਹਿਰ ਦੇ ਵਿੱਚ ਗੁਰੂ ਕੇ ਖਾਲਸੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਸੈਯਦ ਜਲਾਲੋਦੀਨ ਨੂੰ ਮੌਤ ਦੇ ਘਾਟ ਉਤਾਰ ਕੇ ਸਮਾਣਾ ਲੁੱਟ

ਸ਼ਾਹਬਾਦ ਮੁਸਤਫਾਬਾਦ ਨੂੰ ਫਤਿਹ ਕਰਦਾ ਹੋਇਆ ਕਹਿੰਦੇ ਕਪੂਰੀ ਉੱਤੇ ਜਾ ਪਿਆ। ਕਪੂਰੀ ਦਾ ਹਾਕਮ ਹੈ ਕਮਰੋਦੀਨ ਖਾਂ, ਇੰਨਾ ਜ਼ਾਲਮ ਇੰਨਾ ਅਤਿਆਚਾਰੀ ਸੀ। ਕਹਿੰਦੇ ਜਦੋਂ ਇਹਦੇ ਇਲਾਕੇ ਅੰਦਰ ਕਿਸੇ ਦੀ ਬੱਚੀ ਦਾ ਡੋਲਾ ਆਉਂਦਾ ਸੀ ਨਾ, ਇੰਨਾ ਜ਼ਾਲਮ ਤੇ ਵਕਾਰੀ ਸੀ ਇਹ ਹਾਕਮ, ਉਹ ਡੋਲਾ ਇੱਕ ਰਾਤ ਆਪਣੇ ਮਹੱਲਾ ਵਿੱਚ ਰੱਖਦਾ ਸੀ। ਹਿੰਦੂਆਂ ਉੱਤੇ ਜ਼ੁਲਮ ਹੁੰਦੇ, ਲੋਕ ਇਹਦੇ ਹੱਥੋਂ ਤੰਗ ਸਨ ਤੰਗ। ਬਾਬਾ ਬੰਦਾ ਸਿੰਘ ਬਹਾਦਰ ਨੇ ਇਲਾਕੇ ਅੰਦਰ ਐਲਾਨ ਕਰਵਾ ਦਿੱਤਾ ਕਿ ਜ਼ੁਲਮ ਦੇ ਸਾਹਮਣੇ ਝੁਕਣਾ ਨਹੀਂ ਹੈ, ਜ਼ਾਲਮਾਂ ਦਾ ਸਿਰ ਭੰਨਿਆ ਜਾਵੇਗਾ। ਕਮਜ਼ੋਰ ਮਜ਼ਲੂਮ ਖਾਲਸੇ ਦੀ ਸ਼ਰਨ ਵਿੱਚ ਆ ਜਾਣ, ਉਹਨਾਂ ਦੀ ਹਰ ਤਰੀਕੇ ਦੇ ਨਾਲ ਰਾਖੀ ਕੀਤੀ ਜਾਵੇਗੀ। ਜਿਹੜਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਉਂਦਾ ਹੈ, ਸਾਡਾ ਇਤਿਹਾਸ ਕਹਿੰਦਾ ਜੇ ਕੋਈ ਦੁੱਧ ਮੰਗਦਾ ਉਹਨੂੰ ਦੁੱਧ ਮਿਲਦਾ, ਜੇ ਕੋਈ ਪੁੱਤ ਮੰਗਦਾ ਉਹਨੂੰ ਪੁੱਤ ਮਿਲਦਾ। ਜੇ ਕੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਉਂਦਾ, ਬਾਬਾ ਬੰਦਾ ਸਿੰਘ ਬਹਾਦਰ ਆਪਣੇ ਖਜ਼ਾਨੇ ਵਿੱਚੋਂ ਆਪਣੀ ਜੇਬ ਵਿੱਚੋਂ ਇੱਕ ਮੋਹਰ ਉਸ ਗਰੀਬ ਦੀ ਤਲੀ ਉੱਤੇ ਟਿਕਾਉਂਦਾ। ਹਰ ਲੋੜਵੰਦ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ ਤੇ ਕਪੂਰੀ ਦੇ ਜ਼ਾਲਮ ਹਾਕਮ ਕਹਿੰਦੇ ਕਮਰੋਦੀਨ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਕਪੂਰੀ ਨੂੰ ਫਤਿਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦਾ ਇੱਕ ਅੰਗ ਬਣਾਉਣਾ ਕੀਤਾ।

ਇਹਨੂੰ ਸਾਧੂ ਵਾੜਾ ਵੀ ਆਖਿਆ ਜਾਂਦਾ ਸੀ ਕਦੇ। ਸਡੌਰੇ ਦਾ ਹਾਕਮ ਹੈ ਉਸਮਾਨ ਖਾਂ, ਇਸ ਨੇ ਪੀਰ ਬੁੱਧੂ ਸ਼ਾਹ ਨੂੰ ਪੀਰ ਬਦਰੋਦੀਨ ਸ਼ਾਹ ਜਿਨ੍ਹਾਂ ਦਾ ਪੂਰਾ ਨਾਮ ਹੈ ਚੇਤੇ ਰੱਖੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪੌਂਟਾ ਸਾਹਿਬ ਦੀ ਧਰਤੀ ਉੱਤੇ ਨੇ। ਪੀਰ ਬੁੱਧੂ ਸ਼ਾਹ ਜੀ ਆਪਣੇ ਨਾਲ 500 ਪਠਾਣਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਗਏ ਨੇ। 500 ਪਠਾਣ ਕਾਲੇ ਖਾਂ, ਹਯਾਤ ਖਾਂ, ਭੀਖਣ ਖਾਂ, ਨਿਜਾਬਤ ਖਾਂ ਵਰਗੇ ਜਿਹੜੇ ਔਰੰਗਜ਼ੇਬ ਦੀਆਂ ਫੌਜਾਂ ਦੇ ਵਿੱਚੋਂ ਕੱਢੇ ਹੋਏ ਨੇ। ਕੰਮ ਨਹੀਂ ਕੋਈ ਕਰਨਾ ਆਉਂਦਾ ਇਹਨਾਂ ਨੂੰ, ਲੜਨਾ ਜਾਣਦੇ ਨੇ। ਪੀਰ ਬੁੱਧੂ ਸ਼ਾਹ ਨੇ ਆਖਿਆ, ਪਾਤਸ਼ਾਹ ਮੇਰੀ ਜਾਮਨੀ ਉੱਤੇ, ਮੇਰੇ ਕਹਿਣ ਉੱਤੇ ਇਹਨਾਂ ਨੂੰ ਆਪਣੀ ਫੌਜ ਅੰਦਰ ਭਰਤੀ ਕਰ ਲਓ। ਜਰਨੈਲ ਦੀ 5 ਰੁਪਈਏ ਤੇ ਸਿਪਾਹੀ ਦੀ 1 ਰੁਪਈਆ ਤਨਖਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਯਤ ਕੀਤੀ। ਭੰਗਾਣੀ ਦਾ ਯੁੱਧ ਜਦੋਂ ਨਗਾਰਾ ਵੱਜਾ, ਯੁੱਧ ਦਾ ਐਲਾਨ ਹੋਇਆ, ਇਹਨਾਂ 500 ਪਠਾਣਾਂ ਵਿੱਚੋਂ 400 ਪਠਾਣ ਜਿਹੜੇ ਨੇ ਉਹ ਨਮਕ ਹਰਾਮੀ ਕਰ ਗਏ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਰਾਜਾ ਭੀਮ ਚੰਦ ਦੀਆਂ ਫੌਜਾਂ ਦੇ ਨਾਲ ਮਿਲ ਪਏ ਜਾ ਕੇ। ਕਾਲੇ ਖਾਂ ਨੇ ਬੜਾ ਸਮਝਾਇਆ ਵੀ ਸਾਡੀ ਜਾਮਣੀ ਜ਼ਿੰਮੇਵਾਰੀ ਜਿਹੜੀ ਹੈ ਇੱਕ ਦਰਵੇਸ਼ ਨੇ ਚੁੱਕੀ ਹੈ, ਦਰਵੇਸ਼ ਨੇ, ਪੀਰ ਬੁੱਧੂ ਸ਼ਾਹ ਜੀ ਨੇ। ਕੀ ਮੂੰਹ ਵਿਖਾਓਗੇ ਅੱਲਾ ਪਾਕ ਦੀ ਹਜ਼ੂਰੀ ਅੰਦਰ? 400 ਪਠਾਣ ਮਾਇਆ ਦੇ ਲਾਲਚੀ ਨਮਕ ਹਰਾਮੀ ਕਰ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਗਏ। ਕਾਲੇ ਖਾਂ ਆਪਣੇ ਵਚਨ ਉੱਤੇ ਕਾਇਮ ਰਿਹਾ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ, ਕਹਿੰਦੇ ਪੀਰ ਬੁੱਧੂ ਸ਼ਾਹ ਆਪਣੇ 700 ਮੁਰੀਦ, ਆਪਣੇ 4 ਪੁੱਤ ਤੇ ਭਰਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ। ਪਾਤਸ਼ਾਹ ਜਿਨ੍ਹਾਂ ਪਠਾਣਾਂ ਦੀ ਜਾਮਨੀ ਮੈਂ ਭਰੀ ਉਹ ਪਠਾਣ ਜਗ੍ਹਾ ਦੇ ਗਏ ਨੇ, ਸਤਿਗੁਰੂ ਮੈਂ ਉਹਨਾਂ ਦੀ ਜਗ੍ਹਾ ਉੱਤੇ ਆਪ ਮੈਦਾਨੇ ਜੰਗ ਅੰਦਰ ਤੁਹਾਡਾ ਸਾਥ ਦੇਵਾਂਗਾ। ਭੰਗਾਣੀ ਦਾ ਯੁੱਧ ਹੋਇਆ। ਇਸ ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ 2 ਪੁੱਤ ਚੇਤੇ ਰੱਖੋ ਮਰੀਦ ਸ਼ਹੀਦ ਹੋਏ, ਮਰੀਦ ਸ਼ਹੀਦ ਹੋਏ, ਯੁੱਧ ਜਿੱਤਿਆ ਗਿਆ। ਮੇਰੇ ਬਾਜਾਂ ਵਾਲੇ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪੀਰ ਬੁੱਧੂ ਸ਼ਾਹ ਜੀ ਆਏ। ਕਲਗੀ ਵਾਲੇ ਸਤਿਗੁਰੂ ਆਪਣੇ ਕੇਸਾਂ ਨੂੰ ਕੰਘਾ ਕਰਦੇ ਨੇ, ਕੇਸਾਂ ਨੂੰ ਕੰਘਾ ਕਰਦੇ ਪੀਰ ਬੁੱਧੂ ਸ਼ਾਹ ਜੀ ਕੋਲ ਆਏ। ਪਾਤਸ਼ਾਹ ਨੇ ਆਖਿਆ, ਪੀਰ ਜੀ ਬਹੁਤ ਵੱਡੀ ਸੇਵਾ ਕੀਤੀ ਜੇ, ਤੁਹਾਡੀ ਸੇਵਾ ਥਾਂ ਪਈ, ਮੰਗੋ ਕੀ ਮੰਗਦੇ ਜੇ? ਪੀਰ ਬੁੱਧੂ ਸ਼ਾਹ ਨੇ ਆਖਿਆ, ਬਾਜਾਂ ਵਾਲੇ ਪਾਤਸ਼ਾਹ, ਐ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਮੈਂ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਹਾਂ, ਮੇਰੇ ਪੁੱਤਰਾਂ ਦੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਲੇਖੇ ਲੱਗੀ ਹੈ, ਲੇਖੇ ਲੱਗੀ ਹੈ। ਪਾਤਸ਼ਾਹ ਜੇ ਤਰੁੱਠੇ ਹੋ, ਜੇ ਰਹਿਮਤਾਂ ਦੇ ਘਰ ਵਿੱਚ ਆਏ ਹੋ ਨਾ, ਤੇ ਜਿਹੜੇ ਕੇਸਾਂ ਨੂੰ ਕੰਘਾ ਕਰਦੇ ਹੋ, ਇਹ ਕੰਘਾ ਤੇ ਕੰਘੇ ਵਿੱਚ ਕੁਝ ਕੇਸ ਆਪ ਜੀਆਂ ਦੇ ਪਵਿੱਤਰ ਇਹ ਅੜੇ ਹੋਏ ਨੇ, ਪਾਤਸ਼ਾਹ ਇਹ ਗਰੀਬ ਦੀ ਝੋਲੀ ਚ ਪਾ ਦਿਓ। ਪੁੱਤ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਕੇਸ ਤੇ ਕੰਘੇ ਦੀ ਦਾਤ ਮੰਗਦੇ ਨੇ। ਪਾਤਸ਼ਾਹ ਨੇ ਉਹ ਕੰਘਾ ਕੇਸਾਂ ਸਮੇਤ ਪੀਰ ਬੁੱਧੂ ਸ਼ਾਹ ਦੀ ਝੋਲੀ ਚ ਪਾ ਦਿੱਤਾ। ਆਪਣੀ ਦਸਤਾਰ ਦੇ 2 ਹਿੱਸੇ ਕਰਕੇ ਸਰਪਾਓ ਬਣਾ ਕੇ ਪੀਰ ਬੁੱਧੂ ਸ਼ਾਹ ਦੇ ਗਲ ਪਾਇਆ। ਵੇਖੋ ਇਹ ਸਰਪਾਓ, ਇਹ ਬਖਸ਼ਿਸ਼ਾਂ, ਇਹ ਜਿਹੜੇ ਪੁੱਤ ਕੁਰਬਾਨ ਕਰਵਾਉਂਦੇ ਨੇ ਉਹਨਾਂ ਨੂੰ ਮਿਲਦੀਆਂ ਨੇ, ਇਹ ਕੇਸਾਂ ਦੀ ਵਡਮੁੱਲੀ ਦਾਤ, ਇਹ ਕੇਸ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਨੇ। ਭਾਈ ਨੰਦ ਲਾਲ ਜੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਕੇਸਾਂ ਦੀ ਇੱਕ ਲੱਟ, ਇੱਕ ਤਾਰ, ਇੱਕ ਵਾਲ ਦੀ ਗੱਲ ਕੀਤੀ ਹੈ। ਉਹ ਕਹਿੰਦੇ, ਕਲਗੀ ਵਾਲੇ ਪਾਤਸ਼ਾਹ, ਤੇਰੇ ਕੇਸਾਂ ਨੂੰ ਮੈਂ ਤੱਕਿਆ ਹੈ, ਮਨ ਅੰਦਰ ਖਿਆਲ ਆ ਰਿਹਾ ਹੈ, ਇਹ ਤੇਰੇ ਕੇਸਾਂ ਦੀ ਇੱਕ ਲੱਟ ਬਦਲੇ ਕੀ ਮੁੱਲ ਪਾਇਆ ਜਾ ਸਕਦਾ ਹੈ? ਪਾਤਸ਼ਾਹ ਇੱਕ ਵਾਲ, ਇੱਕ ਕੇਸਾਂ ਦੀ ਤਾਰ, ਇਹਦਾ ਕੀ ਮੁੱਲ ਹੋ ਸਕਦਾ ਹੈ? ਕਹਿੰਦੇ, ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕਦਾਰ ਮੂਹੇ ਯਾਰੇ ਮਾਂ। ਕਹਿੰਦੇ, ਮੈਂ ਦੀਨ ਤੇ ਦੁਨੀਆ ਦੋ ਜਹਾਨ ਇੱਕ ਲੱਟ ਦਾ ਮੁੱਲ ਪਾਇਆ ਹੈ, ਮੁੱਲ ਵੀ ਨਹੀਂ, ਇਹ ਭੇਟਾ ਹੀ ਹੈ, ਭੇਟਾ ਹੀ ਹੈ। ਪੀਰ ਬੁੱਧੂ ਸ਼ਾਹ ਨੇ 2 ਪੁੱਤ ਸ਼ਹੀਦ ਕਰਵਾਏ। ਉਸਮਾਨ ਖਾਂ ਸਡੌਰੇ ਦਾ ਹਾਕਮ ਹੈ। ਜਦੋਂ ਪਤਾ ਲੱਗਾ
ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੀ ਮਦਦ ਕੀਤੀ ਹੈ। ਕਹਿੰਦੇ ਨੇ ਕਿ ਉਹਨੇ ਪੀਰ ਬੁੱਧੂ ਸ਼ਾਹ ਨੂੰ ਫਡੌਰੇ ਦੀ ਧਰਤੀ ਉੱਤੇ ਕਤਲ ਕਰ ਦਿੱਤਾ, ਸ਼ਹੀਦ ਕਰ ਦਿੱਤਾ ਕਿ ਤੂੰ ਇੱਕ ਕਾਫਰ ਦਾ ਮਦਦਗਾਰ ਬਣਿਆ ਹੈ, ਤੂੰ ਮੇਰੇ ਉਲਟ ਇਸਲਾਮ ਦੇ ਉਲਟ ਸਰਕਾਰ ਦੇ ਉਲਟ ਗਿਆ ਹੈ। ਖਾਲਸੇ ਨੂੰ ਪਤਾ ਲੱਗਾ, ਕਹਿੰਦੇ ਪੀਰ ਬੁੱਧੂ ਸ਼ਾਹ ਦੀ ਮੌਤ ਦਾ ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਫਡੌਰੇ ਨੂੰ ਫਤਿਹ ਕਰ ਖਾਲਸਾ ਰਾਜ ਦਾ ਅੰਗ ਬਣਾ ਕੇ ਅਗਲੇ

0: ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਨੂੰ ਵੱਧ ਰਿਹਾ ਹੈ। ਮਾਲਵੇ ਵਾਲੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਅੰਦਰ ਸ਼ਾਮਲ ਹੋ ਗਏ ਨੇ। ਮਾਝੇ ਵਾਲੇ ਤੇ ਦੁਆਬੇ ਵਾਲੇ ਇਹਨਾਂ ਦਾ ਰਸਤਾ ਰੋਪੜ ਦੇ ਵਿੱਚ ਕੀਰਤਪੁਰ ਸਾਹਿਬ ਦੇ ਲਾਗੇ ਮਲੇਰਕੋਟਲੀਆਂ ਨੇ ਰੋਕਿਆ ਹੈ। ਇੱਥੇ ਯੁੱਧ ਹੋਇਆ, ਇੱਥੇ ਖਿਜਰ ਖਾਂ ਜਿਹੜਾ ਚਮਕੌਰ ਦੀ ਜੰਗ ਵਿੱਚੋਂ ਮੈਦਾਨੇ ਜੰਗ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਾਕਰਾ ਨਹੀਂ ਕਰ ਸਕਿਆ, ਦੌੜ ਗਿਆ ਸੀ ਨਾ ਪਿੱਠ ਪਖਾ, ਜਿਸ ਨੂੰ ਖਵਾਜਾ ਮਹਿਮੂਦ ਅਲੀ ਪਾਤਸ਼ਾਹ ਨੇ ਮਰਦੂਦ ਆਖਿਆ, ਕਮਜ਼ੋਰ ਬੁਜ਼ਦਲ ਡਰਪੋਕ ਆਖਿਆ, ਉਹ ਇੱਥੇ ਸਿੰਘਾਂ ਹੱਥੋਂ ਮਾਰਿਆ ਗਿਆ, ਦੋ ਹੋਰ ਮਾਰੇ ਗਏ। ਇਹ ਜੰਗ ਜਿੱਤ ਕੇ ਮਲੇਰਕੋਟਲੀਆਂ ਨੂੰ ਹਰਾ ਕੇ ਮਾਝੇ ਵਾਲੇ ਤੇ ਦੁਆਬੇ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਕੇ ਮਿਲੇ। ਰਲ ਕੇ ਸਾਰਿਆਂ ਨੇ ਫਿਰ ਛੱਤ ਦਾ ਇਲਾਕਾ ਫਤਿਹ ਕੀਤਾ, ਛੱਤ ਨੂੰ ਜਿੱਤਿਆ। ਕਹਿੰਦੇ ਫਿਰ ਇੱਥੇ ਗੁਰੂ ਕੇ ਖਾਲਸੇ ਦੇ 71 ਹੋਣ ਦੀ ਖੁਸ਼ੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ, ਜੈਕਾਰੇ ਛੱਡੇ ਗਏ, ਅਰਦਾਸ ਹੋਈ, ਗੱਫੇ ਖੁੱਲੇ, ਕੜਾ ਪ੍ਰਸ਼ਾਦ ਦੀ ਦੇਗ ਦੇ ਵਰਤਾਏ ਗਏ। ਇੱਥੇ ਫਿਰ ਕਹਿੰਦੇ ਮਾਲੀ ਸਿੰਘ ਤੇ ਆਲੀ ਸਿੰਘ ਸਲੌਦੀ ਵਾਲੇ ਇਹ ਵਜ਼ੀਰ ਖਾਨ ਦੇ ਕੋਲ ਨੌਕਰ ਸਨ। ਜਦੋਂ ਪਤਾ ਲੱਗਾ ਵਜ਼ੀਰ ਖਾਨ ਨੂੰ ਕਿ ਕੋਈ ਬੰਦਾ ਸਿੰਘ ਨਦੇੜ ਤੋਂ ਤੁਰਿਆ ਆ ਰਿਹਾ, ਕਹਿੰਦੇ ਮਾਲੀ ਸਿੰਘ ਤੇ ਆਲੀ ਸਿੰਘ ਸਲੌਦੀ ਵਾਲਿਆਂ ਨੂੰ ਟਾਂਚ ਮਾਰਦਿਆਂ ਹੋਇਆਂ ਇੱਕ ਬੋਲੀ ਮਾਰਦਿਆਂ ਕਹਿੰਦਾ ਉਹ ਤੁਹਾਡਾ ਇੱਕ ਗੁਰੂ ਨਦੇੜ ਦੱਖਣ ਜਾ ਕੇ ਮਰਿਆ ਤੇ ਮੈਂ ਸੁਣਿਆ ਕੋਈ ਹੋਰ ਗੁਰੂ ਤੁਹਾਡਾ ਚੜਿਆ ਆ ਰਿਹਾ, ਉਹਦੀਆਂ ਹੱਡੀਆਂ ਸਰਹਿੰਦ ਦੀਆਂ ਗਲੀਆਂ ਵਿੱਚ ਰੋਲਾਂਗਾ ਮੈਂ। ਜਦੋਂ ਇਹ ਗੱਲ ਗੁਰੂ ਕੇ ਸਿੰਘਾਂ ਨੇ ਸੁਣੀ ਬਰਦਾਸ਼ਤ ਨਾ ਹੋਈ, ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਰੀ ਨਾ ਗਈ। ਇਹਨਾਂ ਦੋਵਾਂ ਨੂੰ ਜੇਲ੍ਹ ਚ ਸੁੱਟ ਦਿੱਤਾ ਗਿਆ। ਕਹਿੰਦੇ ਦੋਵਾਂ ਨੇ ਜੇਲ੍ਹ ਤੋੜੀ, ਆਪਣੇ 23 ਬੰਦਿਆਂ ਦੇ ਨਾਲ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿੱਚ ਸ਼ਾਮਲ ਹੋਏ। ਰਾਮ ਸਿੰਘ ਤੇ ਤਲੋਕ ਸਿੰਘ ਫੂਲਕੇ ਚੌਧਰੀ ਇਹ ਨਹੀਂ ਆਏ, ਲੇਕਿਨ ਇਹਨਾਂ ਨੇ ਮਾਇਆ ਰਸਦ ਪਾਣੀ ਆਪਣੇ ਤਨਖਾਹਦਾਰ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਅੰਦਰ ਸ਼ਾਮਲ ਹੋਣ ਵਾਸਤੇ ਭੇਜੇ ਨੇ। ਇਲਾਕੇ ਦੇ ਚੋਰ ਤੇ ਲੁਟੇਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿੱਚ ਸ਼ਾਮਲ ਹੋਏ ਨੇ ਕਿ ਖਾਲਸਾ ਇਲਾਕੇ ਫਤਿਹ ਕਰਦਾ ਤੇ ਲੁੱਟ ਮਾਰ ਵਿੱਚ ਅਸੀਂ ਆਪਣੇ ਹੱਥ ਜਿਹੜੇ ਨੇ ਉਹ ਸਾਫ਼ ਕਰਾਂਗੇ। ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ 1000 ਸਿਪਾਹੀ ਲੈ ਕੇ, ਮਨ ਅੰਦਰ ਧੋਖਾ ਸੀ, ਵਜ਼ੀਰ ਖਾਂ ਤੇ ਸੁੱਚਾ ਨੰਦ ਦਾ ਭੇਜਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿੱਚ ਸ਼ਾਮਲ ਹੋਇਆ। ਕਿਤੇ ਦਾ ਲੱਗੇ, ਮੌਕਾ ਮਿਲੇ, ਅਸੀਂ ਧੋਖੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ। ਕਹਿੰਦਾ ਆ ਕੇ ਵਜ਼ੀਰ ਖਾਂ ਦੀ ਸ਼ਹਿ ਤੇ, ਸੁੱਚਾ ਨੰਦ ਨੇ ਮੇਰੀ ਜ਼ਮੀਨ ਦੱਬੀ ਹੈ, ਤੁਹਾਡੀ ਮਦਦ ਨਾਲ ਮੈਂ ਆਪਣਾ ਹੱਕ ਲਵਾਂਗਾ। ਲੇਕਿਨ ਇੱਥੇ ਗੁਰੂ ਕੇ ਖਾਲਸੇ ਨੇ ਗੁਰਮਤਾ ਕੀਤਾ ਹੈ ਕਿ ਅਚਾਨਕ ਵਸਾ ਕੇ ਨਹੀਂ ਮਾਰਨਾ, ਵੀ ਇਹ ਗੱਲ ਕਵੇ ਵਜ਼ੀਰ ਖਾਂ ਕਿ ਮੈਨੂੰ ਪਤਾ ਲੱਗ ਜਾਂਦਾ ਖਾਲਸਾ ਆ ਰਿਹਾ, ਮੈਂ ਤਿਆਰੀ ਕਰ ਲੈਂਦਾ। ਇਹਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ, ਇਹਨੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਹੈ, ਇਸ ਜ਼ਾਲਮ ਨੂੰ ਵੰਗਾਰ ਕੇ ਇਹ ਤਿਆਰੀ ਕਰ ਲਵੇ, ਇਹਨੂੰ ਵੰਗਾਰ ਕੇ ਮੈਦਾਨੇ ਜੰਗ ਅੰਦਰ ਇਹਦੇ ਕੀਤੇ ਹੋਏ ਗੁਨਾਹ ਪਾਪ ਇਹਨੂੰ ਚੇਤੇ ਕਰਵਾ ਕੇ ਫਿਰ ਇਹਨੂੰ ਮੌਤ ਦੇ ਘਾਟ ਉਤਾਰਨਾ ਹੈ। ਖਾਲਸੇ ਨੇ ਇੱਕ ਪੱਤਰਿਕਾ, ਇੱਕ ਚਿੱਠੀ ਸਰਹਿੰਦ ਦੇ ਗਵਰਨਰ ਵਜ਼ੀਰ ਖਾਂ ਨੂੰ ਛੱਤ ਦੀ ਧਰਤੀ ਤੋਂ ਲਿਖੀ ਹੈ। ਇਹ ਚਿੱਠੀ ਜਿਵੇਂ ਸਰਹਿੰਦ ਪਹੁੰਚਦੀ ਹੈ, ਕਿਵੇਂ ਹਾਹਾਕਾਰ ਮੱਚਦੀ ਹੈ, ਕਿਵੇਂ ਲਾਲਾ ਲਾਲਾ ਹੁੰਦੀ ਹੈ। ਪਾਪੀ ਕੈ ਮਾਰਨੇ ਕੋ ਪਾਪ ਮਹਾਬਲੀ ਹੈ, ਇਹਨਾਂ ਪਾਪੀਆਂ ਦੇ ਪਾਪ ਕਿਵੇਂ ਕੰਬਦੇ ਨੇ, ਸਰਹਿੰਦ ਦੇ ਲੋਕ ਸਰਹਿੰਦ ਨੂੰ ਕਿਵੇਂ ਛੱਡਦੇ ਨੇ, ਇਹ ਆਪਾਂ ਇੱਥੋਂ ਕੱਲ ਦੇ ਦੀਵਾਨਾਂ ਦੇ ਵਿੱਚ ਅੱਗੇ ਸਾਂਝ ਪਾਵਾਂਗੇ। ਸਮਾਂ ਸਮਾਪਤ ਹੋ ਚੁੱਕਾ ਹੈ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਕੋਟਾਨ ਕੋਟ ਸ਼ੁਕਰ ਹੈ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਬੇਅੰਤ ਸਨਮਾਨ ਆਪ ਜੀਆਂ ਨੇ ਹਾਜ਼ਰ ਕੀਤਾ। ਵਾਹਿਗੁਰੂ ਕਿਰਤ ਕਮਾਈਆਂ ਸਫਲੀਆਂ ਕਰਨ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣ ਕੇ ਜੀਵਨ ਸਫਲਾ ਬਣਾਓ, ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਸਾਧ ਸੰਗਤ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਵਾ ਰਹੇ ਸਨ। ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਹਜੂਰੀ ਢਾਡੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਸਾਹਿਬ ਜੀ ਦੇ ਜਥੇ ਦਾ ਸਮੂਹ ਸੰਗਤ

ਦੇ ਬਲ ਬਖਸ਼ਿਸ਼ ਕਰਨ ਦੀ ਸੰਗਤ ਦੀ ਗੁਰੂ ਘਰ ਵਿਖੇ ਕੱਲ 3 ਤਰੀਕ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਾਤਾ ਭਾਨੀ ਜੀ ਹਾਲ ਗੈਲਰੀ ਹਾਲ ਵਿਚ ਸੰਤ ਬਾਬਾ ਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਯਾਦ ਵਿਚ ਸ੍ਰੀ ਅਖੰਡਪੁਰ ਸਾਹਿਬ ਆਰੰਭ ਹੋਣੇ ਹਨ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਗੁਰੂ ਘਰ ਵਿਖੇ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਮੇਰੀ ਪੀਰੀ ਦਿਵਸ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ 1 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਆਰੰਭ ਹੋਵੇਗਾ। ਸੋ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸਮਾਗਮਾਂ ਦੀ ਆਰੰਭਤਾ 16 ਜੁਲਾਈ ਤੋਂ ਹੋਵੇਗੀ। 16 ਤੇ 17 ਨੂੰ ਕਥਾ ਦਰਬਾਰ, ਜਿਸ ਵਿਚ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਬਲਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ ਹਾਜ਼ਰੀ ਭਰਨਗੇ। ਢਾਡੀ ਦਰਬਾਰ 18 ਤੋਂ ਲੈ ਕੇ 23 ਤਰੀਕ ਤੱਕ ਹੋਵੇਗਾ, ਜਿਸ ਵਿਚ

ਤੇ ਜਿਨ੍ਹਾਂ ਸੰਗਤਾਂ ਨੇ ਵਲੰਟੀਅਰ ਸੇਵਾ ਕਰਨੀ ਹੋਵੇ ਉਹ ਆਪਣੇ ਨਾਮ ਅਤੇ ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਦੇ ਸਟਾਲਾਂ ਦੀ ਸੇਵਾ ਪ੍ਰਾਪਤ ਕਰਨੀ ਹੋਵੇ ਉਹ ਵੀ ਦਫ਼ਤਰ ਦੇ ਨਾਲ ਸੰਪਰਕ ਕਰਕੇ ਆਪਣੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਗੁਰੂ ਘਰ ਵਿਖੇ ਚੱਲਦੀਆਂ ਕਾਰ ਸੇਵਾਵਾਂ ਦੇ ਵਿਚ ਤਨ ਮਨ ਧਨ ਨਾਲ ਸੇਵਾ ਕਰਕੇ ਲਾਹੇ ਪ੍ਰਾਪਤ ਕਰੋ ਜੀ। ਸੰਗਤ ਜੀ, ਇਸ ਮਹੀਨੇ ਗੁਰੂ ਘਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸਾਰੇ ਜਥੇ ਪਹੁੰਚੇ ਹਨ। ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਦੀਆਂ ਸੇਵਾਵਾਂ ਨਿਭਾਉਂਦੇ ਹਨ। ਸੋ ਵੱਧ ਤੋਂ ਵੱਧ ਸੇਵਾ ਬਾਣੀ ਸੁਣ ਕੇ ਲਾਹੇ ਪ੍ਰਾਪਤ ਕਰੋ। ਘਰਾਂ ਵਿੱਚ ਵੀ ਵੱਧ ਤੋਂ ਵੱਧ ਸੇਵਾਵਾਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਨੇ। ਗੁਰੂ ਘਰ ਵਿਖੇ ਗੁਰਬਾਣੀ ਦੀ ਸੰਥਿਆ, ਕੀਰਤਨ, ਤਬਲਾ, ਪੰਜਾਬੀ ਗੁਰਮੁਖੀ, ਗਤਕੇ ਦੀ ਸਿੱਖਿਆ ਅਤੇ ਸੋਹਣੀਆਂ ਦਸਤਾਰਾਂ ਦਮਾਲੇ ਸਜਾਉਣ ਦਾ ਪ੍ਰਬੰਧ ਹੈ। ਇਹਨਾਂ ਉਪਰਾਲਿਆਂ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ, ਗੁਰੂ ਘਰ ਵਿਖੇ ਹਰ ਰੋਜ਼ ਸ਼ਾਮ ਨੂੰ 7:30 ਤੋਂ ਲੈ ਕੇ 9:15 ਵਜੇ ਤੱਕ ਸ਼ੁੱਧ ਗੁਰਬਾਣੀ ਪਾਠਬੋਧ ਸਮਾਗਮ ਚੱਲਦੇ ਹਨ। ਉਸ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ, ਕਿਉਂਕਿ ਗੁਰਬਾਣੀ ਦਾ ਜਿੰਨਾ ਆਪਾਂ ਸ਼ੁੱਧ ਪਾਠ ਕਰਾਂਗੇ, ਜਿੰਨੀ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਇਹ ਜਾਪ ਕਰਾਂਗੇ, ਓਨੇ ਹੀ ਸਾਡੇ ਸਾਂਝ ਜਿਹੜੀ ਹੈ ਉਹ ਸਤਿਗੁਰਾਂ ਦੇ ਨਾਲ ਪਏਗੀ। ਕਿਉਂਕਿ ਜਿਹੜਾ ਗੁਰਬਾਣੀ ਦਾ ਸ਼ੁੱਧ ਪਾਠ ਸਿੱਖਣਾ, ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਜੇ ਸਤਿਗੁਰਾਂ ਦੀਆਂ ਸੀਸਾਂ ਪ੍ਰਾਪਤ ਕਰਨੀਆਂ ਤੇ ਸੰਗਤ ਜੀ ਉਹ ਸ਼ੁੱਧ ਪਾਠ ਦੇ ਵਿੱਚੋਂ ਹੀ ਪ੍ਰਾਪਤ ਹੋਈਆਂ। ਸ੍ਰੀ ਹਰਗੋਬਿੰਦਪੁਰ ਸਾਹਿਬ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਤਿਗੁਰਾਂ ਦਾ ਪਾਵਨ ਸਥਾਨ ਹੈ, ਉੱਥੇ ਵੀ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕੀਤਾ ਸੀ ਕਿ ਸਾਨੂੰ ਕੋਈ ਸ਼ੁੱਧ ਜਪਜੀ ਸਾਹਿਬ ਜੀ ਦੇ ਜਾਪ ਸੁਣਾਵੇ।

0: ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਪ੍ਰਸੰਨ ਹੋ ਕੇ ਉਹਨਾਂ ਦੀ ਭਾਵਨਾ ਪੂਰਨ ਕੀਤੀ ਤੇ ਜਿਹੜੇ ਅੱਜ ਵੀ ਅਸੀਂ ਸੰਗਤ ਜੀ ਭਰਮਾਂ ਦੇ ਵਿੱਚ ਪਏ ਹੋਏ ਹਾਂ ਧਾਗਿਆਂ ਤਵੀਤਾਂ ਦੇ ਜਾਂ ਕਰਮ ਕਾਂਡਾਂ ਦੇ ਵਿਸ਼ਵਾਸ ਰੱਖਦੇ ਹਾਂ ਇਹ ਸਾਖੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਤੋਂ ਉੱਪਰ ਕੋਈ ਹੋਰ ਧਾਗਾ ਤਵੀਤ ਨਹੀਂ ਸਭ ਤੋਂ ਜੇ ਵੱਧ ਤਾਕਤ ਹੈ ਬਾਣੀ ਦੇ ਵਿੱਚ ਹੀ ਹੈ ਜੇ ਕੋਈ ਕਾਰਜ ਸਫਲ ਕਰਨਾ ਜੇ ਗੁਰੂ ਦੇ ਦਰ ਤੋਂ ਕੋਈ ਦਾਤ ਮੰਗਣੀ ਹੈ ਤੇ ਸੰਗਤ ਜੀ ਉਹਦਾ ਤਰੀਕਾ ਬਾਣੀ ਦਾ ਪਾਠ ਹੈ ਤੇ ਅਰਦਾਸ ਹੈ ਇਸ ਤੋਂ ਬਿਨਾਂ ਹੋਰ ਕੋਈ ਸਾਡਾ ਮਾਰਗ ਨਹੀਂ ਹੈ ਜੋ ਸਾਨੂੰ ਸਤਿਗੁਰਾਂ ਨੇ ਬਖਸ਼ਿਆ ਹੈ ਸੋ ਇਸ ਕਰਕੇ ਜਦੋਂ ਵੀ ਕੋਈ ਕਾਰਜ ਵਿੱਚ ਮੁਸ਼ਕਲ ਆਵੇ ਜਾਂ ਜੀਵਨ ਦੇ ਵਿੱਚ ਮੁਸ਼ਕਲ ਆਵੇ ਤੇ ਉਸ ਵੇਲੇ ਗੁਰਬਾਣੀ ਦਾ ਜਾਪ ਕਰਨਾ ਅਰਦਾਸ ਕਰਨੀ ਇਸ ਤੋਂ ਵੱਡਾ ਕੋਈ ਹੋਰ ਸਾਧਨ ਨਹੀਂ ਹੈ ਸੰਗਤ ਜੀ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਤੇ ਬਾਣੀ ਰੋਜ਼ ਆਖਦੀ ਹੈ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ ਜੇ ਤੁਸੀਂ ਆਖੋ ਅਸੀਂ ਬਾਣੀ ਨੂੰ ਛੱਡ ਕੇ ਕਿਸੇ ਹੋਰ ਢੰਗ ਦੇ ਨਾਲ ਆਪਣੀ ਸ਼ਰਧਾ ਪੂਰੀ ਕਰਾਂਗੇ ਮਨ ਦੀ ਭਾਵਨਾ ਪੂਰੀ ਕਰਾਂਗੇ ਮੁਸ਼ਕਲਾਂ ਚੋਂ ਨਿਕਲਾਂਗੇ ਇਹ ਅਸੰਭਵ ਹੈ ਇਹ ਬਾਣੀ ਦੇ ਆਧਾਰ ਬਣਾਇਆ ਹੀ ਬਾਣੀ ਨੂੰ ਆਪਣਾ ਆਸਰਾ ਬਣਾਇਆ ਹੀ ਸਾਡਾ ਜਿਹੜਾ ਜੀਵਨ ਆ ਉਹ ਸਫਲ ਹੋਣਾ ਆ ਸੋ ਸੰਗਤ ਜੀ ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਜੀ ਗੁਰੂ ਘਰ ਦੇ ਮੁੱਖ ਵਜ਼ੀਰ ਸਾਹਿਬਾਨ ਗਿਆਨੀ ਜੈਮਲ ਸਿੰਘ ਜੀ ਦਮਦਮੀ ਟਕਸਾਲ ਗਿਆਨੀ ਜਸਬੀਰ ਸਿੰਘ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਹੋਰ ਗੁਰਮੁਖ ਪਿਆਰੇ ਅਤੇ ਸੱਚਖੰਡ ਸ੍ਰੀ ਦਰਬਾਰ ਦੇ ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਉਹ ਵੀ ਇਸ ਸਮਾਗਮ ਵਿਚ ਹਾਜ਼ਰੀਆਂ ਭਰ ਰਹੇ ਹਨ ਸੋ ਆਓ ਸੰਗਤ ਜੀ ਉਹਨਾਂ ਪਾਸੋਂ ਮੁੱਢਲੀਆਂ ਬੇਨਤੀਆਂ ਸਰਵਣ ਕਰਕੇ ਬੜੇ ਪ੍ਰੇਮ ਨਾਲ ਇਸ ਸਮਾਗਮ ਦਾ ਆਨੰਦ ਮਾਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

0: ਤਰਸ ਕਰ ਰਹੇ ਹਨ। ਸ਼ਬਦ ਪ੍ਰਾਰੰਭ ਹੋਣ ਜਾ ਰਿਹਾ ਹੈ। ਕਿਸ ਹੋ ਜਾਚੀ ਕਿਸ ਆਰਾਧੀ ਜਾ ਸਭ ਕੋ ਜਾ ਸਭ ਕੋ ਕੀਤਾ ਹੋਸੀ। ਇਥੋਂ ਪਾਵਨ ਸ਼ਬਦ ਪ੍ਰਾਰੰਭ ਹੋਣ ਜਾ ਰਹੇ ਹਨ। ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ।

ਦਾਤੀ ਰਾਜਾ, ਦਾਤੀ ਪਾਠ ਵੀ ਕੱਸ ਕੇ ਤੇ ਰਾਜਾ ਪਾਠ ਵੀ ਕੱਸ ਕੇ, ਤੇਰੀ ਦਾਤੀ ਰਾਜਾ ਨਹੀਂ ਕਹਿਣਾ, ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਹੀ ਵਾਹਿਗੁਰੂ ਮੈਂ ਰੱਜਦਾ ਹਾਂ। ਦਾਤੀ ਦਾ ਨਾਮ ਬਹੁਤੀਆਂ ਦਾਤਾਂ, ਤੇਰੀਆਂ ਦਾਤਾਂ ਜੋ ਵੀ ਤੂੰ ਮੈਨੂੰ ਦੇ ਰਿਹਾ ਹੈ ਮੈਂ ਉਹਨਾਂ ਨੂੰ ਲੈ ਕੇ ਹੀ ਰਾਜਾ ਭਾਵ ਰੱਜਦਾ ਹਾਂ। ਜੇ ਰਾਜਾ ਕਵਾਂਗੇ ਤੇ ਫਿਰ ਅਰਥ ਨਹੀਂ ਬਣਾਂਗਾ।

ਵੇਣ ਸੱਚ ਸੋਚ ਨਾ ਪਾਈਐ ਭਾਈ, ਸਾਚਾ ਅਗਮ ਧਣੀ ਆਵਣ ਜਾਨ ਨਾ ਚੁੱਕਾਈ ਭਾਈ, ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ, ਵਿਣ ਸਤਗੁਰ ਭਰਮ ਨਾ ਜਾਏ ਅਨਕ ਕਰਮ ਕਰ ਥਾਕਿਆ ਭਾਈ, ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧਿਆ ਭਾਈ, ਵਿਣ ਸਤਗੁਰ ਨਾਹੀ ਜਾਏ ਵਡਭਾਗੀ।

0: ਬਨਿਤਾ ਬਨਿਤਾ ਸਾਧ ਸੰਗਤ ਜੀ ਜਿਹੜਾ ਇੱਥੇ ਵਿਸ਼ਰਾਮ ਪਾਠ ਦਾ ਲਾਉਣਾ। ਹਾਂਜੀ
1: ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ।
0: ਖਰਾ ਪਾਠ ਪੋਲਾ ਹੀ ਕਰਨਾ, ਖਰਾ ਨੀ ਕਹਿਣਾ, ਖਰਾ ਨੀ ਕਹਿਣਾ ਮਤਲਬ ਅੰਤ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ।

0: ਤਾਕ ਸਰਬ ਪ੍ਰਗਾਸਾ।
1: ਅਗਿਆਨ ਅੰਧੇਰੈ ਸੂਝ ਸੁਨਾਹੀ, ਬਾਹੁੜ ਬਾਹੁੜ ਪਰਮਾਤਾ, ਸੁਣ ਬੇਨੰਤੀ ਸਵਾਮੀ ਆਪਣੇ, ਨਾਨਕ ਇਹੋ ਸੁਖ।

ਕੋਟ ਪਰਾਧ ਮਿਟਹਿ ਜਨ ਸੇਵਾ, ਹਰ ਕੀਰਤਨ ਜਾ ਰਸ ਗਾਈਐ, ਈਹਾ ਸੁਖ ਆਗੈ ਮੁਖ ਊਜਲ, ਜਨ ਕਾ ਸੰਗ ਵਡਭਾਗੀ ਪਾਈਐ, ਰਸਨਾ ਏਕ ਅਨੇਕ ਗੁਣ ਪੂਰਨ, ਜਾਨਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦ ਅਭਿਨਾਸੀ, ਸਰਨ ਸੰਤਨ ਕੀ ਲਹੀਐ, ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ, ਬੂੜਤ ਮੋਹ ਗ੍ਰਹਿ ਅੰਧਕੂਪ ਮਹਿ, ਨਾਨਕ ਲੇਹ ਨਿਭਾਹੀ, ਸੋਰਠ ਮਹੱਲਾ ਪੰਜਵਾ, ਘਰ ਪਹਿਲਾ।

ਗੁਣ ਨਿਧਾਨ ਸੁਖਦਾ ਤੇ ਸਵਾਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਾਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਹੀ ਸਰਬ ਨਿਰੰਤਰ

0: ਜਤਨਾਮ ਓੜਕ ਕੋ ਨ ਪਹੁਚੇ।
1: ਪਹੁਚੇ ਸਾਧ ਸੰਗਤ ਜੀ ਧਿਆਨ ਦੇ ਨਾਲ ਉਚਾਰਨ ਕਰਨਾ, ਦੁਲੈਂਕੜ ਲਾ ਕੇ ਚੱਚੇ ਦੀ ਲਾਂ ਦੇ ਨਾਲ।
0: ਮੇਰੇ ਮਨ ਸਾਧ ਸਰਨ ਸੁਟਕਾਰਾ, ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ, ਫਿਰ ਆਵਤ ਬਾਰੋ ਬਾਰਾ ਰਹਾਉ। ਓਹ ਜੋ ਭਰਮ ਭੁਲਾਵਾ ਕਹੀਅਤ, ਤਿਨ ਮਹਿ ਉਰ ਦਿਓ ਸਗਲ ਸੰਸਾਰਾ, ਪੂਰਨ ਭਗਤ।

ਪ੍ਰਭ ਮੇਰੈ ਮਿਲ ਸਾਜ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਵਰ ਸਤ ਗੁਰ ਸਭਨਾ ਕਰਤ ਉਦਹਾਰਾ ਕਹੁ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਬੀਚਾਰਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਬੀਚਾਰਿਓ ਰਾਮ ਨਾਮ ਤਤ ਸਾਰਾ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਗਤ ਭੁਗਤ ਜੁਗਤ।

0: ਸੇਵਾ ਕਰ ਇਸਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ।
1: ਸਾਧ ਸੰਗਤ ਜੀ, ਸਪਸ਼ਟ ਰੂਪ ਦੇ ਵਿਚ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਰੀਰ ਦੀ ਪਵਿੱਤਰਤਾ ਦਾ ਇੱਥੇ ਹੁਕਮ ਕਰਦੇ ਹਨ। ਕਰ ਇਸਨਾਨ ਸਿਮਰ ਪ੍ਰਭ ਅਪਨਾ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਪਹਿਲਾਂ ਇਸ਼ਨਾਨ ਕਰ ਤੇ ਫਿਰ ਆਪਣੇ ਵਾਹਿਗੁਰੂ ਨੂੰ ਸਿਮਰ, ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ

0: ਅਰੋਗੀ ਹੋ ਜਾਣਗੇ, ਰੋਗ ਤੋਂ ਰਹਿਤ ਹੋ ਜਾਣਗੇ, ਕਰੋੜਾਂ ਕੀਤੇ ਹੋਏ ਵਿਘਨ ਲਾਥੇ ਲੱਥ ਜਾਣਗੇ, ਜਿਹੜੇ ਤੇਰੇ ਰੋਜ਼ ਕੰਮਾਂ ਚ ਵਿਘਨ ਪੈਂਦੇ ਨੇ, ਜਿਹਦੇ ਵਾਸਤੇ ਕਦੀ ਕਿਸੇ ਦੇ ਕੋਲ ਜਾਂਦਾ ਹੈ, ਕਿਸੇ ਦੇ ਕਦੀ ਕਿਸੇ ਦੇ ਤਰਲੇ ਕੱਢਦਾ ਹੈ। ਮਹਾਰਾਜ ਕਹਿੰਦੇ ਕੋਟ ਵਿਘਨ ਲਾਥੇ ਪ੍ਰਭ ਸਰਣਾ, ਜਦੋਂ ਗੁਰੂ ਕੀ ਸ਼ਰਨ ਦੇ ਵਿੱਚ ਤੂੰ ਇਹ ਸਾਰੇ ਕਰਮ ਕਰਕੇ ਕਰਦਾ ਹੋਇਆ ਮਨ ਤਨ ਕਰਕੇ ਗੁਰੂ ਕੀ ਸ਼ਰਨ ਚ ਆ ਗਿਆ ਤੇ ਸਾਰੇ ਵਿਘਨ ਲੱਥ ਜਾਣਗੇ, ਪ੍ਰਗਟੇ ਭਲੇ ਸੰਜੋਗਾ, ਤੇਰੇ ਵਧੀਆ ਸੰਜੋਗ ਵਧੀਆ ਤੇਰੇ ਜਿਹੜੇ ਕਰਮ ਹਨ ਉਹ ਉੱਭਰ ਕੇ ਬਾਹਰ ਆਉਣੇ ਸ਼ੁਰੂ ਹੋ ਜਾਣਗੇ, ਤੇਰੇ ਤੇ ਵੱਡੀ ਬਖਸ਼ਿਸ਼ ਹੋਵੇਗੀ। ਸੋ ਸਾਧ ਸੰਗਤ ਜੀ, ਨਾਮ ਦਾ ਵਿਰੋਧ ਕੀਤਾ ਜਾਂਦਾ ਹੈ ਜਪਣ ਦਾ ਮੂਰਖ ਲੋਕਾਂ ਵੱਲੋਂ, ਸੋ ਇਸ਼ਨਾਨ ਬਾਬਤ ਵੀ ਸਾਧ ਸੰਗਤ ਜੀ ਤਰਕ ਬਤਰਕ ਕੀਤੇ ਜਾਂਦੇ ਹਨ। ਇਹ ਅਗਿਆਨਤਾ ਦੇ ਅਧੀਨ ਜੋ ਜੀਵ ਕਰਮ ਕਰਦੇ ਹਨ, ਮਾੜਾ ਚੰਗਾ ਬੋਲਦੇ ਹਨ, ਸਾਧ ਸੰਗਤ ਜੀ ਉਹਨਾਂ ਦੀ ਗੱਲ ਤੇ ਭਰੋਸਾ ਨਾ ਕਰਦਿਆਂ ਹੋਇਆ, ਗੁਰੂ ਕੀ ਬਾਣੀ ਤੇ ਪੂਰਨ ਭਰੋਸਾ ਰੱਖਦਿਆਂ ਹੋਇਆ ਗੁਰੂ ਕੀ ਮਾਣ ਮਰਿਆਦਾ ਨੂੰ ਹਿਰਦੇ ਦੇ ਵਿੱਚ ਵਸਾਉਣਾ।
1: ਪ੍ਰਭ ਬਾਣੀ ਸ਼ਬਦ

ਭਗਤ ਜੀਓ, ਇਸ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਸਤਿਗੁਰੂ ਜੀ ਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਥਾ ਪ੍ਰਿਥੀ ਚੰਦ ਜੀ ਅਤੇ ਉਹਨਾਂ ਤੋਂ ਛੋਟੇ ਮਹਾਂਦੇਵ ਜੀ। ਪ੍ਰਿਥੀ ਚੰਦ ਤਾਂ ਸਦਾ ਵਾਸਤੇ ਸਤਿਗੁਰੂ ਜੀ ਤੋਂ, ਗੁਰੂ ਘਰ ਤੋਂ ਆਕੀ ਰਹੇ, ਪਰ ਮਹਾਂਦੇਵ ਜੀ ਸਤਿਗੁਰੂ ਜੀ ਦੀ ਚਰਨ ਸਰਨ ਵਿੱਚ ਆ ਕੇ ਭੁੱਲਾਂ ਦੀ ਮੁਆਫ਼ੀ ਮੰਗੀ ਅਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਭਾਵੇਂ ਮੈਂ ਤੁਹਾਡੇ ਤੋਂ ਵੱਡਾ ਹਾਂ, ਪਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ, ਪਿਤਾ ਸਤਿਗੁਰੂ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਅਤੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਣ ਕਰਕੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪ ਜੀ ਨੂੰ ਗੁਰੂ ਰੂਪ ਜਾਣ ਕੇ ਮੈਂ ਆਪ ਜੀ ਦਾ ਸਤਿਕਾਰ ਕਰਾਂ। ਪਹਿਲੇ ਸਮੇਂ ਦੇ ਵਿੱਚ ਜੋ ਭੁੱਲਾਂ ਹੋਈਆਂ ਉਹ ਮੁਆਫ਼ ਕਰੋ ਜੀ, ਕਿਰਪਾ ਕਰਕੇ ਮੈਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੋ। ਬੜੀ ਸ਼ਰਧਾ ਭਾਵਨਾ ਦੇ ਸਹਿਤ ਬਾਬਾ ਮਹਾਂਦੇਵ ਜੀ ਨੇ ਜੋ ਸਤਿਗੁਰੂ ਜੀ ਦੇ ਚਰਣਾ ਕਮਲਾਂ ਚ ਅਰਦਾਸ ਬੇਨਤੀ ਕੀਤੀ। ਮਹਾਂਦੇਵ ਜੀ ਬੜੇ ਵੈਰਾਗ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਪ੍ਰਵਿਰਤ ਰਹਿਣ ਵਾਲੇ ਗੁਰਮੁਖ ਸਨ, ਇਸ ਕਰਕੇ ਉਹਨਾਂ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਣਾ ਕਮਲਾਂ ਚ ਜਦੋਂ ਅਰਦਾਸ ਬੇਨਤੀ ਕੀਤੀ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀ ਮਹਾਨ ਕਿਰਪਾ ਬਖਸ਼ਿਸ਼ ਕੀਤੀ। ਗੁਰੂ ਕੇ ਸਿੱਖੋ ਇਹ ਸ਼ਬਦ

0: ਜਾਂ ਦੋ ਹੀ ਜ਼ਿਆਦਾਤਰ ਹੁੰਦੀਆਂ, ਜਿਹੜੀ ਜਦੋਂ ਦੋ ਪੰਕਤੀਆਂ ਹੋਣ, ਇੱਕ ਪੰਕਤੀ ਛੋਟੀ ਹੁੰਦੀ ਅਤੇ ਇੱਕ ਪੰਕਤੀ ਲੰਮੀ ਹੁੰਦੀ ਥੋੜ੍ਹੀ, ਇੱਕ ਘੱਟ ਲੰਬੀ ਇੱਕ ਜ਼ਿਆਦਾ ਲੰਬੀ। ਜਿਹੜੀ ਛੋਟੀ ਪੰਕਤੀ ਹੁੰਦੀ ਜਿਹਦੇ 'ਚ ਘੱਟ ਸ਼ਬਦ ਹੁੰਦੇ, ਉਹਦਾ ਵਿਸ਼ਰਾਮ ਮੋਸਟਲੀ ਮਹਿੰਗਾ ਹੁੰਦਾ। ਸੋ ਸਾਧ ਸੰਗਤ ਜੀ, ਉਹਦੇ 'ਤੇ ਵਿਸ਼ੇਸ਼ ਧਿਆਨ ਜ਼ਰੂਰ ਦਿੱਤਾ ਜਾਵੇ, ਜਿਵੇਂ ਇਹੋ ਮਨ ਤੇਰਾ ਇੱਥੇ ਵਿਸ਼ਰਾਮ ਲੱਗਣਾ, ਹਰ ਵਾਰ ਰਹਾਉ ਵਾਲੇ ਬੰਦ ਦੇ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ, ਕਿਉਂਕਿ ਉਹ ਸ਼ਬਦ ਦਾ ਕੇਂਦਰੀ ਭਾਵ, ਸ਼ਬਦ ਦਾ ਧੁਰਾ ਹੁੰਦਾ ਰਹਾਉ ਵਾਲਾ ਪਦ, ਤੋ ਨਾਲ ਦੀ ਨਾਲ ਉਹਦੇ 'ਚ ਮਹਿੰਗੇ ਸ਼ਬਦ ਵੀ ਹੁੰਦੇ, ਕਿਉਂਕਿ ਸਾਰਾ ਸ਼ਬਦ ਦਾ ਭਾਵ ਉਸੇ ਪੰਕਤੀਆਂ 'ਚ ਹੀ ਵਸਿਆ ਹੁੰਦਾ। ਸੋ ਇਸ ਕਰਕੇ ਵਿਸ਼ਰਾਮ ਵੀ ਇਹਨਾਂ ਪੰਕਤੀਆਂ ਦੇ ਧਿਆਨ ਦੇ ਨਾਲ ਸਾਰਿਆਂ ਸ਼ਬਦਾਂ ਦੇ ਤਕਰੀਬਨ ਪੜ੍ਹਨੇ ਔਰ ਯਾਦ ਕਰਨੇ ਚਾਹੀਦੇ ਹਨ। ਹਾਂਜੀ,
1: ਭਾਵ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ।
0: ਤੈ ਕੂ ਦੇਸਾ, ਲੰਬੀ ਆਵਾਜ਼ ਕਰਕੇ ਪਾਠ ਕਰਨਾ, ਤੈ ਕੂ।
2: You're listening to KRPI 1550 Radio, Ferndale, Washington.
3: 1550 KRPI Radio te chal raha hai live from Guru Nanak Sikh Gurdwara Sahib, Scott Road, Surrey.
1: Kare so bhala manaiye sun meeta jiyo pind sab tan arpije eyo darshan har jiyo paiye payo anugrah prasad santan ke har nama hai meetha ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ।
0: ਅਕੁਲ ਪਾਠ ਪੋਲਾ ਹੀ ਕਰਨਾ, ਜਦੋਂ ਕੁਲ ਪਾਠ ਕੁੱਲ ਦਾ ਵਾਚਕ ਆਵੇ ਉਦੋਂ ਪੋਲਾ ਹੀ ਹੁੰਦਾ। ਇੱਥੇ ਐੜੇ ਨੂੰ ਅਗੇਤਰ ਲਾ ਕੇ ਅਕੁਲ ਅਕੁਲ ਨਹੀਂ ਕਹਿਣਾ। ਕੁੱਲ ਦਾ ਮਤਲਬ ਹੁੰਦਾ ਸਾਰਾ, ਕੁੱਲ ਦਾ ਮਤਲਬ ਹੁੰਦਾ ਆਪਣਾ ਖਾਨਦਾਨ ਕੁੱਲ। ਸੋ ਆ ਨਾਮ ਰਹਿਤ ਲਾ ਕੇ ਤੇ ਅਕੁਲ ਪਾਠ ਪੁੱਲਾ ਹੀ ਕਰਨਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ।
1: ਸੋਰਠ ਮਹੱਲਾ ਪੰਜਵਾ ਕੋਟ ਬ੍ਰਹਿਮੰਡ ਕੋ ਠਾਕੁਰ।

ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਾਉ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰੇ ਆਪਣੇ।

0: ਗਰਭਾਸ ਨਹੀਂ ਕਹਿਣਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਗਰਭਾਸ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਸੋ ਸਾਧ ਸੰਗਤ ਜੀ, ਅੱਜ ਨਾ ਸਮਾਂ ਐਸਾ, ਪਿੱਛੇ ਵੀ ਦਾਸ ਨੇ ਬੇਨਤੀ ਕੀਤੀ, ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਂ ਜਾਂ ਗੁਰੂ ਸਾਹਿਬਾਂ ਦਾ ਨਾਂ ਅਸੀਂ ਬਾਹਲੇ ਅਦਬ ਨਾਲ ਨਹੀਂ ਲੈਂਦੇ, ਕਿਉਂਕਿ ਹੁਣ ਇਹ ਪ੍ਰਚਾਰਕ ਵੀ ਐਂ ਸਟੇਜ ਤੋਂ ਕਰਦੇ, ਨਾਨਕ ਏਦਾਂ ਕਹਿੰਦਾ, ਨਾਨਕ ਉਦਾਂ ਕਹਿੰਦਾ। ਸੋ ਸਾਧ ਸੰਗਤ ਜੀ, ਇਹ ਖੋਟ ਤਾਈ ਹੈ ਹਿਰਦੇ ਦੀ, ਕਬੀਰ ਏਦਾਂ ਕਰਕੇ ਬੋਲਦੇ ਆ। ਸਾਧ ਸੰਗਤ ਜੀ, ਚਾਚੇ ਦਾ ਮੁੰਡਾ ਹੈ ਸਾਡੇ ਦਾ, ਉਹ ਛੋਟਾ ਹੈ ਸਾਡੇ ਤੋਂ। ਸਾਧ ਸੰਗਤ ਜੀ, ਇਹ ਅਯੋਗ ਸ਼ਬਦ ਨੇ, ਸਤਿਕਾਰਯੋਗ ਸ਼ਬਦ ਨਹੀਂ ਹੈ। ਆਪਣੇ ਬਾਪ ਦਾ ਨਾਂ ਲੈ ਕੇ ਆਵਾਜ਼ ਮਾਰੀਏ ਹਾਂ, ਕਹਿ ਸਕਦੇ ਹਾਂ ਆਪਣੇ ਬਾਪ ਨੂੰ ਸਿੱਧਾ ਉਹਦਾ ਨਾਂ ਲੈ ਕੇ ਪਰੇ ਚ ਖੜੇ ਨੂੰ। ਸੋ ਸਾਧ ਸੰਗਤ ਜੀ, ਜਦੋਂ ਵੀ ਪਿਤਾ ਗੁਰੂ ਦਾ ਨਾਂ ਲੈਣਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਨਾਲ ਵੱਡੀਆਂ ਬਖਸ਼ਿਸ਼ਾਂ ਹੁੰਦੀਆਂ। ਇੱਥੇ ਮਹਾਰਾਜ ਕਹਿੰਦੇ ਗੁਰ ਨਾਨਕ ਜਿਨ ਸੁਣਿਆ ਪੇਖਿਆ, ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੁਣੀ, ਸ਼ਬਦ ਨੂੰ ਸੁਣਿਆ, ਤੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਸ਼ਬਦ ਦੇ ਦਰਸ਼ਨ ਕੀਤੇ, ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕੀਤੇ, ਉਹਦਾ ਜਨਮ ਮਰਨ ਕੱਟਿਆ ਗਿਆ। ਸੋ ਸਾਧ ਸੰਗਤ ਜੀ, ਜਿਹਦਾ ਨਾਂ ਲੈਣ ਨਾਲ ਸਾਰਾ ਕੁਝ ਕੱਟਿਆ ਜਾਂਦਾ, ਉਹਦਾ ਨਾਂ ਤੇ ਸਤਿਕਾਰ ਨਾਲ ਲਈਏ। ਜਿਸ ਗੁਰੂ ਨਾਨਕ ਦੇ ਨਾਂ ਚੋਂ ਸਾਰਾ ਕੁਝ ਬਖਸ਼ਿਸ਼ਾਂ ਮਿਲਣੀਆਂ, ਉਹਦੇ ਨਾਮ ਨੂੰ ਤੇ ਚੱਜ ਤਰ੍ਹਾਂ ਲਈਏ, ਸਤਿਕਾਰ ਸਹਿਤ ਲਈਏ, ਭਗਤ ਸਾਹਿਬਾਨਾਂ ਦੇ ਨਾਂ ਸਤਿਕਾਰ ਨਾਲ ਲਈਏ, ਮਾਂ ਬਾਪ ਦਾ ਨਾਂ ਸਤਿਕਾਰ ਨਾਲ ਲਈਏ, ਆਪਣੇ ਵੱਡਿਆਂ ਦੀ ਇੱਜ਼ਤ ਕਰੀਏ। ਸਾਧ ਸੰਗਤ ਜੀ, ਜਿੰਨਾ ਚਿਰ ਅਸੀਂ ਮਾਂ ਬਾਪ ਦਾ ਅਦਬ ਨਹੀਂ ਕਰਾਂਗੇ, ਉਨਾ ਚਿਰ ਗੁਰੂ ਦਾ ਅਦਬ ਵੀ ਨਹੀਂ ਹੋਣਾ। ਜੇ ਗੁਰਦੁਆਰੇ ਆਣ ਕੇ ਗੁਰੂ ਨੂੰ ਮੱਥਾ ਟੇਕਿਆ, ਮਾਂ ਬਾਪ ਨੂੰ ਗਾਲਾਂ ਕੱਢ ਕੇ ਆ ਗਏ, ਤੋ ਸਾਧ ਸੰਗਤ ਜੀ, ਜਿਹੜੇ ਗੁਰੂ ਨੂੰ ਮੱਥਾ ਟੇਕ ਰਹੇ, ਉਹ ਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਮ ਤਿੰਨ ਸਿਉ ਝਗੜਤ ਪਾਪ। ਸੋ ਸਾਧ ਸੰਗਤ ਜੀ, ਗੁਰੂ ਨੂੰ ਮੱਥਾ ਵੀ ਤਾਂ, ਮਾਂ ਬਾਪ ਦੀ ਵੀ ਕਦਰ ਕਰਨੀ, ਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਵੀ ਪੂਰਨ ਅਦਬ ਸਤਿਕਾਰ ਕਰਨਾ।
1: ਬੜੇ ਸੋਹਣੇ ਬਚਨ ਗਿਆਨੀ ਜੀ ਨੇ ਆਪ ਜੀ ਨੂੰ ਦੱਸੇ ਹਨ। ਗੁਰੂ ਕੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਕਿ ਜੇ ਕੋ ਜੀਓ ਕਹਿ ਉਹਨਾਂ ਕੋ, ਤਿੰਨ ਜਮ ਕੀ ਤਲਬ ਨਾ ਹੋਈ। ਭਗਤ ਜਨਾਂ ਦਾ ਸਤਿਗੁਰੂ ਜੀ ਦਾ ਸਤਿਕਾਰ ਸੰਪੂਰਨ ਕਰਨਾ ਹੀ ਹੈ। ਜਿਹੜੇ ਰੱਬ ਦੇ ਪਿਆਰੇ ਨਾਮ ਰਸੀਏ ਮਹਾਂਪੁਰਖ ਹਨ, ਜੇ ਕੋਈ ਉਹਨਾਂ ਨੂੰ ਜੀ ਆਇਆ ਕਹਿੰਦਾ ਹੈ ਨਾ, ਤੇ ਉਹਨਾਂ ਦੇ ਉੱਤੇ ਏਡੀ ਵੱਡੀ ਬਖਸ਼ਿਸ਼ ਹੁੰਦੀ ਹੈ ਕਿ ਤਿੰਨ ਜਮ ਕੀ ਤਲਬ ਨਾ ਹੋਈ। ਜਮਦੂਤ ਉਹਨੂੰ ਤਲਬ ਨਹੀਂ ਸਕਦੇ।

ਅੱਲਾ ਪੰਜਵਾ ਚਰਨ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਘਾਈ ਗੁਣ ਅਮੋਲ ਜਿਸ ਹਿਰਦੈ ਨਾ ਵਸਿਆ ਤੇ ਨਰ ਤ੍ਰਿਸ਼ਨ

0: ਸੁਖਾਈ ਜਿਵੇਂ ਉਚਾਰਨ ਕੀਤਾ ਗਿਆ ਹੈ ਹੋਰ ਕਿਸੇ ਢੰਗ ਨਾਲ ਉਚਾਰਨ ਨਹੀਂ ਕਰਨਾ ਬੇਮੁਖਾਈ। ਹਾਂਜੀ
1: ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ ਤੇ ਨਰਕ

0: ਰਚਿਆ ਮੈਂ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵਹਿ।
1: ਵਿਦਵੰਸੀ ਵਿਦਵੰਸੀ ਦੱਦੇ ਦੀ ਔਂਕੜ ਥੋੜੀ ਜੀ ਜਿਵੇਂ ਇਸ਼ਾਰਾ ਮਾਤਰ ਲਾ ਕੇ ਉਚਾਰਨ ਕੀਤਾ ਗਿਆ ਇਸੇ ਤਰ੍ਹਾਂ ਉਚਾਰਨ ਕਰਨਾ ਹੋਰ ਕਿਸੇ ਢੰਗ ਨਾਲ ਨਹੀਂ। ਹਾਂਜੀ
0: ਜੈਸੇ ਰਸਨਾ ਸਾਧ ਲੁਭਾਨੀ ਤਿਉ ਹਰ ਜਨ ਹਰ ਗੁਣ ਗਾਵਹਿ। ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਨਾਨਕ ਪਿਆਸ ਲੱਗੀ ਦਰਸ।

ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਈਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ।

ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾ ਰਤਨ ਛਾੜ ਕੌਡੀ ਸੰਗ ਲਾਗੇ ਜਾਤੇ ਕਛੂ ਨਾ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਮੇਰੇ ਮਨ ਸਦਾ ਧਿਆਈਐ ਸਿਮਰਹੁ ਹਰ ਹਰ।

ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਦ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਿਨ ਦਰਸਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਘਰ ਆਇਆ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ।

0: ਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ।
1: ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧਵ ਜੀਆ। ਸੰਤਾ ਹੋ ਘਟ ਘਟ ਰਹਿਆ ਸਮਾਹਿਓ, ਪੂਰਨ ਪੂਰ ਰਹਿਓ ਸਰਬ ਮਹਿ ਜਾਲ ਥਲਰ ਮਈਆ। ਆਹਿਓ ਰਹਾਓ ਗੁਣ ਨਿਧਾਨ, ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸ

0: ਵੈਦ ਪਾਵ ਹੈ ਬਾਹੋ ਨ ਤ੍ਰਿਸ਼ਨਾ ਭੁੱਖੀ।
1: ਦੁਖੀ ਪਾਠ ਪੋਲਾ ਤੇ ਭੁੱਖੀ ਕਸ ਕੇ ਜਿਦਾਂ ਉਚਾਰਨ ਕੀਤਾ।
0: ਜਾ ਕੋ ਨਾਮ ਲੈਤ ਤੂੰ ਸੁਖੀ।
1: ਸੁਖੀ ਫੇਰ ਪੋਲਾ ਹਨ।
0: ਸਾਸ ਸਾਸ ਧਿਆਵੋ ਠਾਕੁਰ ਕਉ ਮਨ ਤਨ ਜੀਅਰੇ ਮੁਖੀ।
1: ਮੁਖੀ ਫੇਰ ਕਸ ਕੇ ਸਾਧ ਸੰਗਤ ਜੀ
0: ਰਹਾਉ। ਸਾਂਤ ਪਾਵਹਿ ਹੋਵਹਿ ਮਨ ਸੀਤਲ ਅਗਨ ਨ ਅੰਤਰ ਤੁਖੀ।
1: ਤੁਖੀ ਵੀ ਪੋਲਾ
0: ਗੌਰ।

ਜਨ ਨਾਨਕ ਕਥ ਨ ਧਾਵਹੁ ਸੋਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਘਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ ਜੋ ਸਭ ਮਹਿ

0: ਚੰਗਾ ਹੈ ਥੋੜਾ ਜਿਹਾ ਧਿਆਨ ਦੇ ਨਾਲ ਅਬਿਨਾਸੀ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਅਬਿਨਾਸੀ ਜੀਵਨ ਕੋ ਦਾਤਾ, ਇੱਥੇ ਵਿਸ਼ਰਾਮ, ਸਿਮਰਤ ਇੱਥੇ ਠਮਕ, ਸਭ ਮਾਲਕ ਹੋਈ। ਮਾਲ ਪਾਠ ਪੋਲਾ ਹੀ ਕਰਨਾ, ਮੱਲ ਨਹੀਂ ਕਹਿਣਾ ਇੱਥੇ। ਗੁਣ ਨਿਧਾਨ, ਨਿਧਾਨ ਨੰਨੇ ਨਾਲ ਹੀ ਉਚਾਰਨ ਕਰਨਾ, ਦੱਦੇ ਨਾਲ ਨਹੀਂ ਕਰਨਾ। ਗੁਣ ਨਿਧਾਨ ਭਗਤਨ ਕਉ ਬਰਤਨ ਬਿਰਲਾ, ਉਦਾਂ ਆਪਣੇ ਆਮ ਸ਼ਬਦੀ ਸ਼ਬਦਾਵਲੀ ਦਾ ਪਾਠ ਬਿਰਲਾ ਹੈ, ਪਰ ਇੱਥੇ ਗਰੀਬ ਨਿਵਾਦੀਆਂ ਨੇ ਬੱਬੇ ਨਾਲ ਉਚਾਰਨ ਕੀਤਾ ਹੈ ਬਿਰਲਾ, ਤੋ ਇੱਥੇ ਬੱਬੇ ਨਾਲ ਹੀ ਉਚਾਰਨ ਕਰਨਾ। ਬਿਰਲਾ ਪਾਵੈ ਕੋਈ,
1: ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ ਰਹਾਉ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ, ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਸੋਰਠ ਮਹੱਲਾ ਪੰਜਵਾਂ,

0: ਕਿ ਅੱਗੇ ਦੋ ਬਿੰਦੀਆਂ ਲਾਈਆਂ ਪਰ ਪੁਰਾਤਨ ਸਰੂਪਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਸੋਰਠ ਅੱਗੇ ਸਿੱਧਾ ਹੀ ਪੰਜਵਾ ਜਿਵੇਂ ਸਾਧ ਸੰਗਤ ਜੀ ਪਿੱਛੇ ਰਾਗ ਦੇ ਵਿੱਚ ਆਇਆ ਸੀ। ਸੋ ਇਸੇ ਦੇਵਗੰਧਾਰੀ ਰਾਗ ਦੇ ਵਿੱਚ ਆਪਾਂ ਪੜ੍ਹਿਆ ਮਹੱਲਾ ਸ਼ਬਦ ਨਹੀਂ ਸੀ ਉੱਥੇ ਕਈਆਂ ਥਾਵਾਂ ਤੋਂ ਆਇਆ। ਇੱਥੇ ਵੀ ਸੋਰਠ ਪੰਜਵਾ ਹੀ ਉਚਾਰਨ ਕਰਨਾ, ਸੋਰਠ ਪੰਜ ਨਹੀਂ ਕਹਿਣਾ ਤੇ ਮਹੱਲਾ ਆਪਣੇ ਕੋਲੋਂ ਨਹੀਂ ਲਾਉਣਾ। ਜਿਹੜੇ ਸਰੂਪਾਂ ਦੇ ਵਿੱਚ ਲੱਗਿਆ ਹੈ ਉਹ ਪੁਰਾਤਨ ਸਰੂਪਾਂ ਚ ਦਰਸ਼ਨ ਕਰਨ ਤੋਂ ਪਤਾ ਲੱਗਦਾ ਹੈ ਕਿ ਇਸ ਪੁਰਾਤਨ ਸਰੂਪਾਂ ਵਿੱਚ ਇੱਦਾਂ ਨਹੀਂ ਆਇਆ ਇਸ ਜਗ੍ਹਾ ਦੇ ਉੱਤੇ। ਸੋਰਠ ਪੰਜਵਾ
1: ਭਏ

ਬਿਲਛ ਬਿਨੋਦ ਆਨੰਦ ਸੁਖ ਮਾਣ ਹੋ ਖਾਏ ਜੀਵ ਸਿੱਖ ਪਰਿਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਚ ਬੋਹਿਤ ਚੜ ਲੰਘਾ ਬਿਖ

0: ਰਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ।
1: ਸਾਧ ਸੰਗਤ ਦੀ ਜਿਹੜੇ ਸ਼ਬਦ ਚੱਲ ਰਹੇ ਹਨ, ਜਦੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਸੀਤਲਾ ਨਾਂ ਦੀ ਬਿਮਾਰੀ ਹੋ ਗਈ ਸੀ ਤੇ ਠੀਕ ਹੋਣ ਤੋਂ ਬਾਅਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤੇ ਹੋਏ ਸ਼ਬਦ ਪਿੱਛੇ ਵੀ ਆਪਾਂ ਕੁਛ ਪੜ੍ਹੇ ਹਨ। ਇਹ ਵੀ ਸ਼ਬਦ ਉਸੇ ਹੀ ਸਾਧ ਸੰਗਤ ਦੀ ਮਜ਼ਬੂਨ ਦੇ ਅਧੀਨ ਚੱਲ ਰਿਹਾ ਹੈ, ਅੱਗੇ ਵੀ ਸ਼ਬਦ ਆਉਣਗੇ। ਸੋ ਸਾਧ ਸੰਗਤ ਦੀ ਜਦੋਂ ਗੁਰੂ ਦੇ ਸਿੱਖ ਦੇ ਕੋਲ ਦੁੱਖ ਆਵੇ ਉਦੋਂ ਵੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੇ, ਜਦੋਂ ਗੁਰੂ ਕਾ ਸਿੱਖ ਸੁੱਖ ਪ੍ਰਾਪਤ ਕਰ ਲਵੇ ਉਦੋਂ ਵੀ ਵਾਹਿਗੁਰੂ ਦਾ ਸ਼ੁਕਰ ਕਰੇ। ਦੁੱਖ ਵਿੱਚ ਤੇ ਸੁੱਖ ਵਿੱਚ ਹਰ ਵੇਲੇ ਪਰਮੇਸ਼ਰ ਨੂੰ ਯਾਦ ਕਰਨਾ ਹੀ ਗੁਰੂ ਕੇ ਸਿੱਖ ਦਾ ਕਰਮ ਹੈ। ਇਹ ਨਾ ਹੋਵੇ ਕਿ ਦੁੱਖ ਆਵੇ ਤੇ ਵਾਹਿਗੁਰੂ ਅੱਗੇ ਰੋਣ ਲੱਗ ਜਾਵੇ, ਖੁਸ਼ੀ ਆਵੇ ਤੇ ਢੋਲ ਢਮੱਕਾ ਪਾਉਂਦਾ ਹੋਇਆ ਨੱਚਣ ਲੱਗ ਕੇ ਰੱਬ ਦੇ ਵਿਰੋਧ ਦੇ ਵਿੱਚ ਜਿਹੜੇ ਕਰਮ ਜਾਂਦੇ ਹਨ ਉਹਨਾਂ ਨੂੰ ਕਰਨ ਲੱਗ ਜਾਵੇ। ਸੋ ਸਾਧ ਸੰਗਤ ਦੀ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਪ ਉਤਰ ਗਿਆ, ਚੇਚਕ ਦੀ ਬਿਮਾਰੀ ਗਲੋਂ ਲੱਥ ਗਈ, ਅੱਖਾਂ ਤੇ ਬੜਾ ਵੱਡਾ ਡੂੰਘਾ ਅਸਰ ਹੋਇਆ, ਅੱਖਾਂ ਵੀ ਸਾਧ ਸੰਗਤ ਜੀ ਬਿਲਕੁਲ ਤੰਦਰੁਸਤ ਰਹਿ ਗਈਆਂ, ਤਾਂ ਬੇਅੰਤ ਖੁਸ਼ੀ ਚਾਣ ਕੇ ਜਿੱਦਾਂ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕਰਦੀ ਹੈ, ਮਹਾਰਾਜ ਸਾਹਿਬਜ਼ਾਦਾ ਜੀ ਦਾ ਕੀ ਹਾਲ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਖੁਸ਼ੀ ਦੇ ਹੋਰ ਗੀਤ ਗਾਉਣ ਦੀ ਬਜਾਏ ਆਏ ਹੋਏ ਸਿੱਖਾਂ ਨੂੰ ਇਹ ਉਪਦੇਸ਼ ਰੂਪ ਸ਼ਬਦ ਦੱਸਦੇ ਹਨ। ਨਵੇਂ ਬਹੁਤ ਬੇਅੰਤ ਸ਼ਬਦ ਸੱਚੇ ਪਾਤਸ਼ਾਹ ਜੀਆਂ ਨੇ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੇ ਹਨ। ਇਹ ਵੀ ਸ਼ਬਦ ਉਸੇ ਮਜਮੂਨ ਦੇ ਅਧੀਨ ਹੈ, ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ, ਜਾਨਕੀ ਲਾਜ ਰਖਾਈ ਸਾਧ ਸੰਗ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ। ਪੜ੍ਹਦੇ ਆਪਣੇ ਸਾਹਮਣੇ।

0: ਤਰ੍ਹਾਂ ਕੱਸ ਕੇ ਉਚਾਰਨ ਕਰਨਾ ਤੇ ਵਿਸ਼ਰਾਮ ਵੀ ਇੱਥੇ ਲਾਉਣਾ। ਮੇਲ ਪੰਚਹ ਨਹੀਂ ਸਹਿਸਾ ਚੁਕਾਇਆ ਸਿੱਖਦਾਰਹ, ਇੱਥੇ ਵਿਸ਼ਰਾਮ ਲਾ ਕੇ ਸਿੱਖਦਾਰਹ ਇਹ ਵੀ ਕੱਸ ਕੇ ਉਚਾਰਨ ਕਰਨਾ। ਨਹਿ ਪਤੀ ਆਇਆ
1: ਉਮਰਾਵਹ ਆਗੈ ਝੇਰਾ ਮਿਲ ਰਾਜਨ ਰਾਮ ਨਿਬੇਰਾ,
0: ਰਾਜਨ ਰਾਮ ਪਾਠ ਇਕੱਠਾ ਕਰਨਾ। ਪੋਥੀਆਂ ਚ ਅਲੱਗ ਅਲੱਗ ਛਪਿਆ ਹੈ ਮਿਲ ਰਾਜਨ ਰਾਮ, ਇੱਥੇ ਵਿਸ਼ਰਾਮ, ਮਿਲ ਰਾਜਨ ਰਾਮ ਨਿਬੇਰਾ।
1: ਅਬ

0: ਲਬਦ ਪਾਠ ਪੂਲਾ ਕਰਨਾ, ਲਬਦ ਨੀ ਕਹਿਣਾ, ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ ਜੀ।
1: ਤਾ ਕਾਤ ਆਵੈ ਕਤ ਜਾਈ, ਤਹ ਸਾਚ ਨਿਆਇ ਨਿਬੇਰਾ, ਊਹਾ ਸਮ ਠਾਕੁਰ ਸਮ ਚੇਰਾ, ਅੰਤਰ ਜਾਮੀ ਜਾਨੈ ਬਿਨ ਬੋਲਤ ਆਪ ਪਛਾਨੈ, ਸਰਬ ਥਾਨ ਕੋ ਰਾਜਾ, ਤਹ ਅਨਹਦ ਸ਼ਬਦ ਅਗਾਜਾ,

0: ਗੁਰ ਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਹਿਆ।
1: ਸਾਧ ਸੰਗਤ ਦੀ ਵਸਾਏ ਹੋ ਵਸਾਏ ਹੋ ਇਸੇ ਤਰ੍ਹਾਂ ਹੀ ਧਿਆਏ ਹੋ ਇਸੇ ਤਰ੍ਹਾਂ ਹਾਹੇ ਦੀ ਔਂਕੜੀ ਲਾਉਣੀ ਵਸਾਏ ਹੋ ਧਿਆਏ ਹੋ ਹਾਹੇ ਦੇ ਹੋੜੇ ਨਹੀਂ ਉਤਾਰਨ ਕਰਨੇ ਧਿਆਨ ਦੇ ਸਹਿਤ ਤੋ ਧਿਆਏ ਹੋ ਇਹ ਤੇਜ਼ੀ ਦੇ ਨਾਲ ਭਾਵ ਤਿੰਨ ਤਿੰਨ ਅੱਖਰ ਪਹਿਲਾਂ ਇਕੱਠੇ ਕਰ ਲੈਣੇ ਫਿਰ ਹਾਹੇ ਦੀ ਔਂਕੜ ਨਾਲ ਸੰਬੰਧਕ ਰੂਪ ਦੇ ਵਿੱਚ ਇਕੱਠੀ ਜੋੜ ਕੇ ਉਚਾਰਨ ਕਰਨੀ ਆਪਣਾ

0: ਸੁਕ੍ਰਿਤ ਪਾਠ ਇਕੱਠਾ ਹੀ ਕਰਨਾ ਤੇ ਕੱਸ ਕੇ ਕਰਨਾ, ਅਨ ਦਿਨ ਸੁਕ੍ਰਿਤ ਕਰੀਏ।
1: ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ।
0: ਪੌੜੀ ਪਦ ਤੇ ਵਿਸ਼ਰਾਮ ਜਰੂਰ ਲਾਉਣਾ, ਸੰਤ ਕਾ ਮਾਰਗ ਇੱਥੇ ਜਮਕ ਲਾਉਣੀ। ਸੰਤ ਕਾ ਮਾਰਗ ਕਮਾਰਗ ਨੀ ਕਹਿ ਦੇਣਾ, ਜੇ ਕਮਾਰਗ ਕਵਾਂਗੇ ਤੇ ਫਿਰ ਸਾਧ ਸੰਗਤ ਜੀ ਅਰਥ ਪੁੱਠਾ ਹੋ ਜਾਣਾ, ਉਲਟ ਅਰਥ ਹੋ ਜਾਣਾ ਉਹਦਾ। ਸੰਤ ਕਾ ਮਾਰਗ, ਸੰਤ ਦਾ ਰਸਤਾ, ਕਾ ਦਾ ਅਰਥ ਹੈ ਦਾ, ਸੰਤ ਦਾ ਰਸਤਾ ਧਰਮ ਦੀ ਪੌੜੀ ਹੈ। ਪਰ ਜੇ ਕਮਾਰਗ ਕਹਿ ਦਿੱਤਾ ਤੇ ਕਮਾਰਗ ਦਾ ਅਰਥ ਹੋਵੇਗਾ ਖੋਟਾ ਰਸਤਾ, ਸੰਤ ਦਾ ਖੋਟਾ ਰਸਤਾ ਧਰਮ ਦੀ ਪੌੜੀ। ਖੋਟਾ ਰਸਤਾ ਤਾਂ ਸਾਧ ਸੰਤ ਕਦੇ ਖੋਟੇ ਰਸਤੇ ਤੇ ਤੁਰਦਾ ਹੀ ਨਹੀਂ, ਉਹ ਤਾਂ ਤੁਰਨ ਤੋਂ ਰੋਕਦਾ ਹੈ। ਤੋ ਗਰੀਬ ਨਿਵਾਜ ਵੀ ਉਸ ਗੱਲ ਨੂੰ ਕਹਿ ਰਹੇ ਹਨ ਕਿ ਸੰਤ ਦਾ ਮਾਰਗ ਧਰਮ ਦੀ ਪੌੜੀ ਹੈ। ਤੋ ਕਾ ਨੂੰ ਨਖੇੜ ਕੇ ਉਚਾਰਨ ਕਰਨਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਤੇ ਥੋੜਾ ਜਿਹਾ ਠਹਿਰਾ ਜਰੂਰ ਲਾਉਣਾ, ਕੋ ਵੱਡ ਭਾਗੀ ਪਾਏ, ਕੋ ਦਾ ਅਰਥ ਹੈ ਕੋਈ, ਉਹ ਵਾਲਾ ਵੱਡੇ ਭਾਗਾਂ ਵਾਲਾ ਹੀ ਉਸ ਨੂੰ ਪਾਪ ਪ੍ਰਾਪਤ ਕਰੇਗਾ।
1: ਖੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ।

ਆਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸਾ ਜਹ ਪੇਖਾ ਤਹ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ।

ਸਾਧ ਸੰਗਤ ਜੀ, ਇਹ ਜਿਹੜੇ ਪਾਵਨ ਸ਼ਬਦ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਤਤ ਦੇ ਵਿੱਚ ਉਚਾਰਨ ਕੀਤੇ ਹੋਏ ਸ਼ਬਦ ਹਨ। ਕਈ ਵਾਰ ਕੋਈ ਸ਼ਬਦ ਆਉਂਦੇ ਹਨ ਜਿਨ੍ਹਾਂ 'ਚ ਅੰਮ੍ਰਿਤਸਰ ਸਰੋਵਰ ਦੀ ਗੱਲ ਆਉਂਦੀ ਹੈ, ਤਾਂ ਤਰਕਵਾਦੀ ਲੋਕ ਤਰਕ ਕਰਦੇ ਨੇ, ਕਹਿੰਦੇ ਜੀ ਇਹ ਨਹੀਂ, ਇਹ ਤੇ ਅੰਮ੍ਰਿਤ ਸਰੋਵਰ ਅੰਦਰ ਦੀ ਗੱਲ ਹੈ। ਪਰ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਰਾਮਦਾਸ ਸਰੋਵਰ। ਰਾਮਦਾਸ ਸਰੋਵਰ ਕੌਣ ਹੈ? ਰਾਮਦਾਸ ਕੌਣ ਹੈ? ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਸੋਢੀ ਸੁਲਤਾਨ, ਉਹਨਾਂ ਦਾ ਜਿਹੜਾ ਸਰੋਵਰ ਨੀਕਾ, ਨੀਕਾ ਨਾਮ ਬਹੁਤ ਸੁੰਦਰ ਹੈ। ਸੋ ਸਾਧ ਸੰਗਤ ਜੀ, ਗਰੀਬ ਨਿਵਾਸ ਜੀਆਂ ਨੇ ਇਹ ਪਾਵਨ ਸ਼ਬਦ ਇਸੇ ਦੇ ਪ੍ਰਥਾਏ ਉਚਾਰਨ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿ ਗੁਰੂ ਅਰਜਨ ਦੇ ਗੁਰੂ ਰਾਮਦਾਸ ਜੀਆਂ ਦਾ ਉਹ ਘਰ ਕੈਸਾ ਹੈ, ਉਹਦੀ ਕੈਸੀ ਉਪਮਾ ਵਡਿਆਈ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ। ਮੱਜਨ ਨਾਮ ਹੁੰਦਾ ਹੈ ਸਾਧ ਸੰਗਤ ਜੀ, ਜਦੋਂ ਕਿਸੇ ਵਿਸ਼ੇਸ਼ ਪੁਰਬ ਤੇ ਉੱਤੇ ਜਾ ਕੇ ਕਿਸੇ ਤੀਰਥ ਸਥਾਨ ਤੇ ਇਸ਼ਨਾਨ ਕੀਤਾ ਜਾਵੇ। ਜਪ ਹਰ ਹਰ ਕਿਲ ਵਿਖ ਨਾਸੇ, ਸੰਤੋਹ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ, ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰੇਗਾ। ਸੋ ਕੁੱਲ ਤਰਾਵੈ, ਉਹਦੀਆਂ ਕੁੱਲਾਂ ਤਰ ਜਾਣਗੀਆਂ। ਉਧਾਰ ਹੋਆ ਹੈ ਜੀਅ ਕਾ, ਉਹਦੇ ਉਸ ਦੇ ਜੀਅ ਨਾਮ ਜਿੰਦੜੀ ਦਾ ਉਧਾਰ ਹੋ ਜਾਵੇਗਾ, ਉਹਦਾ ਜੀਵ ਆਤਮੇ ਦਾ ਜਿਹੜੀ ਹੈ ਗਤ ਹੋ ਜਾਵੇਗੀ।

0: ਨਹਾਏ ਇਹ ਪਾਠ ਭਾਰੇ ਕਰਨੇ ਹਨ।
1: ਮਰੈ ਨਾ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਇਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ।

0: ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਬਤ ਆਪ ਸੰਗਤ ਨੂੰ ਦਾਸ ਨੇ ਕੁਝ ਬੇਨਤੀਆਂ ਕੀਤੀਆਂ ਹਨ। ਸੋ ਸਾਧ ਸੰਗਤ ਜੀ, ਕਦੀ ਵੀ ਕੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਤਰਕ ਕਰੇ ਜਾਂ ਕੋਈ ਏਦਾਂ ਦੀ ਗੱਲ ਕਰੇ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਕਹਿੰਦੇ ਜੀ ਦਰਬਾਰ ਸਾਹਿਬ ਕਹੋ। ਦਰਬਾਰ ਉਹ ਸਾਰੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਬਦ ਅੱਗੇ ਇਹ ਵੀ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਆਉਣਗੇ। ਜਦੋਂ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਅੱਜ ਹਰ ਕੀ ਪੌੜੀ ਹੈ ਇਸ ਜਗ੍ਹਾ ਤੇ ਖੁਦ ਨਿਰਗੁਣ ਸਰੂਪ ਪਰਮੇਸ਼ਰ ਵਾਹਿਗੁਰੂ ਨੇ ਆਣ ਕੇ ਆਪ ਟੋਕਰੀ ਢੋ ਕੇ ਸੇਵਾ ਕੀਤੀ ਹੈ। ਉਸ ਕਰਕੇ ਉਸ ਦਾ ਨਾਂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਹਰ ਕੀ ਪੌੜੀ ਰੱਖਿਆ। ਜਦੋਂ ਆਪਾਂ ਲੰਗਰ ਵਾਲੀ ਬਾਈ ਤੋਂ ਲੰਗਰ ਵਾਲੇ ਪਾਸੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਵੱਲ ਉਤਰਦੇ ਹਾਂ ਨਾ, ਸਾਹਮਣੇ ਬੰਨੇ ਜਿੱਥੋਂ ਪਿੱਛੋਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਗ੍ਰੰਥੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਿਛਲੇ ਬੰਨਿਓ ਹੁੰਦੇ ਹਨ। ਉਹ ਸਾਧ ਸੰਗਤ ਜੀ ਉੱਥੇ ਹੀ ਜਿੱਥੋਂ ਆਪਾਂ ਚੁਲਾ ਲੈਂਦੇ ਹਾਂ ਹਰ ਕੀ ਪੌੜੀ ਦਾ ਕਹਿੰਦੇ ਹਾਂ, ਉੱਥੇ ਸੱਚੇ ਪਾਤਸ਼ਾਹ ਨਿਰਗੁਣ ਸਰੂਪ ਬ੍ਰਹਮ ਨੇ ਆਣ ਕੇ ਆਪ ਕਾਰ ਢੋਈ ਹੈ। ਇਹ ਗੁਰਬਾਣੀ ਦੇ ਵਿੱਚ ਪ੍ਰਮਾਣ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਆਪ ਜੀ ਨੂੰ ਦਰਸ਼ਨ ਕਰਨ ਨੂੰ ਮਿਲਣਗੇ। ਸੋ ਸਾਧ ਸੰਗਤ ਜੀ ਜਿੱਥੇ ਖੁਦ ਨਿਰਗੁਣ ਬ੍ਰਹਮ ਨੇ ਆਣ ਕੇ ਸੇਵਾ ਕੀਤੀ ਹੋਵੇ ਉਸ ਸਰੋਵਰ ਨੂੰ, ਉਸ ਤੀਰਥ ਨੂੰ ਕੋਈ ਆਮ ਸਰੋਵਰ, ਕੋਈ ਆਮ ਸਾਧ ਸੰਗਤ ਜੀ ਸ਼ਬਦ ਕਵੇ ਨਾ, ਉਹ ਸਾਧ ਸੰਗਤ ਜੀ ਗੁਰੂ ਤੋਂ ਉਹਦੇ ਤੋਂ ਵੱਡਾ ਹੋਰ ਕੋਈ ਦੁਖੀ ਨਾ ਸਮਝੋ। ਉਹ ਸਭ ਤੋਂ ਵੱਡਾ ਦੁਖੀ ਹੈ, ਸਭ ਤੋਂ ਵੱਡਾ ਦੋਸ਼ੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਿੰਨੇ ਪਿਆਰ ਵਾਲੇ ਸ਼ਬਦ, ਜੇ ਆਪਾਂ ਇਤਿਹਾਸਕ ਪ੍ਰਮਾਣ ਪੁਰਾਣੇ ਤੇ ਹੁਣ ਵੀ ਸਾਧ ਸੰਗਤ ਜੀ ਪ੍ਰਤੱਖ ਰੂਪ ਪ੍ਰਮਾਣ, ਹੁਣ ਵੀ ਉਸ ਪਾਵਨ ਅਸਥਾਨ ਤੋਂ ਸਾਧ ਸੰਗਤ ਜੀ ਆਪ ਸੰਗਤ ਨੂੰ ਆਪ ਇਧਰੋਂ ਉਧਰੋਂ ਸੁਣਦੇ ਰਹਿੰਦੇ ਹੋ। ਸਾਡੇ ਕੋਲ ਉਥੋਂ ਦੇ ਅਰਦਾਸੀਏ ਸ਼੍ਰੀਮਾਨ ਗਿਆਨੀ ਜੀ ਬਿਰਾਜਮਾਨ ਨੇ ਗੁਰੂ ਕੇ ਹਜ਼ੂਰ, ਇਹਨਾਂ ਨੇ ਆਪਣੇ ਅੱਖਾਂ ਨਾਲ ਗੁਰਮੁਖਾਂ ਸਾਰਿਆਂ ਨੇ ਜਿਹੜੇ ਉੱਥੇ ਸਾਧ ਸੰਗਤ ਜੀ ਸੇਵਾ ਕਰਦੇ ਉਹਨਾਂ ਨੂੰ ਪੁੱਛ ਕੇ ਵੇਖੋ, ਨਿਤਾ ਪ੍ਰਤ ਕੌਤਕ ਹੁੰਦੇ ਹਨ ਉੱਥੇ। ਦਾਸ ਨੇ ਸਾਧ ਸੰਗਤ ਜੀ ਗਰੀਬ ਨਿਵਾਸ ਜੀਆਂ ਨੇ ਕਰੀਬਨ 3-4 ਸਾਲ ਉੱਥੇ ਸਮਾਂ ਬਤੀਤ ਕਰਨ ਦਾ ਮਿਲਿਆ, ਪੜ੍ਹਦੇ ਰਹੇ, ਵਿਦਿਆਰਥੀ ਪੜ੍ਹਾਉਂਦੇ ਰਹੇ, ਅੱਜ ਵੀ ਵਿਦਿਆਲਾ ਆਪ ਸੰਗਤਾਂ ਦੀ ਬਖਸ਼ਿਸ਼ ਦੁਆਰਾ ਉੱਥੇ ਚੱਲ ਰਿਹਾ ਹੈ। ਸੋ ਸਾਧ ਸੰਗਤ ਜੀ ਉੱਥੇ ਹੁਣ ਵੀ ਸਮਾਂ ਜਦੋਂ ਘਰ ਜਾਈਦਾ ਉਹੀ ਘਰ ਹੈ, ਉੱਥੇ ਪ੍ਰਤੱਖ ਵਰਕਤਾਂ ਵਰਤਦੀਆਂ ਵੇਖੀ ਦੀਆਂ ਨੇ ਇਹਨਾਂ ਅੱਖਾਂ ਨਾਲ। ਸੋ ਸਾਧ ਸੰਗਤ ਜੀ ਕਦੀ ਵੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੇ ਉੱਤੇ ਤਰਕ ਨਾ ਕਰਨਾ। ਉਹ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਉਹ ਹਰੀ ਦਾ ਮੰਦਰ ਹੈ, ਉਸ ਹਰੀ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਘਰ ਹੈ।
1: ਰਾਗ ਸੋਰਠ ਮਹੱਲਾ ਪੰਜਵਾ ਦਹਿਜ ਸ਼ਤਰ ਮੇਘ ਘਟਾ ਘਾਟ ਦਾਮਨ ਚਮਕ ਡਰਾਇਓ।
0: ਸ਼ਤਰ ਪਾਠ ਵੀ ਪੋਲਾ, ਘਟਾ ਘਟ ਪਾਠ ਵੀ ਪੋਲਾ, ਦਾਮਨ ਪਾਠ ਕਸ ਕੇ, ਦਹਿ ਦਿਸ ਸੰਬੰਧਕ, ਦਹਿ ਦਿਸ ਸ਼ਤਰ, ਮੇਘ ਘਟਾ ਘਟ, ਦਾਮਨ ਚਮਕ ਡਰਾਇਓ।
2: ਸੇਜ ਖਾਲਸਾ ਜੀਓ, ਇਹ ਜੋ ਸ਼ਬਦ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਉਚਾਰਨ ਕੀਤਾ ਜਦੋਂ ਆਪਣੇ ਤਾਇਆ ਜੀ ਦੇ ਸਪੁੱਤਰ ਭਾਵ ਕੇ ਭਰਾਤਾ ਦੇ ਵਿਆਹ ਤੇ ਗਏ ਹੋਏ ਸਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਸਤਿਗੁਰੂ ਜੀ ਦੇ ਨਾਲੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਲੋਂ ਵਿਛੋੜਾ ਪਿਆ। ਉਹ ਵਿਛੋੜੇ ਦੇ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਧਿਆਨ ਦੇ ਸਹਿਤ ਸਰਵਣ ਕਰੀਏ ਜੀ। ਉੱਥੋਂ ਪੱਤਰਕਾਂ ਵੀ ਭੇਜੀਆਂ, ਉਹਦੇ ਸੰਬੰਧ ਦੇ ਵਿੱਚ ਵੀ ਬਚਨ ਆਉਣਗੇ। ਆਓ ਜੀ ਪਿਆਰ ਦੇ ਸਹਿਤ ਸਰਵਣ ਕਰੀਏ।
1: ਸੇਜ ਅਕੇਲੀ ਨੀਂਦ ਨਹ ਨੈਨਹ ਪਿਰ ਪਰਦੇਸ ਸਧਾਇਓ, ਹੁਣ ਨਹੀਂ ਸੰਦੇਸ਼ ਰੋ ਮਾਇਓ।
0: ਸਾਧ ਸੰਗਤ ਦੀ ਸਰੂਪਾਂ ਦੇ ਵਿੱਚ ਪਾਠ ਸੰਦੇਸ਼ ਰੋ ਮਾਇਓ ਛਪਿਆ ਆਉਂਦਾ ਹੈ। ਸੰਪਰਦਾਈ ਮੁੱਖ ਪਾਠ ਹੁਣ ਨਹੀਂ ਸੰਦੇਸ਼ ਰੋ ਮਾਇਓ, ਰੋਮਾਇਓ ਪਾਠ ਇਕੱਠਾ ਹੈ, ਪੂਰਾ ਸੰਦੇਸ਼ ਪਾਠ ਜਿਹੜਾ ਹੈ ਇਹ ਅਲੱਗ ਹੈ। ਪਰ ਜਿਹੜੇ ਸਾਧ ਸੰਗਤ ਜੀ ਪਦਛੇਦ ਕਰਨ ਵਾਲੇ ਹਨ ਉਹਨਾਂ ਨੇ ਇਸ ਤਰ੍ਹਾਂ ਸੰਦੇਸ਼ ਰੋ ਮਾਇਓ ਪਾਠ ਛਾਪ ਦਿੱਤਾ ਹੈ, ਪਰ ਮੁੱਖ ਪਾਠ ਹੈ ਹੁਣ ਨਹੀਂ ਸੰਦੇਸ਼ ਰੋ ਮਾਇਓ।

ਨੈਣ ਨੀਰ ਭਰ ਆਇਓ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐਸੀ ਬੇਬਲਤਾ ਗੁਰੂ ਰਾਮਦਾਸ ਜੀ ਦੀ ਸੁਨੇਹੇ ਦੀ ਮੇਰੇ ਮਨ ਦੇ ਵਿੱਚ ਬਣੀ ਵੀ ਮੈਂ ਕੋਠੇ ਤੇ ਚੜ ਕੇ ਰਾਹ ਵੱਲ ਹੀ ਵੇਖੀ ਜਾਂਦਾ ਸੀ ਵੀ ਅੱਖਾਂ ਦੇ ਵਿੱਚ ਨੀਰ ਭਰਿਆ ਸੀ ਕਿ ਕਿਹੜੇ ਵੇਲੇ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਮਨ ਦੇ ਵਿੱਚ ਸੀਗਾ ਵੀ ਕਿਹੜੇ ਵੇਲੇ ਸੱਦਾ ਆਵੇ ਕਿ ਆਓ ਅਰਜਨ ਦੇਵ ਜੀ ਸਾਨੂੰ ਆਣ ਕੇ ਮਿਲੋ। ਐਸੀ ਕਹਿੰਦੇ ਮੇਰੇ ਮਨ ਦੀ ਬੇਬਲਤਾ ਹੀ ਹੋ ਗਈ ਸੀ।

0: ਜਿਵੇਂ ਨਿਮਾਣਿਆ ਨੰਨੇ ਦੀ ਸਿਹਾਰੀ ਸਹਿਤ ਪਾਠ ਅਗੇਤਰ ਲਾਇਆ, ਇਸੇ ਤਰ੍ਹਾਂ ਇੰਨੇ ਚੀਜਿਆ, ਇਸੇ ਤਰ੍ਹਾਂ ਹੀ ਨੰਨਾ ਫੇਰ ਅਗੇਤਰ ਲਾ ਗਏ, ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਹੋ ਕੁਰਬਾਨ
1: ਰਹਾਉ ਜੈਸਾ ਬਾਲਕ ਭਾਏ ਸੁਭਾਈ।

0: ਸਭ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
2: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
3: ਸਤਸੰਗ ਜੀ ਮਾਹੌਲ ਦੇ ਮੁਤਾਬਕ ਇਤਿਹਾਸ ਦੇ ਕੁਝ ਪੰਨੇ ਮੁਲਕੀ ਹਾਲਾਤ ਨੂੰ ਤੁਹਾਡੇ ਇੱਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਇਆ ਬਿਆਨ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂ। ਪੇਸ਼ਤਰ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ ਸ਼ਕਤੀ ਤੋਂ ਪ੍ਰਭਾਵਿਤ ਹੈ, ਤਾਕਤ ਤੋਂ। ਅਰਦਾਸ ਦੀਆਂ ਇਹ ਪਹਿਲੀਆਂ ਪੰਕਤੀਆਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ। ਭਗਵਤੀ ਮੀਨ ਸ਼ਕਤੀ, ਭਗਵਤੀ ਸ਼ਕਤੀ ਨੂੰ ਕਹਿੰਦੇ। ਹੁਣ ਮੈਂ ਅਰਜ਼ ਕਰਾਂ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਧਿਆਨ ਨਾਲ ਸਰਵਣ ਕਰਨਾ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ, ਕਿਸੇ ਥਾਂ ਸਮਾਪਤ ਕਰਨੀ ਪੈਂਦੀ ਹੈ। ਕਈ ਦਫ਼ਾ ਕੁਛ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਅਦ ਦੇ ਚਾਹੁੰਦੇ ਨੇ ਉਹਨਾਂ ਦੇ ਫਿਰ ਪੱਲੇ ਕੁਛ ਨਹੀਂ ਪੈਣਾ। ਕੀਰਤਨ ਕਿਸੇ ਥਾਂ ਤੋਂ ਵੀ ਅਸੀਂ ਸੁਣ ਸਕਦੇ ਹਾਂ, ਵਿਚਾਰ ਬਾਰੇ ਇਹ ਗੱਲ ਨਹੀਂ ਹੈ। ਕਿਸੇ ਥਾਂ ਤੋਂ ਸੁਣੀਏ ਤੇ ਕੁਝ ਪੱਲੇ ਨਹੀਂ ਪਏਗਾ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਵਤੀ ਮੇਨ ਸ਼ਕਤੀ, ਈਸ਼ਵਰ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ, ਤਾਂ ਫਿਰ ਉਸਦਾ ਜਨਮ ਵੀ ਮੰਨਣਾ ਪਏਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਏਗਾ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੰਸਾਰ ਦੋ ਰੰਗੀ ਹੈ, ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਆ ਜਨਮ ਹੈ ਆ ਮਰਨ ਹੈ, ਤੇਰਾ ਕੋਈ ਜਨਮ ਨਹੀਂ, ਤੇਰੀ ਕੋਈ ਮੌਤ ਨਹੀਂ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਤਾਂ ਫਿਰ ਉਸਦੇ ਮਾਂ ਬਾਪ ਵੀ ਮੰਨਣੇ ਪੈਣਗੇ। ਸਿਰਫ ਮਾਂ ਬਾਪ ਹੀ ਨਹੀਂ, ਉਹਦੀ ਜ਼ਾਤ ਪਾਤ ਵੀ ਮੰਨਣੀ ਪਏਗੀ, ਫਿਰ ਪਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ। ਸਤਿਗੁਰੂ ਕਹਿੰਦੇ ਨਾ ਤਾਤ ਹੈ, ਨਾ ਮਾਤ ਹੈ, ਨਾ ਜ਼ਾਤ ਹੈ, ਨਾ ਪਾਤ ਹੈ। ਤੁਹਾਡੇ ਵਿੱਚੋਂ ਜਿਹੜੇ ਜਾਪ ਸਾਹਿਬ ਪੜ੍ਹਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਉਹਦਾ ਕੋਈ ਰੰਗ ਰੂਪ ਨਸਲ ਵੀ ਮੰਨਣੀ ਪਏਗੀ। ਕਿਹੜੀ ਨਸਲ ਦਾ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ? ਕਾਲਾ ਹੈ, ਗੋਰਾ ਹੈ, ਸਾਂਵਰੇ ਰੰਗ ਦਾ ਹੈ, ਜ਼ਰਦੀ ਮਾਇਲ ਹੈ, ਰੰਗ ਕੀ ਹੈ? ਖਲੜੀ ਦਾ ਰੰਗ ਉਸਦਾ ਕੈਸਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਅਰੂਪ ਹੈ, ਅਨੂਪ ਹੈ, ਕੋਈ ਰੂਪ ਨਹੀਂ। ਅਤਿਅੰਤ ਸੁੰਦਰ ਹੈ, ਫਿਰ ਵੀ ਕੋਈ ਰੂਪ ਨਹੀਂ। ਅਗਰ ਉਸਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ। ਸਾਹਿਬ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ ਕੇ। ਅਗਰ ਉਸਨੂੰ ਵਿਅਕਤੀ ਮੰਨੀਏ ਤਾਂ ਉਸ ਪਰਮਾਤਮਾ ਦਾ ਕੋਈ ਮਜ਼ਹਬ ਵੀ ਹੋਵੇਗਾ, ਹਿੰਦੂ ਹੋਵੇਗਾ, ਮੁਸਲਿਮ ਹੋਵੇਗਾ, ਸਿੱਖ ਹੋਵੇਗਾ, ਈਸਾਈ ਹੋਵੇਗਾ, ਯਹੂਦੀ ਹੋਵੇਗਾ, ਪਾਰਸੀ ਹੋਵੇਗਾ, ਜੈਨੀ ਹੋਵੇਗਾ, ਬੋਧੀ ਹੋਵੇਗਾ, ਕੁਛ ਨਾ ਕੁਛ ਹੋਵੇਗਾ ਅਗਰ ਉਹ ਵਿਅਕਤੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਰੂਰਤ ਦੇਖੋ, ਫਰਮਾਨ ਕਰਦੇ ਨੇ नमस्तम अमजबे नमस्तस्त अजबे, तेरा कोई मजहब नहीं। जब तू रंग रूप रेख तो न्यारा है, जात पात तो न्यारा है, वर्ण भेख तो न्यारा है, तेरा कोई मजहब नहीं है। तू हिंदू नहीं है, तू सिख भी नहीं है, तू मुस्लिम नहीं है, तू क्रिश्चियन भी नहीं है। शब्द मैं फिर थोड़े सामने रखा गुरु गोविंद सिंह जी दे। नमस्तं अमजबे, नमस्कार है, तू अमजब है, तेरा कोई मजहब नहीं। नमस्तं अमजबे नमस्तस्त अजबे, नमस्कार है तेनो, तू अजब स्वरूप है, तू अजब स्वरूप है। दो नुक्ते होर बयान करके मैं कुछ इतिहास दे पन्ने रखने ने थोड़े सामने। अगर उसनु व्यक्ति मन लईए ना, तो व्यक्ति एक समय च एको ही थां ते आउंदा है। जिवें तुसी इत्थे गुरुद्वारा साहब बैठे हो, अपने घर दे च नहीं हो,

ਸਾਰੀ ਥਾਵਾਂ ਤੇ ਨਹੀਂ ਆਉਂਦਾ। ਸਤਿਗੁਰਾਂ ਦੀ ਬਾਣੀ ਕਹਿੰਦੀ ਏ ਤੂੰ ਸਭਨੀ ਥਾਂ ਜਿੱਥੇ ਹੋ ਜਾਏ ਸਾਚਾ ਸਿਰਜਨ ਹਾਰ ਜਿਉ। ਇਹ ਸਿਰਜਨ ਹਾਰ ਮੈਂ ਜਿੱਥੇ ਜਾਂਦਾ ਤੂੰ ਉੱਥੇ ਹੈ, ਤੂੰ ਤੇ ਵਿਆਪਕ ਹੈ। ਵਿਅਕਤੀ ਵਿਆਪਕ ਨਹੀਂ ਹੋ ਸਕਦਾ। ਅਗਰ ਉਸਨੂੰ ਵਿਅਕਤੀ ਮੰਨ ਲਈਏ ਤਾਂ ਵਿਅਕਤੀ ਸਰਵਕਾਲ ਵੀ ਨਹੀਂ, ਹਰ ਸਮੇਂ ਨਹੀਂ ਹੈ। ਜਿਵੇਂ ਅਸੀਂ 20, 30, 40, 50, 60 ਸਾਲ ਪਹਿਲੇ ਨਹੀਂ ਸੀ। ਹਰ ਇੱਕ ਬਾਰੇ ਇਹ ਗੱਲ ਆਖੀ ਜਾ ਸਕਦੀ ਹੈ ਤੇ ਹਰ ਇੱਕ 10, 20, 30, 40 ਸਾਲ ਬਾਅਦ ਨਹੀਂ ਹੋਵੇਗਾ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੀ ਤੂੰ ਜਣਿਓ। ਕੱਲ ਤੇ ਮਾਂ ਹੈ ਸੀ, ਬਾਬਾ ਫਰੀਦ ਕਹਿੰਦੇ ਪਤਾ ਨਹੀਂ ਕਿੱਥੇ ਚਲੀ ਗਈ। 5 ਸਾਲ ਪਹਿਲੇ ਤੇ ਪਿਤਾ ਹੈ ਸੀ, ਅੱਜ ਕੋਈ ਨਹੀਂ। ਅਗਰ ਪਰਮਾਤਮਾ ਵੀ ਵਿਅਕਤੀ ਹੈ ਤਾਂ ਪਰਮਾਤਮਾ ਨੂੰ ਵੀ ਕਾਲ ਦੇ ਵਿੱਚ ਬਿਆਨ ਕਰਨਾ ਪਏਗਾ, ਸਮੇਂ ਦੇ ਵਿੱਚ ਬਿਆਨ ਕਰਨਾ ਪਏਗਾ। ਇੰਜ ਆਖਾਂਗੇ ਪਰਮਾਤਮਾ ਹੋਇਆ ਸੀ ਜਾਂ ਪਰਮਾਤਮਾ ਹੋਵੇਗਾ। ਕਲਗੀਧਰ ਪਾਤਸ਼ਾਹ ਕਹਿੰਦੇ ਅਕਾਲ ਹੈ, ਅਜਾਲ ਹੈ, ਉਹ ਸਮੇਂ ਦੇ ਵਿੱਚ ਨਹੀਂ ਹੈ, ਉਹ ਹੈ ਸੋ ਹੈ। ਹੋਇਆ ਸੀ ਨਹੀਂ ਕਹਿ ਸਕਦੇ, ਹੋਵੇਗਾ ਨਹੀਂ ਕਹਿ ਸਕਦੇ, ਉਹ ਹੈ ਸੋ ਹੈ, ਸਮੇਂ ਤੋਂ ਬਾਹਰ ਹੈ। ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ, ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ। ਤੋ ਇੱਕ ਹੋਰ ਪ੍ਰਸ਼ਨ ਵੀ ਖੜਾ ਹੋਵੇਗਾ, ਕਿਉਂਕਿ ਵਿਅਕਤੀ ਦੇ ਦੋ ਰੂਪ ਨੇ, ਇਸਤਰੀ ਔਰ ਪੁਰਸ਼। ਪਰਮਾਤਮਾ ਨਰ ਹੈ ਕਿ ਨਾਰੀ ਹੈ, ਇਸਤਰੀ ਹੈ ਕਿ ਪੁਰਸ਼ ਹੈ? ਇਸ ਨੂੰ ਬੜੇ ਵਿਸਥਾਰ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਿਆਨ ਕੀਤਾ, ਪਰ ਇਸ ਵਕਤ ਮੈਂ ਨਹੀਂ ਛੇੜਨਾ ਕਿਉਂਕਿ ਆਪ ਪੁਰਮ ਮਨਾ ਰਹੇ। ਤੋ ਫੈਸਲਾ ਕਰਨਾ ਪਏਗਾ ਪਰਮਾਤਮਾ ਇਸਤਰੀ ਹੈ ਕਿ ਪੁਰਸ਼ ਹੈ, ਅਗਰ ਵਿਅਕਤੀ ਹੈ। ਜਿਨ੍ਹਾਂ ਨੇ ਵੀ ਵਿਅਕਤੀ ਦੇ ਰੂਪ ਵਿੱਚ ਮੰਨਿਆ, ਉਹ ਕਿਧਰੇ ਪੁਰਸ਼ ਦੀ ਪੂਜਾ, ਕਿਧਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ। ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਜੈਸਾ ਸੇਵੇ ਤੈਸਾ ਹੋਏ। ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ, ਜਿਸ ਦੇ ਵਿਚਾਰ ਕਰੀਏ, ਜਿਹਨੂੰ ਸੋਚੀਏ, ਜਿਹਨੂੰ ਯਾਦ ਕਰੀਏ, ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ। ਤਨ ਤੇ ਇੱਕ ਦਿਨ ਖਾਕ ਹੋ ਜਾਣਾ, ਰਾਖ ਹੋ ਜਾਣਾ, ਅੱਗੋਂ ਸਾਡਾ ਸੰਸਕਾਰਾਂ ਦਾ ਢਾਂਚਾ ਜਾਂਦਾ ਹੈ। ਅਗਰ ਉਸ ਵਿੱਚ ਇਸਤਰੀ ਚਿੰਤਨ ਸੀ, ਇਸਤਰੀ ਦੀਆਂ ਯਾਦਾਂ ਸਨ, ਇਸਤਰੀ ਦੀ ਵਿਚਾਰ ਸੀ, ਅਗਲਾ ਜਨਮ ਫਿਰ ਇਸਤਰੀ ਦਾ। ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ, ਗੁਰਬਾਣੀ ਦਾ ਫੈਸਲਾ। ਉਹ ਵਿਅਕਤੀ ਨਹੀਂ ਹੈ, ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦਨਾਸਰੀ ਰਾਗ ਵਿੱਚ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਸੁਨ ਮੰਡਲ ਨਿਰਵਿਚਾਰ ਅਵਸਥਾ, ਉਹਨੂੰ ਸੁਨ ਸਮਾਧੀ ਕਹਿੰਦੇ ਨੇ। ਸੁਨ ਸਮਾਧ ਅਨਹਦ ਤੈਨਾਤ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ, ਨਿਰੰਕਾਰ ਪ੍ਰਗਟ ਹੋ ਜਾਂਦਾ। ਜਦ ਕੋਈ ਵੀ ਫੁਰਨਾ ਨਾ ਚਲੇ, ਕੋਈ ਵੀ ਵਿਚਾਰ ਨਾ ਚਲੇ, ਉਹਨੂੰ ਗੁਰੂ ਅਰਜਨ ਦੇਵ ਜੀ ਸੁਨ ਸਮਾਧ ਕਹਿੰਦੇ ਨੇ। ਸੁਖਮਨੀ ਸਾਹਿਬ ਦੀ ਪੰਕਤੀ, ਸੁਨ ਸਮਾਧ ਅਨਹਦ ਤੈਨਾਤ। ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ, ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ, ਕਿਤਨਾ ਹੀ ਕਥਾ ਕੀਰਤਨ ਸੁਣੀਏ ਤੇ ਕਰੀ ਅੰਦਰ ਫੁਰਨੇ ਚੱਲਦੇ ਨੇ, ਉਹ ਨਹੀਂ ਰੁਕਦਾ। ਸੁਨ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਦ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ। ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ। ਸੁਨ ਮੰਡ

0: मंडल एक जोगी वैसे नार ना पुरख कहो को कैसे। तो हुण मुख्तसर में अर्ज करा परमात्मा की ये शक्ति है, व्यक्ति नहीं है। ऐसी शक्ति है रंग रूप तो न्यारी, चक्र चैन तो न्यारी, वर्ण जात तो न्यारी, मजहब तो न्यारी, एक व्यापक शक्ति है। पर शक्ति तो मुराद किधरे ए न लेना कि जड़ है, नहीं चेतन है। उस शक्ति नो भारत दे प्राचीन उपनिषदां दे ऋषियां ने इंज कहा सत्यम शिवम सुंदरम। वो सत है, सदीवी है, है। शिवम प्रकाशमान है, शिव दे अर्थ प्रकाश चानना, प्रकाशमान है। सुंदरम अति सुंदर है, अति सुंदर है। इनू गुरु नानक देव जी महाराज इंज बयान करते ने सत सुहाण सदा मन चाओ। तू सत है, सुहाण अति सुंदर है, सदा मन चाओ तू सदीवी खिड़िया होया, आनंद स्वरूप है। वैदिक ऋषियां ने भी ऐसा कहा सत चित आनंद। वो सत है, चित चेतन है, जड़ नहीं है। शक्ति ते अग दे च भी है, अग जड़ है। शक्ति ते पानी दे च भी है, पानी जड़ है। शक्ति ते पवन दे च भी है, पवन जड़ है। परमात्मा शक्ति है पर चेतन, सत चित आनंद, आनंद स्वरूप है। यही कारण है कि मनुख दी चेतना शक्ति तो प्रभावित है, मनुख ताकत तो प्रभावित है। मैं सवेरे इस विचार नूं सामने रखिया सी, जिथे ताण हुंदा उत्थे माण हुंदा है। इस वास्ते हर मनुख ताण दी तलाश च है, शक्ति दी तलाश च है। ते दूर क्यों जाओ, परमात्मा एक शक्ति है। प्रथम भगवती सिमर के गुरु नानक ले दिया है। ऐसी शक्ति जो रंग रूप तो न्यारी है, सारा आकार उस तो आया है जिदा कोई आकार नहीं, सारा रूप उस तो आउंदा है जिदा कोई रूप नहीं, सारे रंग उस तो आउंदे ने जिदा कोई रंग नहीं। चलो मैं अद्धा मिनट इसते भी ले लवां। एक फुल खिड़िया है रंग लेके, रूप लेके, सुगंध लेके, आकार लेके, ध्यान बख्शना। सहजे सहजे फुल मुरझा गया, रंग खो गया। हुण पुछिए रंग किथे चला गया? रंग उथे चला गया जिदा कोई रंग नहीं। फिर बहुत सुक गया फुल दा, रूप भी खो गया। ए रूप किथे चला गया? ए रूप उथे चला गया जिदा कोई रूप नहीं। एक दिन फुल दा आकार भी खो गया। आकार किथे चला गया? आकार उथे चला गया जिदा कोई आकार नहीं। उन्हों निराकार के निरंकार, आकार तो रहत, कोई आकार नहीं। सारा आकार उस तो आउंदा है जिदा कोई आकार नहीं, सारे रूप उसे तो आउंदे ने जिदा कोई रूप नहीं, सारे रंग उसे तो आउंदे ने जिदा कोई रंग नहीं। वो एक शक्ति है, उस शक्ति नू अनेका नाम दिते गए ने। गुरु नानक देव जी महाराज कहंदे ने बलहारी जाओ जेते तेरे नाम है। किसे ने गोपाल किया, किसे ने गोविंद किया, किसे ने राम किया, किसी ने करतार किया, किसी ने मधुसूदन किया, गोरख किया, वाहेगुरु किया, सतनाम किया, अल्लाह किया, खुदा किया। बलहारी जाओ जेते तेरे नाम है। गुरु नानक कहंदे में सदके जाना जितने भी तेरे नाम ने। जैसे सूरज दा कोई एक नाम ते नहीं है, सूरज नू सन कहंदे ने, सूरज नू भान कहंदे ने, सूरज नू रवि कहंदे ने, सूरज नू सूरज कहंदे ने, सूरज नू खुर्शीद कहंदे ने, सूरज नू आफताब कहंदे ने, कोई एक नाम है। दुनिया दियां सैकड़े भाषावां दे सूरज दे अलग अलग नाम ने। ਸੂਰਜ ਦੇ ਅਲੱਗ ਅਲੱਗ ਨਾਮ ਨੇ, ਕੋਈ ਝਗੜਾ ਨਹੀਂ। ਪਰਮਾਤਮਾ ਦੇ ਅਲੱਗ ਅਲੱਗ ਨਾਮ ਨੇ, ਬੜੀ ਝਗੜੇ ਨੇ, ਕਲ ਕਲੇਸ਼ ਹੈ, ਬੜੀ ਦੁਬਧਾ ਹੈ। ਨਾਮਾਂ ਤੇ ਝਗੜਾ, ਸੂਰਜ ਦੇ ਨਾਮਾਂ ਤੇ ਝਗੜਾ ਨਹੀਂ, ਔਰ ਸੂਰਜ ਦਾ ਇੱਕ ਨਾਮ ਵੀ ਨਹੀਂ ਹੈ। ਸੂਰਜ ਨੂੰ ਸੰਸਕ੍ਰਿਤ ਦੇ ਜਬਾਨ ਕਹਿੰਦੇ ਨੇ, ਸੰਸਕ੍ਰਿਤ ਦੇ ਚ ਰਵੀ ਕਹਿੰਦੇ ਨੇ। ਦੋ ਨਾਮ ਨੇ, ਰਵੀ ਇਹ ਬਾਨ ਹੈ, ਇਹ ਰਵੀ ਹੈ, ਇਹ ਸੂਰਜ ਹੈ, ਇਹ ਆਫਤਾਬ ਹੈ, ਇਹ ਖੁਰਸ਼ੀਦ ਹੈ, ਇਹ ਸਨ ਹੈ। ਕਬੂਲ ਹੈ, ਠੀਕ ਹੈ। ਜਿਹੜਾ ਸਨ ਹੈ ਉਹੀ ਆਫਤਾਬ ਹੈ, ਜੋ ਆਫਤਾਬ ਹੈ ਉਹੀ ਖੁਰਸ਼ੀਦ ਹੈ, ਜਿਹੜਾ ਖੁਰਸ਼ੀਦ ਹੈ ਉਹੀ ਸੂਰਜ ਹੈ, ਜਿਹੜਾ ਸੂਰਜ ਹੈ ਉਹੀ ਬਾਨ ਹੈ, ਜਿਹੜਾ ਬਾਨ ਹੈ ਉਹੀ ਰਵੀ ਹੈ। ਸਾਨੂੰ ਕਬੂਲ ਹੈ। ਪਰ ਜਿਹੜਾ ਖੁਦਾ ਹੈ ਉਹੀ ਰਾਮ ਹੈ, ਜਿਹੜਾ ਰਾਮ ਹੈ ਉਹੀ ਅੱਲਾ ਹੈ, ਜਿਹੜਾ ਅੱਲਾ ਹੈ ਉਹੀ ਗੋਬਿੰਦ ਹੈ। ਇਸ ਤੇ ਬੜੇ ਝਗੜੇ ਨੇ, ਇਸ ਤੇ ਬੜਾ ਕਲੇਸ਼ ਹੈ, ਇਸ ਤੇ ਬੜਾ ਅਨਰਥ ਹੈ। ਇਸ ਵਾਸਤੇ ਪਤਾ ਹੈ ਧਾਰਮਿਕ ਸਿਆਣੇ ਪੁਰਸ਼ ਕੀ ਕਹਿੰਦੇ ਨੇ, ਜਿਤਨੀ ਅਗਿਆਨਤਾ ਧਰਮ ਦੀ ਦੁਨੀਆਂ ਵਿਚ ਹੈ, ਇਤਨੀ ਅਗਿਆਨਤਾ ਸਮਾਜ ਵਿਚ, ਅਰਥ ਵਿਵਸਥਾ ਵਿਚ ਔਰ ਰਾਜਨੀਤੀ ਵਿਚ ਨਹੀਂ ਹੈ, ਜਿਤਨਾ ਅਗਿਆਨ ਧਰਮ ਦੀ ਦੁਨੀਆਂ ਚ। ਸਮਾਜ ਦੇ ਸੰਬੰਧਾਂ ਵਿਚ, ਅਰਥ ਵਿਵਸਥਾ ਵਿਚ, ਰਾਜਨੀਤੀ ਦੇ ਤੇ ਇਤਨੀ ਮੂੜਤਾ ਨਹੀਂ ਹੈ ਜਿਤਨੀ ਮੂੜਤਾ ਧਰਮ ਦੀ ਦੁਨੀਆਂ ਚ। ਦਸੋਂ ਗੁਰੂ ਸਾਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਰੂਪ ਨੇ, ਔਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗਿਆਨ ਗੁਰੂ ਆਤਮ ਉਪਦੇਸੋ ਨਾਮ ਬਿਬੋਤ ਲਗਾ। ਇੱਕੋ ਹੀ ਪੁੰਨ ਹੈ ਗਿਆਨ, ਉਸ ਮਨੁੱਖ ਤੋਂ ਸਭ ਕੁਝ ਠੀਕ ਹੋਵੇਗਾ। ਇੱਕੋ ਹੀ ਪਾਪ ਹੈ ਅਗਿਆਨ, ਇਹ ਜੋ ਕੁਛ ਵੀ ਕਰੇਗਾ ਗਲਤ ਕਰੇਗਾ, ਠੀਕ ਹੋ ਹੀ ਨਹੀਂ ਸਕਦਾ। ਇਸ ਨੂੰ ਪੂਰਨ ਖੁਲਾਸੇ ਦੇ ਰੂਪ ਵਿੱਚ ਕਿਸੇ ਵਕਤ ਮੈਂ ਫਿਰ ਬਿਆਨ ਕਰਾਂਗਾ, ਪਰ ਹੁਣ ਇਤਨਾ ਹੀ ਅਰਜ਼ ਕਰਾਂ। ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ। ਇਸ ਸ਼ਕਤੀ ਨੂੰ ਦੋ ਨਾਮ ਦਿੱਤੇ ਨੇ, ਸਤ ਤੇ ਸਤਾ। ਸਤ ਤੇ ਸਤਾ। ਇੱਕ ਮਨੁੱਖ ਕੋਲ ਬਾਹਰ ਦੀ ਤਾਕਤ ਹੈ। ਸਾਡੇ ਦੇਸ਼ ਦੇ ਚ ਇੱਕ ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਿਨ ਸਰ ਬਾਹੋ, ਹਜ਼ਾਰਾਂ ਬਾਵਾਂ ਵਾਲਾ ਰਿਸ਼ੀ। ਹਜ਼ਾਰਾਂ ਬਾਵਾਂ ਨਹੀਂ ਆਉਂਦੀਆਂ, ਅਗਰ ਹਜ਼ਾਰਾਂ ਬਾਵਾਂ ਇੱਕ ਬੰਦੇ ਦੀ ਆਉਣ ਤੇ ਸਾਰੇ ਹਾਲ ਚ ਮੇਰੇ ਖਿਆਲ ਇੱਕੋ ਹੀ ਬੰਦਾ ਬੈਠੇਗਾ, ਮੁਸ਼ਕਿਲ ਹੈ ਇੱਕ ਵੀ ਬੈਠ ਸਕੇ। ਹਜ਼ਾਰਾਂ ਬਾਵਾਂ, ਉਹ ਚੱਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ। ਜਿਹੜੇ ਸਮਝਾਉਣ ਦੇ ਪ੍ਰਤੀਕ ਨੇ ਨਾ, ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ ਤਾਂ ਬੜੇ ਭੁਲੇਖੇ ਪੈ ਜਾਂਦੇ ਨੇ। ਸਹਿਨ ਸਰ ਬਾਓ, ਦੋ ਹੱਥਾਂ ਵਿੱਚ ਹਜ਼ਾਰਾਂ ਹੱਥਾਂ ਵਰਗੀ ਤਾਕਤ, ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੁੜ ਜਾਣ ਉਸਦੇ ਅੱਗੋਂ, ਤਾਂ ਸੈਂਸਰ ਬਾਬੂ ਹੋ ਗਏ। ਔਰ ਕੀ ਹੈ, ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ, ਸਹਿਨਸਰ ਬਾਓ। ਦਹਿ ਸਿਰ ਕਹਿੰਦੇ ਰਾਵਣ ਦੇ ਦਸ ਸਿਰ ਸਨ, ਨਹੀਂ ਦਸ ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ, ਦਸ ਸਿਰ ਜਿਤਨਾ ਯਾਦ ਕਰ ਸਕਦੇ ਨੇ ਉਹ ਕੱਲਾ ਕਰਦਾ ਸੀ। ਤਦੇ ਤੇ ਉਸਦੀ ਲੰਕਾ ਸੋਨੇ ਦੀ ਸੀ, ਤਦੀ ਤੇ ਚੰਦ ਸੂਰਜ ਤਾਂ ਕਿ ਤਪਤ ਰਸੋਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲੇ ਜਲਦੇ ਸਨ ਰਸੋਈ ਦੇ ਚ, ਉਸ ਜ਼ਮਾਨੇ ਚ। ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ, ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਸੀ। ਮਹਿਲਾਂ ਦੇ ਕਲਸ਼ ਉਹਨੇ ਸੋਨੇ ਨਾਲ ਲਾਇਆ ਲੱਦੇ ਹੋਏ, ਇਸ ਵਾਸਤੇ ਸਵਰਨ ਲੰਕਾ ਉਸ ਨੂੰ ਕਹਿੰਦੇ ਸਨ। ਹਰ ਪੱਖ ਚ ਉਹ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਸ਼ਿਵਜੀ ਦਾ ਭਗਤ ਸੀ। ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ, ਸਮਾਂ ਇਸ ਚ ਲੱਗ ਜਾਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਆਪ ਸੁਣ ਕੇ ਹੈਰਾਨ ਹੋਵੋਗੇ, ਰਾਵਣ ਦੇ ਇੱਕ ਪਹਿਲੂ ਦੀ ਉਪਮਾ ਕੀਤੀ ਹੈ। ਚੌਬੋਲੇ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਦੀ ਬਾਣੀ। ਸੰਮਨ ਜੋ ਇਸ ਪ੍ਰੇਮ ਕੀ, ਦਮਕੇ ਹੋਤੀ ਸਾਟ, ਰਾਵਨ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਘਾਟ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦਾ ਸੌਦਾ ਜੇ ਕਿਧਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪਰਮਾਤਮਾ ਧਨਵਾਨਾਂ ਦੀ ਤਿਜੋਰੀ ਦੇ ਚਾਹੁੰਦਾ। ਸੰਮਨ ਜੋ ਇਸ ਪ੍ਰੇਮ ਕੀ, ਦਮਕੇ ਹੋਤੀ ਸਾੜ ਸੱਟਾ ਵੱਟਾ। ਦਮੜੀਆਂ ਦੇ ਨਾਲ ਸੱਟਾ ਵੱਟਾ ਹੋ ਸਕਦਾ, ਪਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ। ਤੋ ਰਾਵਨ ਹੋਤੇ ਸੋ ਰੰਕ ਨੇ, ਰਾਵਨ ਕੋਈ ਭਿਖਾਰੀ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣਾ ਸੀਸ ਕੱਟ ਕੇ ਸ਼ਿਵ ਜੀ ਦੇ ਅੱਗੋਂ ਰੱਖ ਦਿੱਤਾ, ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ। ਉਹ ਇਤਨਾ ਸੋਚਦਾ ਸੀ ਜਿਵੇਂ ਦਸ ਸਿਰ ਕੋਈ ਸੋਚਣ। ਉਹਦੇ ਇਤਨੇ ਪ੍ਰਬਲ ਵਿਚਾਰ ਸਨ, ਦਸ ਸਿਰ ਵੀ ਨਹੀਂ ਸੋਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ। ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ, ਰਾਵਣ ਕੱਟ ਕੇ ਅੱਗੋਂ ਰੱਖਦਾ। ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ। ਤੇ ਰਾਵਣ ਕਹਿੰਦਾ, ਐ ਸ਼ਿਵ ਜੀ, ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ, ਹੱਥ ਨਹੀਂ ਹੈ, ਮੈਂ ਉਸ ਸਿਰ ਨੂੰ ਕੀ ਕਰਾਂ? ਠੀਕ ਹੈ, ਮੈਂ ਸੋਚ ਲੈਂਦਾ, ਵਿਚਾਰ ਲੈਂਦਾ, ਆਲਮ ਫਾਜ਼ਲ ਹਾਂ, ਵਿਦਵਾਨ ਹਾਂ, ਚਾਰ ਵੇਦਾਂ ਦਾ ਪਾਠੀ ਹਾਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ, ਪਰ ਇਸ ਸਿਰ ਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਨਹੀਂ ਹੋਇਆ, ਮੈਨੂੰ ਆਸ਼ੀਰਵਾਦ ਨਹੀਂ ਮਿਲੇ, ਮੈਂ ਸਿਰ ਨੂੰ ਕੀ ਕਰਾਂ? ਇਤਨਾ ਸਿਆਣਾ, ਇਤਨਾ ਵੱਡਾ ਭਗਤ। ਇਹ ਸ਼ਿਵ ਜੀ ਦਾ ਭਗਤ ਸੀ, ਰਾਮ ਵੀ ਸ਼ਿਵ ਜੀ ਦੇ ਭਗਤ ਸਨ। ਰਾਮੇਸ਼ਵਰਮ ਦੇ ਸ਼ਿਵ ਜੀ ਦੀ ਪੂਜਾ ਕਰਕੇ ਹੀ ਰਾਮ ਨੇ ਲੰਕਾ ਤੇ ਚੜਾਈ ਕੀਤੀ। ਦੋਵੇਂ ਸ਼ਿਵ ਜੀ ਦੇ ਭਗਤ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਮਨ ਜੋ ਇਸ ਪ੍ਰੇਮ ਕੇ, ਦਮਕੇ ਹੋਤੀ ਸਾਟ, ਰਾਵਨ ਹੋਤੇ ਸੋ ਰੰਕ ਨੇ, ਜਿਨ ਸਿਰ ਦੀਨੇ ਕਾਟ। ਸਾਰੀ ਦੁਨੀਆ ਚ, ਖਾਸ ਕਰਕੇ ਸਾਡੇ ਦੇਸ਼ ਚ, ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਰਾਵਣ ਦਾ। ਇੰਨੀ ਬੇਇੱਜ਼ਤੀ ਅੱਜ ਤੱਕ ਕਿਸੇ ਦੀ ਵੀ ਨਹੀਂ ਹੋਈ ਜਿੰਨੀ ਉਹਦੀ ਹੋਈ ਹੈ। ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ, ਸਾਲ ਦੇ ਸਾਲ ਜਲਾਇਆ ਜਾਂਦਾ, ਹੈਰਾਨਗੀ। ਪੁਤਲਾ ਖੜਾ ਕਰ ਦੇਣਗੇ, ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ, ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ, ਪ੍ਰਸ਼ਾਦ ਵੀ ਰੱਖਣਗੇ, ਭਾਈ ਹੱਦ ਹੋ ਗਏ ਜਿਹਨੂੰ ਫੂਕ ਦੇਣਾ ਹੈ। ਤੇ ਜਿਹੜਾ ਕਹਿੰਦੇ ਉਹ ਵਾਕਈ ਦੁਸ਼ਟ ਸੀ, ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਮੋਹ। ਪ੍ਰਾਣਾ ਵਿੱਚ ਅਹਿਸਾਸ ਹੈ, ਵੇਦਾਂ ਦਾ ਗਿਆਨੀ ਸੀ, ਸ਼ਿਵਜੀ ਦਾ ਭਗਤ ਸੀ। ਇਹ ਵੀ ਮੈਂ ਅਰਜ਼ ਕਰਾਂ, ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ, ਜਲਾਉਣ ਤੋਂ ਪਹਿਲੇ ਰਾਮ ਵੀ ਪਰਿਕਰਮਾ ਕਰਦਾ ਉਸ ਦੀ। ਔਰ ਲੰਬੀ ਚੌੜੀ ਗੱਲ ਇਹ, ਜਦ ਮਰਨ ਲੱਗਿਆ ਸੀ ਰਾਵਣ, ਦਮ ਤੋੜਨ ਲੱਗਾ, ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ, ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ, ਬੜੀਆਂ ਵਿਚਾਰਾਂ, ਬੜੀ ਸਿਆਣਪ, ਬੜੀ ਸੋਝ ਬੋਝ, ਇਹ ਵੀ ਇਹਦੇ ਨਾਲ ਚਲੀ ਜਾਏਗੀ। ਇਹਦਾ ਆਖਰੀ ਦਮ ਟੁੱਟੇ ਤੂੰ ਇਸਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ। ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ, ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ। ਗੁਰੂ ਅਰਜਨ ਦੇਵ ਜੀ ਨੇ ਉਸਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ ਹੈ। ਲਕਸ਼ਮਣ ਦੀ ਜੈਸੀ ਤਬੀਅਤ ਸੀ, ਕਿਉਂਕਿ ਗੁੱਸੇ ਚ ਆ ਕੇ ਉਹ ਰਾਵਣ ਦੀ ਭੈਣ ਦੀ ਨੱਕ ਕੱਟ ਚੁੱਕਿਆ ਸੀ। ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ, ਤੇ ਇਸਤਰੀ ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ। ਸਵੈਂਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ, ਸਵੈਂਵਰ, ਸਵੈਂਵਰ, ਬੱਚੀ ਆਪਣਾ ਵਰ ਖੁਦ ਚੁਣਦੀ ਸੀ, ਇਹ ਆਮ ਪ੍ਰਥਾ ਸੀ। ਸੀਤਾ ਨੇ ਵੀ ਖੁਦ ਚੁਣਿਆ ਸੀ, ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ। ਸਵੈਂਵਰ, ਸਵੈਂਵਰ ਚੁਣਨਾ ਹੈ, ਆਪ ਵਰਨ ਚੁਣਨਾ ਹੈ। ਸਮਾਜ ਦੀ ਵਿਵਸਥਾ ਐਸੀ ਸੀ। ਅਗਾਂਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ। ਜ਼ਿੰਦਗੀ ਚ ਪਛਤਾਣਾ ਪੈਂਦਾ ਔਰ ਬੱਚੇ ਰੁੱਲ ਜਾਂਦੇ ਨੇ। ਸਵੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ਨਾਕਾਮ ਹੋ ਕੇ ਰੱਦ ਕਰ ਦਿੱਤਾ ਗਿਆ ਵੀ ਨਹੀਂ, ਬੱਚੀ ਸਵੈਮ ਨਹੀਂ ਚੁਣੇਗੀ, ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ, ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ, ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਆਉਂਦੀ। ਸਵੰਬਰ ਭਾਰਤ ਵਿੱਚ ਫੇਲ ਹੋਇਆ, ਸਵੰਬਰ ਅਮੈਰੀਕਾ ਤੇ ਯੂਰਪ ਦੇ ਦੇਸ਼ਾਂ ਚ ਫੇਲ ਹੋ ਰਿਹਾ। ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87% ਸ਼ਾਦੀਆਂ ਕੈਲੀਫੋਰਨੀਆ ਤਲਾਕ ਹੋ ਜਾਂਦੀਆਂ, ਨਹੀਂ ਨਿਭਦੀਆਂ, ਟੁੱਟ ਜਾਂਦੀਆਂ, ਹਾਲਾਂਕਿ ਖੁਦ ਚੁਣਿਆ ਹੁੰਦਾ, ਖੁਦ ਸ਼ਾਦੀਆਂ ਕੀਤੀਆਂ, ਮਾਂ ਬਾਪ ਦੀ ਮਦਾਖਲਤ ਵੀ ਨਹੀਂ, ਸਮਾਜ ਦੀ ਮਦਾਖਲਤ ਹੀ ਨਹੀਂ, ਫਿਰ ਕਿਉਂ ਨਹੀਂ ਨਿਭਦੀ? ਸਿਰਫ ਫੋਕੇ ਜਜ਼ਬਿਆਂ ਦੇ ਤਹਿਤ ਚੁਣਾਵ ਹੁੰਦਾ, ਜਜ਼ਬੇ ਠੰਡੇ ਪੈ ਗਏ, ਤਲਾਕ ਹੋ ਗਿਆ। ਇੱਕ ਸਟੇਟ ਦੇ ਅੰਦਰ, ਬਾਕੀ ਸਟੇਟਾਂ ਚ ਨਹੀਂ, ਇੱਕ ਸਟੇਟ ਦੇ 87% ਸ਼ਾਦੀਆਂ ਤਲਾਕ ਹੋ ਜਾਂਦੀਆਂ। ਸਵੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਵਿਚ ਫੇਲ ਹੋਇਆ, ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ, ਆਇੰਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ, ਕਰੇਗੀ ਤਾਂ ਉਸ ਤੇ ਉਂਗਲ ਉਠਾਏਗੀ ਸਮਾਜ, ਇਹ ਬੱਚੀ ਗਲਤ ਹੈ। ਯੂਰਪ ਦੇਸ਼ ਅਮੈਰੀਕਾ ਕੈਨੇਡਾ ਦਾ ਸਵੰਬਰ ਫੇਲ ਹੋ ਰਿਹਾ, ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੰਬਰ ਆਮ ਸੀ। ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ, ਵਰਮਾਲਾ ਪਹਿਨਾਉਣ ਲੱਗੀ, ਲੰਬੀ ਚੌੜੀ ਕਥਾ ਹੈ, ਉਹਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ, ਤੇ ਸਰੂਪ ਨਖਾ ਉਹਨਾਂ ਦਿਨਾਂ ਚ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ। ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ, ਤੇ ਲਕਸ਼ਮਣ ਨੇ ਕਿਹਾ ਨੱਕ ਕਰਕੇ ਤੂੰ ਖੂਬਸੂਰਤ ਲੱਗਦੀ ਪਈ ਹੈ, ਬਹੁਤ ਮੈਂ ਇਹੀ ਕੱਟ ਦੇਣਾ, ਕੱਟ ਦਿੱਤੀ ਉੱਥੇ। ਏਸ਼ੀਆ ਦਾ ਇਲਾਕਾ ਐਸਾ ਹੈ, ਹੋਰ ਕੁਛ ਬਰਦਾਸ਼ਤ ਕਰ ਲਵੇ, ਲੇਕਿਨ ਭਰਾ ਭੈਣ ਦੀ ਤੋਹੀਨ ਤੇ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਰਾਵਣ ਦੀ ਭੈਣ ਸੀ, ਆਮ ਬੰਦਾ ਨਹੀਂ ਬਰਦਾਸ਼ਤ ਕਰਦਾ, ਉਹ ਤੇ ਰਾਜਾ ਸੀ, ਬਦਲੇ ਦੀ ਭਾਵਨਾ ਤੇ ਆ ਗਏ। ਠੀਕ ਹੈ, ਸਿਆਣਾ ਸੀ, ਵਿਦਵਾਨ ਸੀ, ਸ਼ਿਵਜੀ ਦਾ ਭਗਤ ਸੀ, ਪਰ ਭੈਣ ਦੀ ਨੱਕ ਕੱਟੀ। ਇਤਿਹਾਸ ਦੇ ਨਿੱਕੇ ਪਹਿਲੂ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਲਕਸ਼ਮਣ ਗਿਆ ਗਿਆਨ ਲੈਣ ਵਾਸਤੇ, ਰਾਵਣ ਦੇ ਸਿਰ ਦੇ ਬਾਹਰ ਖੜਾ ਹੋਇਆ ਔਰ ਕਹਿੰਦਾ ਬ੍ਰਾਹਮਣ ਦੇਵਤਾ, ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ, ਬੜੀ ਸਮਝ ਹੈ ਹਰ ਪਹਿਲੂ ਦੀ, ਜੋ ਕੀਮਤੀ ਤੋਂ ਕੀਮਤੀ ਵਿਚਾਰਧਾਰਾ ਹੋਵੇ ਤੁਸੀਂ ਜਾ ਰਹੇ ਹੋ ਜਗਤ ਤੋਂ, ਦੱਸ ਕੇ ਜਾਓ। ਰਾਵਣ ਨੇ ਅੱਖ ਜ਼ਰੂਰ ਖੋਲੀ ਹੈ ਔਰ ਘਿਰਣਾ ਭਰੀ ਮੁਸਕਰਾਹਟ ਵੀ ਚਿਹਰੇ ਤੇ ਆਈ, ਫਿਰ ਅੱਖਾਂ ਬੰਦ ਹੋ ਗਈਆਂ। ਲਕਸ਼ਮਣ ਵਾਪਸ ਆ ਗਏ, ਰਾਮ ਨੂੰ ਕਹਿੰਦਾ ਭਗਵਾਨ, ਉਹ ਤੇ ਬੋਲਦਾ ਹੀ ਨਹੀਂ, ਪਤਾ ਰਾਮ ਨੇ ਕੀ ਆਖਿਆ, ਤੈਨੂੰ ਬੁਲਾਉਣ ਦੀ ਜਾਚ ਨਹੀਂ ਆਈ, ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ, ਜਾ, ਉਹ ਵਿਦਵਾਨ ਹੈ, ਸ਼ਿਵਜੀ ਦਾ ਭਗਤ, ਉਹਦੇ ਕਦਮਾਂ ਵਿੱਚ ਖੜਾ, ਉਹਦੇ ਪੈਰਾਂ ਤੇ ਮੱਥਾ ਟੇਕ, ਫਿਰ ਹੱਥ ਜੋੜ ਕੇ ਮੰਗ ਕਰ, ਇੰਜ ਗਿਆਨ ਦੀ ਮੰਗ ਕਰੀ ਦੀ। ਜਿਹਦੇ ਕਦਮਾਂ ਵਿੱਚ ਰਾਮ ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸਦੇ ਕੋਲ ਉਹ ਗਿਆਨ ਲੈਣਾ ਚਾਹੁੰਦੇ ਨੇ, ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ, ਮਾਮੂਲੀ ਨਹੀਂ ਹੋ ਸਕਦਾ। ਅੱਜ ਕਿ ਇਸ ਤਰ੍ਹਾਂ ਕੀਤਾ ਤੇ ਰਾਵਣ ਨੇ ਜਿਹੜੀ ਆਖਰੀ ਗੱਲ ਕੀਤੀ, ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਾ ਹੀ ਨਹੀਂ ਆਉਂਦਾ, ਜੋ ਕਰਨਾ ਅੱਜ ਕਰ, ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰੀ, ਪੋਸਟਪੋਨ ਨਾ ਕਰੀ, ਕੱਲ ਤੇ ਨਾ ਛੁੱਟੀ, ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇ, ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੀ, ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੀ, ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ। ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾ ਰਿਹਾ, ਪਾਤਸ਼ਾਹ ਕਹਿੰਦੇ ਨੈ ਬਿਲੰਬ ਧਰਮੰਗ ਬਿਲੰਬ ਪਾਪੰਗ, ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ, ਸਾਹਿਬ ਕਹਿੰਦੇ ਬਿਲੰਬ ਨਹੀਂ ਕਰਨੀ, ਦੇਰੀ ਨਹੀਂ ਕਰਨੀ, ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ, ਫਿਰ ਤੂੰ ਉਹ ਨਹੀਂ ਕਰ ਸਕੇਗਾ। ਬਿਲੰਬ ਪਾਪੰ, ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ, ਲੇਕਿਨ ਹੁੰਦਾ ਕੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ, ਬੁਰਾ ਸੰਕਲਪ ਪੈਦਾ ਹੋਇਆ ਬੰਦਾ ਤਤ ਛਿਣ ਕਰਦਾ, ਚੰਗਾ ਸੰਕਲਪ ਪੈਦਾ ਹੁੰਦਾ, ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ। ਇਸ ਤਰ੍ਹਾਂ ਮਨੁੱਖ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ, ਚੰਗਿਆਈਆਂ ਤੋਂ ਬਚਦਾ ਜਾ ਰਿਹਾ, ਕਿਉਂਕਿ ਚੰਗਿਆਈਆਂ ਨੂੰ ਪੋਸ਼ਟਪੋਨ ਕਰਦਾ। ਚੰਗਿਆਈਆਂ ਆਲਕ ਕਰੇ ਬੁਰਿਆਈ ਹੋਵੇ ਸੇਰ, ਇਹ ਮਹਾਨ ਗਿਆਨ ਰਾਵਣ ਨੇ ਲਕਸ਼ਮਣ ਨੂੰ ਦਿੱਤਾ। ਹੁਣ ਪ੍ਰਸ਼ਨ ਖੜਾ ਹੋਵੇਗਾ, ਹਾਰ ਕਿਉਂ ਗਏ? ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਰਾਮ ਤੋਂ ਨਹੀਂ ਹਾਰੇ, ਆਪਣੇ ਭਰਾ ਤੋਂ ਹਾਰੇ ਨੇ, ਬਿਭੀਸ਼ਣ ਤੋਂ। ਸਾਰੇ ਸੀਕ੍ਰੇਟ, ਸਾਰਾ ਰਾਜ ਭਰਾ ਨੇ ਦੱਸ ਦਿੱਤਾ ਬਿਭੀਸ਼ਣ ਨੇ। ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਣ ਦੇ ਵਾਰ ਤੋਂ ਬਚ ਸਕਦਾ, ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ, ਕਿਉਂ? ਭਰਾ ਨੂੰ ਸਭ ਕੁਝ ਪਤਾ ਹੈ, ਸਭ ਕੁਝ ਪਤਾ ਹੈ। ਹੋ ਸਕਦਾ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ, ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ, ਭਰਾ ਦਾ ਵਾਰ ਖਾਲੀ ਨਹੀਂ ਹੋਵੇ। ਇਸ ਵਾਸਤੇ ਆਮ ਦੁਸ਼ਮਣਾਂ ਦੇ ਜਿਤਨੀ ਦੁਸ਼ਮਣੀ ਨਹੀਂ ਪਾਈ ਜਾਂਦੀ, ਨਹੀਂ ਦੇਖੀ ਜਾਂਦੀ, ਕਈ ਦਫਾ ਭਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ, ਬੜੀ ਭਿਅੰਕਰ। ਵਿਭੀਸ਼ਣ ਨੇ ਸਾਰੇ ਰਾਜ ਦੱਸ ਦਿੱਤੇ ਨੇ, ਵਿਭੀਸ਼ਣ ਭਰਾ ਸੀ ਰਾਵਣ ਦਾ, ਸਾਰੇ ਸੀਕ੍ਰੇਟ ਦੱਸ ਦਿੱਤੇ। ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ ਹਾਰਿਆ ਭਰਾ ਦੀ ਮਾਰ ਤੋਂ। ਤੋ ਭਾਰਤ ਵਿਚ ਬੋਲ ਪ੍ਰਚਲਿਤ ਨੇ ਘਰ ਕਾ ਬੇਦੀ ਲੰਕਾ ਡਾਲੇ। ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ? ਮਨੁੱਖ ਦੀ ਫਿਤਰਤ ਹੈ, ਜੋ ਹਾਰ ਜਾਏ ਉਹ ਸ਼ੈਤਾਨ ਆਉਂਦਾ, ਜੋ ਜਿੱਤ ਜਾਏ ਉਹ ਭਗਵਾਨ ਆਉਂਦਾ, ਕੁਦਰਤੀ ਗੱਲ ਹੈ, ਸਭ ਰੱਬੋਂ ਖੇਡ ਹੈ, ਮਨੁੱਖ ਪ੍ਰਭਾਵਿਤ ਹੈ। ਜੋ ਜਿੱਤਦਾ ਹੈ ਉਹ ਜੋ ਹੈ ਭਗਵਾਨ ਹੈ, ਜੋ ਹਾਰ ਜਾਏ ਉਹ ਸ਼ੈਤਾਨ ਹੈ। ਇਸ ਤਰ੍ਹਾਂ ਹੀ ਹੋਇਆ। ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਵਿਚ ਜੇਤੂ ਬਣੀਏ। ਤਾਂ ਜੇਤੂ ਤਾਂ ਬਣ ਸਕਦੇ ਨੇ, ਕੋਈ ਸ਼ਕਤੀ ਹੋਵੇ, ਤਾਕਤ ਹੋਵੇ, ਮਨੁੱਖ ਸ਼ਕਤੀ ਤੋਂ ਪ੍ਰਭਾਵਿਤ ਹੈ। ਹੁਣੇ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਹੁਣ ਸ਼ਕਤੀ ਦੋ ਤਰ੍ਹਾਂ ਦੀ ਆਉਂਦੀ ਹੈ, ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ, ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਹੈ। ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਸਤਾ ਕਹਿੰਦੇ ਨੇ। ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ, ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ। ਬਦਕਿਸਮਤੀ ਹੈ, ਆਦਿ ਕਾਲ ਤੋਂ ਸਤਾ ਸਤ ਨਾਲ ਟਕਰਾਉਂਦੀ ਰਹੀ ਹੈ। ਮੈਂ ਜਦ ਪੜਿਆ ਸੀ ਕਿ ਬਦਰ ਦੀ ਲੜਾਈ ਵਿਚ ਮੁਹੰਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਚੋਟ ਨਾਲ। ਜਵਾਨ ਉਮਰ ਹੋਵੇ ਤੇ ਪੱਥਰ ਦੀ ਚੋਟ, ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਜਾ। ਕਿਤਨੀ ਪੀੜਾ ਹੋਈ ਹੋਣੀ ਹੈ, ਕਿਤਨਾ ਦਰਦ ਹੋਇਆ ਹੋਣਾ। ਇਸ ਫਕੀਰ ਤਬੀਅਤ ਇਨਸਾਨ ਨਾਲ ਐਸਾ ਕਿਉਂ ਹੋਇਆ? ਇੱਕ ਪਾਸੇ ਸਤਾ, ਇੱਕ ਪਾਸੇ ਸਤ ਹੈ। ਸਤ ਹਮੇਸ਼ਾ ਬੈਰੂਨੀ ਤੌਰ ਤੇ ਹਾਰਦਾ ਹੋਇਆ ਦਿਖਾਈ ਦੇਗਾ, ਈਸਾ ਸੂਲੀ ਤੇ ਹੈ। ਸਤਾਧਾਰੀ ਵੇਖਦੇ ਪਏ ਨੇ ਤਮਾਸ਼ਾ, ਪਰ ਸਤਵਾਦੀ ਤੇ ਸੂਲੀ ਤੇ। ਮੈਂ ਹੈਰਾਨ ਹੁੰਦਾ, ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਦਾ ਜਨਮ ਜੇਲ੍ਹ ਵਿੱਚ ਹੋਇਆ, ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਵਿੱਚ ਹੋਇਆ, ਮਾਤਾ ਪਿਤਾ ਦੇਵਕੀ ਵਾਸਦੇਵ ਜੇਲ੍ਹ ਦੇ ਸਨ, ਜੇਲ੍ਹ ਦੇ ਚ ਹੀ ਜਨਮ ਹੋਇਆ। ਢੰਗ ਨਾਲ ਇਹਨਾਂ ਨੂੰ ਬਚਾਇਆ ਗਿਆ। ਰਾਜ ਘਰਾਨੇ ਦਾ ਇਹ ਫਰਜ਼ੰਦ ਗਵਾਲਿਆਂ ਵਿੱਚ ਪੱਲਿਆ, ਗੁਜਰਾਂ ਵਿੱਚ ਪੱਲਿਆ, ਜਨਮ ਦਿੱਤਾ ਹੈ ਦੇਵਕੀ ਨੇ, ਪਾਲਿਆ ਜਸੋਦਾ ਨੇ। ਪਿਤਾ ਤੇ ਵਾਸਦੇਵ ਹੈ, ਪਰ ਨਕਲੀ ਪਿਓ ਬਣ ਗਿਆ ਨੰਦ ਬਾਬਾ। ਰਾਜ ਘਰਾਨੇ ਦਾ ਇਹ ਬੱਚਾ ਥੋੜਾ ਜਿਹਾ ਵੱਡਾ ਹੋ ਕੇ ਗਊਆਂ ਚਾਰ ਕੇ ਆਪਣੀ ਉਪਜੀਵਿਕਾ ਚਲਾਉਂਦਾ ਰਿਹਾ, ਗੁਜਰਾਂ ਵਿੱਚ ਪੱਲੇ ਹੈ, ਗਵਾਲਿਆਂ ਵਿੱਚ ਪੱਲੇ ਹੈ। ਸੰਤ ਜਾਂ ਤੇ ਸੂਲੀ ਤੇ, ਜਾਂ ਲੜਾਈ ਵਿੱਚ ਕੋਈ ਉਸਦੇ ਦੰਦ ਤੋੜਦਾ। ਸੰਤ ਦਾ ਜਨਮ ਜੇਲ੍ਹ ਵਿੱਚ ਤੇ ਸੰਤ ਦਾ ਅੰਤ ਵੀ ਜੇਲ੍ਹ ਵਿੱਚ। ਦੁਰਯੋਧਨ ਦੀ, ਕੰਸ ਦੀ ਜੇਲ੍ਹ ਵਿੱਚ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਜਹਾਂਗੀਰ ਦੀ ਜੇਲ੍ਹ ਵਿੱਚ ਗੁਰੂ ਅਰਜਨ ਦੇਵ ਜੀ ਦਾ ਅੰਤ ਹੋਇਆ। ਹੈਰਾਨਗੀ, ਸੰਤ ਦਾ ਜਨਮ ਜੇਲ੍ਹ ਵਿੱਚ, ਸੰਤ ਦਾ ਅੰਤ ਜੇਲ੍ਹ ਵਿੱਚ। ਕਾਰਨ, ਸਤਾ ਤੇ ਸਤ ਦਾ ਗੋਲ ਹੈ, ਸਤਾਧਾਰੀ ਸਤਵਾਦੀ ਨੂੰ ਕਬੂਲ ਨਹੀਂ ਕਰਦਾ, ਨਹੀਂ ਮੰਨਦਾ। ਜੈਸੇ ਜੈਸੇ ਸਤਾ ਵੱਧਦੀ ਹੈ, ਤਾਕਤ ਵੱਧਦੀ ਹੈ, ਮਨੁੱਖ ਦਾ ਹੰਕਾਰ ਵੱਧਦਾ ਹੈ। ਤਾਕਤਵਰ ਹੋਵੇ ਤੇ ਹੰਕਾਰੀ ਨਾ ਹੋਵੇ, ਐਸਾ ਹੁੰਦਾ ਹੀ ਨਹੀਂ ਹੈ। ਬਹੁਤ ਤਾਕਤ ਵੱਧ ਗਈ ਸੀ ਹਰਨਾਕਸ਼ ਦੀ, ਹੰਕਾਰੀ ਮਨੁੱਖ ਨਿਰੰਕਾਰ ਨੂੰ ਇਨਕਾਰ ਕਰ ਸਕਦਾ ਹੈ। ਹਰਨਾਕਸ਼ ਨੇ ਕਰ ਦਿੱਤਾ ਸੀ, ਆਖਿਆ ਕੌਣ ਰੱਬ ਆਉਂਦਾ, ਮੈਂ ਖੁਦ ਰੱਬ ਹਾਂ। ਨਮਰੂਦ ਨੇ ਕਰ ਦਿੱਤਾ ਸੀ, ਕੌਣ ਖੁਦਾ ਆਉਂਦਾ, ਮੈਂ ਖੁਦ ਖੁਦਾ ਹਾਂ। ਨਮਰੂਦ ਨੇ ਐਸਾ ਕਹਿ ਦਿੱਤਾ ਸੀ ਮਿਸਰ ਦੇ ਉਸ ਵਕਤ ਦੇ ਨਵਾਬ ਨੇ, ਮੈਂ ਖੁਦ ਖੁਦਾ, ਖੁਦਾ ਕੀ ਆਉਂਦਾ। ਹਰਨਾਕਸ਼ ਨੇ ਕਹਿ ਦਿੱਤਾ ਸੀ ਪਰਮਾਤਮਾ ਕੀ ਆਉਂਦਾ, ਮੈਂ ਖੁਦ ਪਰਮਾਤਮਾ। ਉਹ ਆਪਣੇ 5 ਸਾਲ ਦੇ ਬੱਚੇ ਨੂੰ ਕਹਿੰਦਾ ਤੂੰ ਜਪਿਆ ਕਰ ਮੇਰਾ ਨਾਮ ਤਾਂ ਕਿ ਬਾਕੀ ਬੱਚੇ ਵੀ ਜਪਣ। ਪਹਿਲੇ ਬੱਚਿਆਂ ਤੋਂ ਜਪਵਾਈਏ, ਫਿਰ ਜਵਾਨਾਂ ਤੋਂ, ਫਿਰ ਬੁੱਢਿਆਂ ਤੋਂ। ਸ਼ੁਰੂਆਤ ਬੱਚਿਆਂ ਤੋਂ ਕਰੀਏ। ਪਰ ਬੱਚਾ ਬੜੀ ਨਿਰਾਲੀ ਤਬੀਅਤ ਦਾ ਸੀ, ਮਾਂ ਤੋਂ ਸੰਸਕਾਰ ਮਿਲੇ ਸਨ ਪਰਮਾਤਮਾ ਦੇ। ਤੇ ਕਿਸੇ ਵਕਤ ਮੈਂ ਅਰਜ਼ ਕਰਾਂਗਾ, 90% ਮਨੁੱਖੀ ਬੱਚੇ ਚ ਮਾਂ ਦੇ ਹੀ ਸੰਸਕਾਰ ਹੁੰਦੇ ਨੇ। ਇਹੀ ਕਾਰਨ ਹੈ ਕਿ ਏਸ਼ੀਆ ਦੇ ਚ ਅਗਰ ਬੱਚਾ ਭੈੜਾ ਤਾਂ ਗਾਲ ਮਾਂ ਨੂੰ ਕੱਢਦੇ ਨੇ। ਗੁਸਤਾਖੀ ਮਾਫ। ਜਦ ਹਰਨਾਕਸ਼ ਪ੍ਰਹਿਰਾਦ ਨੂੰ ਕਹਿੰਦੇ ਤੂੰ ਜਪ, ਜਲ ਹਰਨਾਕਸ਼, ਥਲ ਹਰਨਾਕਸ਼, ਇਹ 5 ਸਾਲ ਦਾ ਬੱਚਾ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ, ਥਲ ਹੈ ਰਾਮ। ਇਹ 5 ਸਾਲ ਦਾ ਬੱਚਾ ਬਜ਼ੁਰਗਾਂ ਵਾਲੀ ਗੱਲ ਕਰਦਾ। ਉਹ 72 ਸਾਲ ਦਾ ਬੁੱਢਾ ਬੱਚਿਆਂ ਵਾਲੀ ਗੱਲ ਕਰਦਾ। ਅਧਕੜ ਉਮਰ ਚ ਉਸਦੇ ਘਰ ਔਲਾਦ ਹੋਈ ਸੀ, ਹੋਏ ਇੱਕੋ ਹੀ ਲੜਕਾ ਸੀ, ਇਹ ਤੇ ਬੱਚਿਆਂ ਵਾਲੀ ਗੱਲ ਕਰਦਾ। ਦਾੜੀ ਸਫੈਦ ਕੀਤੀ ਧੁੱਪ ਦੇ ਚ, ਕੁਛ ਵੀ ਨਾ ਹੋਇਆ, ਕੁਛ ਵੀ ਨਾ ਹੋਇਆ। ਇਰਾਨੀ ਸੂਫੀ ਸੰਤ ਠੀਕ ਕਹਿੰਦੇ ਨੇ, ਬਜ਼ੁਰਗੀ ਬਾ ਅਕਲਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲਸਤ ਨਕੇ ਬਾ ਮਾਲ। ਬਜ਼ੁਰਗੀ ਤੇ ਅਕਲ ਤੋਂ ਹੈ, ਉਮਰ ਤੋਂ ਨਾ ਪੁੱਛਦੀ ਉਮਰ ਕਿਤਨੀ ਹੈ। ਹੋ ਸਕਦਾ 80 ਸਾਲ ਦਾ ਹੋ ਕੇ ਵੀ ਬੱਚਿਆਂ ਦੀ ਜ਼ਿੰਦਗੀ ਬਤੀਤ ਪਿਆ ਕਰਦਾ ਹੋਵੇ। ਅਕਸਰ ਬੁੱਢਿਆਂ ਦੇ ਬੱਚੇ ਮਿਲਣਗੇ, ਕਦੀ ਕਦਾਈ ਕੋਈ ਬੱਚਿਆਂ ਚ ਬਜ਼ੁਰਗ ਵੀ ਮਿਲ ਜਾਂਦਾ। 5 ਸਾਲ ਦਾ ਧਰੂ ਹੈ ਭਗਤ ਹੈ, 5 ਸਾਲ ਦਾ ਪ੍ਰਹਿਲਾਦ ਹੈ ਭਗਤ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਬਈ ਨਾਮ ਕਿਵੇਂ ਜਪੀ ਹੈ। ਭਗਤ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, ਜਿਵੇਂ 5 ਸਾਲ ਦੇ ਪ੍ਰਹਿਲਾਦ ਨੇ ਜਪਿਆ। ਇਹਨਾਂ ਤੋਂ ਪ੍ਰੇਰਨਾ ਲਓ, ਇਸ ਤੋਂ ਸਿੱਖਿਆ ਲਓ। ਜੈਸੇ ਜੈਸੇ ਮਨੁੱਖ ਦੀ ਤਾਕਤ ਵੱਧਦੀ ਹੈ, ਸ਼ਕਤੀ ਵੱਧਦੀ ਹੈ, ਹੰਕਾਰ ਵੱਧਦਾ ਹੈ, ਤੇ ਹੰਕਾਰੀ ਅਗਰ ਹੰਕਾਰ ਸ਼ਿਖਰ ਤੇ ਪਹੁੰਚ ਗਿਆ ਤਾਂ ਉਹਦੇ ਸਾਹਮਣੇ ਨਿਰੰਕਾਰ ਵੀ ਛੋਟਾ ਹੁੰਦਾ, ਉਹਨੂੰ ਵੱਡਾ ਨਹੀਂ ਕਹੇਗਾ। ਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਕਹਿ ਨਹੀਂ ਸਕਦਾ, ਉਹਦੇ ਸਾਹਮਣੇ ਰੱਬ ਛੋਟਾ ਹੋ ਜਾਂਦਾ ਉਹਦੀ ਨਜ਼ਰਾਂ ਚ, ਉਹ ਨਹੀਂ ਮੰਨਦਾ, ਇਨਕਾਰੀ ਹੋ ਜਾਂਦਾ। ਅਕਬਰ ਦੀ ਵੀ ਜਦ ਤਾਕਤ ਵਧੀ ਸੀ ਨਾ, ਉਹਨੇ ਪੈਗੰਬਰ ਬਣਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਜਿਨ੍ਹਾਂ ਨੇ ਇਤਿਹਾਸ ਦਾ ਮੁਤਾਲਾ ਕੀਤਾ, ਉਹਨੇ ਭਾਰਤ ਦੇ ਚ ਮਜ਼ਹਬ ਚਲਾਇਆ ਸੀ ਦੀਨੇ ਇਲਾਹੀ। ਤਾਨਸੇਨ ਨੇ ਕਬੂਲ ਕਰ ਲਿਆ, ਬੀਰਬਲ ਨੇ ਵੀ ਕਬੂਲ ਕਰ ਲਿਆ, ਮੁੱਲੇ ਦੋ ਪਿਆਜ਼ੇ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ, ਰਹੀਮ ਅੜ ਗਏ। ਅਫਗਾਨਿਸਤਾਨ ਦੇ ਅਫਗਾਨੀ ਪਠਾਣ ਸਨੇ, ਸਿਆਣੇ ਬੜੇ ਸਨ, ਪਾਲਿਆ ਪੋਸਿਆ ਅਕਬਰ ਨੂੰ ਉਸੇ ਨੇ ਸੀ। ਉਹ ਕਹਿਣ ਲੱਗਾ ਜਹਾਂ ਪਨਾਹ, ਤੁਸੀਂ ਬਾਦਸ਼ਾਹ ਹੀ ਠੀਕ ਹੋ, ਪੈਗੰਬਰ ਨਹੀਂ। ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ ਹੈ ਸੰਸਾਰ ਦੇ ਲਈ। ਤੁਸੀਂ ਬਾਦਸ਼ਾਹ, ਤੁਸੀਂ ਸ਼ਹਿਨਸ਼ਾਹ, ਪੈਗੰਬਰ ਨਹੀਂ। ਬੜੀ ਗੱਲ ਖਟਕੀ ਅਕਬਰ ਨੂੰ, ਪਰ ਅਕਬਰ ਕੁਛ ਅਹਿਸਾਨਾਂ ਥੱਲੇ ਦਬਿਆ ਹੋਇਆ ਸੀ। ਕਨੌਜ ਦੇ ਮੈਦਾਨ ਵਿਚ ਹੁਮਾਇਓਂ ਜਦ ਹਾਰ ਗਿਆ ਸੀ ਤੇ ਹਿੰਦੁਸਤਾਨ ਤੋਂ ਨਸਿਆ, ਸ਼ੇਰ ਸ਼ਾਹ ਸੂਰੀ ਉਸਦਾ ਪੀਛਾ ਕਰਦਾ, ਉਦੋਂ ਅਕਬਰ 1 ਸਾਲ ਦਾ ਸੀ। ਕਾਬਲ ਦੇ ਛੋੜ ਕੇ ਹਮਾਇਓਂ ਅਸਫਾਨ ਗਿਆ ਆਪਣੇ ਸਹੁਰੇ ਕੋਲ ਮਦਦ ਲੈਣ ਵਾਸਤੇ। ਪਾਲਣ ਪੋਸ਼ਣਾ ਅਕਬਰ ਦੀ ਰਹੀਮ ਨੇ ਕੀਤੀ, ਤੋ ਅਹਿਸਾਨ ਥੱਲੇ ਅਕਬਰ ਦਬਿਆ ਹੋਇਆ ਸੀ, ਵਰਨਾ ਗੱਲ ਬੜੀ ਖਟਕੀ ਰਹੀਮ ਦੀ ਉਸ ਨੂੰ। ਰਹੀਮ ਨੇ ਕਿਹਾ, ਪੈਗੰਬਰ ਤੇ ਉਹ ਹੁੰਦਾ ਜਿਸ ਨੂੰ ਖੁਦਾ ਨੇ ਕੋਈ ਪੈਗਾਮ ਦਿੱਤਾ, ਤੁਸੀਂ ਕਿਸ ਤਰ੍ਹਾਂ ਪੈਗੰਬਰ, ਤੁਸੀਂ ਬਾਦਸ਼ਾਹ ਹੋ, ਮੈਂ ਤੁਹਾਡਾ ਇਹ ਮਜ਼ਹਬ ਨਹੀਂ ਕਬੂਲ ਕਰ ਸਕਦਾ, ਔਰ ਮੈਂ ਪੈਗੰਬਰ ਜਾਣ ਕੇ ਤੁਹਾਨੂੰ ਸਜਦਾ ਵੀ ਨਹੀਂ ਕਰ ਸਕਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਜਦ ਤਖ਼ਤ ਨਸ਼ੀਨ ਹੋਇਆ ਜਹਾਂਗੀਰ ਅਕਬਰ ਦਾ ਲੜਕਾ, ਉਹਨੇ ਸਭ ਤੋਂ ਪਹਿਲੇ ਰਹੀਮ ਨੂੰ ਜੇਲ੍ਹ ਵਿਚ ਪਾਇਆ, ਉਹਦੀ ਹਵੇਲੀ ਜ਼ਬਤ ਕਰ ਦਿੱਤੀ, ਉਹਦੀ ਜਾਇਦਾਦ ਜ਼ਬਤ ਕੀਤੀ, ਮੇਰੇ ਪਿਓ ਦੀ ਸ਼ਾਨ ਦੀ ਜਿਸ ਨੇ ਗੁਸਤਾਖੀ ਕੀਤੀ, ਔਰ ਮੇਰੇ ਪਿਤਾ ਦਾ ਮਜ਼ਹਬ ਨਹੀਂ ਚੱਲਣ ਦਿੱਤਾ। ਇਹਦਾ ਘਰ ਘਾਟ ਤਬਾਹ ਕਰ ਦਿੱਤਾ, ਇਹਨੂੰ ਸਜ਼ਾਏ ਮੌਤ ਦੇਣੀ ਸੀ, ਪਰ ਕੁਝ ਸੂਫੀ ਫਕੀਰਾਂ ਦੀ ਮਦਾਖਲਤ, ਬਈ ਨਹੀਂ ਬੰਦਾ ਬਹੁਤ ਸਿਆਣਾ ਹੈ, ਨੇਕ ਹੈ, ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੋਵੇ, ਇਸਦਾ ਇੱਕ ਗ੍ਰੰਥ ਵੀ ਹੈ ਸੰਸਕ੍ਰਿਤ ਦੇ ਚ ਔਰ ਬ੍ਰਿਜ ਭਾਸ਼ਾ ਚ। ਰਹੀਮ ਦੁਹਾਵਲੀ ਬੜੀ ਮਸ਼ਹੂਰ ਹੈ, ਬੜੇ ਕੀਮਤੀ ਨੁਕਤੇ ਉਸਨੇ ਬਿਆਨ ਕੀਤੇ ਨੇ, ਬੜੇ ਮਹਾਨ ਨੁਕਤੇ ਉਸਨੇ ਬਿਆਨ ਕੀਤੇ ਨੇ। ਦਾਨੀ ਬੜਾ ਸੀ, ਆਮ ਪੈਗੰਬਰਾਂ ਨੇ, ਅਵਤਾਰਾਂ ਨੇ, ਗੁਰੂਆਂ ਨੇ ਇਨ੍ਹਾਂ ਹੀ ਆਖਿਆ, ਦਸਵੰਧ ਕੱਢੋ, ਦਸਵਾਂ ਹਿੱਸਾ ਕੱਢੋ, ਇਹ ਅੱਧਾ ਕੱਢ ਦਿੰਦਾ ਸੀ, ਇੰਨਾ ਦਾਨੀ ਸੀ। ਲੋੜਵੰਦ ਹਰ ਵਕਤ ਇਸਦੇ ਬੂਹੇ ਤੇ ਆਉਂਦੇ ਸਨ। ਅੱਜ ਜਦ ਜੇਲ੍ਹ ਚੋਂ ਰਿਹਾ ਹੋਇਆ, ਸਭ ਕੁਝ ਤਬਾਹ, ਕੁਛ ਵੀ ਕੋਈ ਨਹੀਂ, ਤੇ ਹੁਕਮ ਇਹ ਹੋਇਆ, ਤੂੰ ਆਸਾਮ ਸਾਈਡ ਨਿਕਲ ਜਾ, ਕਮ ਸੇ ਕਮ ਮੇਰੀ ਨਜ਼ਰਾਂ ਤੋਂ 1000 ਕੋ ਦੂਰ ਹੋ, 1000 ਕੋ ਹੁਣ 1500-1600 ਮੀਲ ਬਣ ਜਾਂਦਾ, ਇਤਨਾ ਦੂਰ ਹੋ ਜਾ, ਜਹਾਂਗੀਰ ਨੇ ਕਿਹਾ। ਇਹ ਚਲਾ ਗਿਆ ਵਿਚਾਰਾ, ਰਸਤੇ ਚ ਮਧੂਕੜੀ ਮੰਗਦਾ ਹੋਇਆ ਗੁਜ਼ਾਰਾ ਕੀਤਾ ਇਸਨੇ। ਕੁਛ ਸਾਧੂਆਂ ਨੇ ਪਹਿਚਾਣ ਲਿਆ ਤੇ ਮਹਾਦਾਨੀ ਰਹੀਮ ਹੈ, ਹੱਥ ਫੈਲਾਇਆ। ਉੱਥੇ ਉਹ ਕਹਿੰਦਾ, ਯਾਰ ਰਹੀਮ ਦਰ ਦਰ ਫਿਰੇ, ਮਾਂਗ ਮਧੂ ਖਰੀ ਖਾਏ, ਯਾਰੋ ਯਾਰੀ ਛੋੜ ਦੋ, ਅਬ ਰਹੀਮ ਵੋ ਨਾ ਹੈ, ਮੈਂ ਹੁਣ ਉਹ ਨਹੀਂ, ਲੈਣ ਵਾਲਿਆਂ ਨੇ ਮੇਰੇ ਨਾਲ ਜਿਹੜੀ ਯਾਰੀ ਜੋੜੀ ਸੀ ਉਹ ਛੋੜ ਦੇਣ, ਕਿਉਂਕਿ ਮੈਂ ਦੇਣ ਜੋਗਾ ਨਹੀਂ ਹੁਣ, ਮੇਰੇ ਕੋਲ ਕੁਛ ਵੀ ਨਹੀਂ। ਲੰਬੀ ਚੌੜੀ ਉਸਦੀ ਇਹ ਦੁਹਾਵਲੀ ਹੈ, ਬਈ ਵਗਦਾ ਹੋਇਆ ਦਰਿਆ ਬੰਦ ਹੋ ਗਿਆ, ਸੁੱਕ ਗਿਆ, ਮੇਰੇ ਕੋਲ ਪਾਣੀ ਦੇਣ ਵਾਸਤੇ ਨਹੀਂ ਹੈ। ਸਾਧੂ ਵੀ ਬੜੇ ਗਿਆਨੀ ਸਨ ਜਿਨ੍ਹਾਂ ਨੇ ਹੱਥ ਫੈਲਾਇਆ ਸੀ, ਆਖਿਆ ਬਈ ਸਰਿਤਾ ਸੁੱਕ ਜਾਂਦੀ ਹੈ, ਲੋਕੀ ਖੂਹ ਪੱਟ ਕੇ ਵੀ ਪਾਣੀ ਕੱਢ ਲੈਂਦੇ ਨੇ ਜ਼ਮੀਨ ਚੋਂ। ਇੱਕ ਨਿੱਕੀ ਜਿਹੀ ਅੰਗੂਠੀ ਪਹਿਨੀ ਹੋਈ ਸੀ ਕਿਧਰੇ ਸੋਨੇ ਦੀ, ਕਹਿਣ ਲੱਗੇ ਹਾਂ ਖੂਹ ਦੇ ਚ ਇਤਨਾ ਪਾਣੀ ਹੈ, ਕੱਢ ਕੇ ਦੇ ਦਿੱਤੀ। ਇਸ ਤਰ੍ਹਾਂ ਦਾ ਪੁਰਸ਼ ਰਹੀਮ। ਹੰਕਾਰ ਜਦ ਸ਼ਿਖਰ ਤੇ ਪਹੁੰਚਿਆ, ਤੋ ਬਾਦਸ਼ਾਹਤ ਇਹਨਾਂ ਦੇ ਤੇ ਜ਼ਿੰਦਗੀ ਚ ਗੱਲਾਂ ਹੁੰਦੀ ਹੈ। ਮਰਨ ਤੋਂ ਬਾਅਦ ਨੇ ਅਕਬਰ ਦੇ ਅੰਦਰ ਖਿਆਲ ਆਇਆ, ਪੈਗੰਬਰ ਅਵਤਾਰ ਤੇ ਸੰਸਾਰ ਤੋਂ ਰੁਖਸਤ ਹੋ ਜਾਣ ਤਾਂ ਵੀ ਪੂਜੇ ਜਾਂਦੇ ਨੇ, ਔਰ ਰਾਬਿੰਦਰ ਨਾਥ ਟੈਗੋਰ ਨੇ ਤੇ ਇੱਥੇ ਤੱਕ ਕਿਹਾ, ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਜਾਂਦਾ, ਜਦੋਂ ਹੁੰਦਾ ਹੈ ਸਮਝਿਆ ਨਹੀਂ ਜਾਂਦਾ, ਜਦ ਰੁਖਸਤ ਹੋ ਜਾਂਦਾ ਹੈ, ਲੋਕਾਂ ਨੂੰ ਸਮਝ ਮਿਲਦੀ ਹੈ, ਉਦੋਂ ਹੁੰਦਾ ਨਹੀਂ। ਕੋਈ ਅਵਤਾਰੀ ਪੁਰਸ਼ ਆਪਣੇ ਸਮੇਂ ਚ ਨਹੀਂ ਪੂਜਿਆ ਗਿਆ, ਠੁਕਰਾਇਆ ਗਿਆ, ਜਦ ਉਹ ਹੁੰਦਾ ਹੈ ਸਮਝ ਦੇ ਚ ਨਹੀਂ ਆਉਂਦਾ, ਜਦ ਲੋਕਾਂ ਦੀ ਸਮਝ ਆਉਂਦੀ ਹੈ ਉਦੋਂ ਉਹ ਹੁੰਦਾ ਨਹੀਂ, ਫਿਰ ਉਸ ਸਮਝ ਦੀ ਪੂਜਾ ਚੱਲਦੀ ਹੈ। ਟੈਗੋਰ ਨੇ ਠੀਕ ਆਖਿਆ, ਆਪਣੇ ਸਮੇਂ ਚ ਪੰਜਵੇਂ ਗੁਰੂ ਨਾਨਕ 33 ਤਵੀ ਦੇ ਨੇ, ਸਤਾ ਤੇ ਸਤ ਦਾ ਗੋਲ ਹੈ। ਹੁਣ ਸਤਾ ਕਿਵੇਂ ਪ੍ਰਾਪਤ ਹੁੰਦੀ ਹੈ? ਚਾਣਕ ਰਿਸ਼ੀ ਕਹਿੰਦੇ ਨੇ ਸਤਾ ਮਿਲਦੀ ਹੈ 4 ਗੁਣਾਂ ਨਾਲ, ਤੇ ਸਤ ਪ੍ਰਾਪਤ ਹੁੰਦਾ 2 ਗੁਣਾਂ ਨਾਲ। ਸਤ ਦੇ ਦੋ ਗੁਣ ਨੇ, ਸਤਾ ਦੇ ਚਾਰ ਗੁਣ ਨੇ। ਇਸ ਵਾਸਤੇ ਸਤਾ ਕਹਿੰਦੇ ਚੌਪਾਇਆ ਜਾਨਵਰ ਹੈ, ਮਨੁੱਖਤਾ ਤੇ ਧਰਮ ਦੇ ਚ ਆਉਂਦੀ ਹੈ। ਉਹ ਦੋ ਪੈਰਾਂ ਤੇ ਚੱਲਦਾ, ਉਹਦੇ ਦੋ ਪੈਰ ਨੇ, ਗੁਰੂ ਨਾਨਕ ਨੇ ਬਿਆਨ ਕੀਤੇ ਨੇ। ਸਤਾ ਦੇ ਚਾਰ ਕਦਮ ਨੇ, ਚਾਰ ਗੁਣਾਂ ਨਾਲ ਪ੍ਰਾਪਤ ਆਉਂਦੀ ਹੈ। ਇਹਨੂੰ ਚਾਣਕ, ਬਿਦਰ ਔਰ ਭਰਤਰੀ ਬਿਆਨ ਕਰਦੇ ਨੇ। ਮੈਂ ਸਵੇਰੇ ਅਰਜ਼ ਕੀਤੀ ਸੀ, ਇਹਨਾਂ ਤਿੰਨਾਂ ਮਹਾਂਪੁਰਸ਼ਾਂ ਨੇ ਰਾਜਨੀਤੀ ਦੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ ਦਾ। ਅੱਜ ਭਾਰਤ ਦੇ ਹਰ ਵੱਡੇ ਰੇਲਵੇ ਸਟੇਸ਼ਨ ਤੇ, ਰੇਲਵੇ ਬੁੱਕ ਸਟਾਲ ਤੇ ਇਹਨਾਂ ਦੇ ਗ੍ਰੰਥ ਆਮ ਵਿਕਦੇ ਨੇ। ਸਫ਼ਰ ਦੇ ਜਿਤਨੇ ਇਹ ਤਿੰਨ ਗ੍ਰੰਥ ਪੜ੍ਹੇ ਜਾ ਰਹੇ ਨੇ, ਮੈਂ ਦੇਖ ਕੇ ਹੈਰਾਨ ਹੋਇਆ, ਹੋਰ ਇਤਨੇ ਨਹੀਂ। ਚਾਣਕ ਨੀਤੀ ਦਰਪਣ, ਬਿਦਰ ਨੀਤੀ ਦਰਪਣ ਤੇ ਨੀਤੀ ਸ਼ਤਕ ਭਰਤਰੀ। ਚਾਣਕ ਸਦਾ ਪ੍ਰਾਪਤੀ ਦੇ ਚਾਰ ਗੁਣ ਦੱਸਦਾ ਹੈ, ਸ਼ਾਮ, ਦਾਮ, ਡੰਡ, ਭੇਦ। ਸ਼ਾਮ, ਅਗਲੇ ਦੀ ਸ਼ਰਨੀ ਪੈ ਜਾ, ਪੈਰੀ ਪੈ ਜਾ, ਤੇ ਅਗਲੇ ਦੀ ਪੈਰੀ ਪੈ ਕੇ ਅਗਲੇ ਦੇ ਪੈਰ ਰੋਕ ਦੋ, ਉਹਨੂੰ ਚੱਲਣ ਜੋਗਾ ਰਹਿਣ ਹੀ ਨਾ ਦੋ। ਅਗਲਾ ਸਿਆਣਾ ਹੋਵੇ ਤੇ ਇਹ ਸੋਚੇ, ਜਿਹੜਾ ਮੇਰਾ ਮੇਰੇ ਪੈਰੀ ਪੈ ਰਿਹਾ, ਮੇਰੇ ਪੈਰਾਂ ਨੂੰ ਰੋਕਣ ਵਾਸਤੇ ਪੈ ਰਿਹਾ, ਮੈਂ ਚੱਲ ਨਾ ਸਕਾਂ, ਸਿਆਣਾ ਹੋਵੇ। ਔਰ ਉਹ ਇਸ ਤਰ੍ਹਾਂ ਕਾਬੂ ਨਾ ਹੋਵੇ ਤਾਂ ਫਿਰ ਸਤਾ ਦੂਸਰਾ ਗੁਣ ਵਧਦੀ ਹੈ ਕਿ ਦਾਮ, ਕੁਝ ਦੇਖ ਕੇ ਖਰੀਦ ਲਓ। ਹਰ ਚੀਜ਼ ਜਗਤ ਵਿੱਚ ਵਿਕਾਊ ਹੈ, ਮਨੁੱਖਤਾ ਵੀ ਵਿਕਾਊ ਹੈ, ਇਨਸਾਨੀਅਤ ਵੀ ਵਿਕਾਊ ਹੈ। ਬਾਜ਼ਾਰ ਵਿੱਚ ਇਸਤਰੀ ਦੀ ਅਸਮਤ ਵਿਕਦੀ ਹੈ ਸਾਰੀ ਦੁਨੀਆ 'ਚ, ਪੁਰਸ਼ ਦਾ ਇਮਾਨ ਵਿਕਦਾ ਹੈ, ਧਰਮ ਵਿਕਦਾ ਹੈ। ਮਿਰਜ਼ਾ ਗਾਲਬ ਨੇ ਕਿਸੇ ਵਕਤ ਕਿਹਾ ਸੀ, ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਮਨੁੱਖ ਨੂੰ ਮੁੱਲ ਮਿਲਣਾ ਚਾਹੀਦਾ ਹੈ, ਉਹ ਇਮਾਨ ਵੀ ਵੇਚਣ ਨੂੰ ਤਿਆਰ ਹੈ, ਧਰਮ ਵੀ ਵੇਚਣ ਨੂੰ ਤਿਆਰ ਹੈ, ਕੌਮ ਵੀ ਵੇਚਣ ਨੂੰ ਤਿਆਰ ਹੈ, ਸਭ ਕੁਝ ਵੇਚਣ ਨੂੰ ਤਿਆਰ ਹੈ, ਮੁੱਲ ਮਿਲਣਾ ਚਾਹੀਦਾ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਮਿਰਜ਼ਾ ਗਾਲਬ। ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ, ਖੁਦਾ ਕੋ ਵੇਚ ਦੇਤੇ ਹੈ। ਖਰੀਦ ਲਓ ਇਸ ਦਾ ਇਮਾਨ, ਖਰੀਦ ਲਓ ਇਸ ਦੀ ਅਣਕ, ਇਹਦੀ ਗੈਰਤ, ਇਹਦੀ ਹਿੰਮਤ, ਇਹਦੀ ਜੁਰਤ, ਦਾਮ। ਪਰ ਅਗਲਾ ਇਤਨਾ ਅਣਖੀਲਾ ਹੋਵੇ ਔਰ ਆਖੇ, ਮੈਂ ਕੋਈ ਵਸਤੂ ਨਹੀਂ ਹਾਂ ਕਿ ਤੂੰ ਮੈਨੂੰ ਖਰੀਦ ਲਵੇਂ, ਮੈਂ ਵਿਕਾਊ ਮਾਲ ਨਹੀਂ। ਤੋ ਸਤਾਦਾਰੀ ਫਿਰ ਤੀਸਰੇ ਗੁਣ ਨੂੰ ਵਰਤਦਾ ਹੈ, ਸ਼ਾਮ, ਦਾਮ, ਡੰਡ। ਡੰਡ ਦਿਓ, ਟੋਰਚਰ ਕਰੋ, ਮਾਰੋ, ਜੇਲ੍ਹ ਦੇ ਚ ਪਾਓ, ਤਕਲੀਫ ਦਿਓ, ਸਤਾਓ, ਭੁੱਖਾ ਮਾਰੋ, ਪਿਆਸਾ ਮਾਰੋ, ਟੋਰਚਰ ਕਰੋ। ਤੇ ਜੋ ਇਸ ਢੰਗ ਨਾਲ ਵੀ ਕਾਬੂ ਨਾ ਆਵੇ, ਭੇਦ ਪਾੜੋ। ਇੱਕ ਪਾਰਟੀ ਦੀ ਦੋ ਦੋ ਪਾਰਟੀ ਬਣਾ ਦੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਉਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਹੋਣ ਦਾ ਦਾਅਵਾ ਕਰ ਲਿਆ, ਮੈਂ ਗੁਰੂ ਹਾਂ, ਇਹ ਗੁਰੂ ਨਹੀਂ ਹੈ। ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ ਤੇ ਸ਼ਕਤੀ ਸਾਰੀ ਪਿੱਛੇ ਜਹਾਂਗੀਰ ਦੀ, ਵੀ ਤੂੰ ਬਣ, ਤੂੰ ਵੱਡਾ ਭਰਾ ਹੈ, ਤੂੰ ਗੁਰੂ, ਇਹ ਛੋਟਾ ਸਭ ਤੋਂ, ਇਹ ਗੁਰੂ ਹੋਣ ਦਾ ਦਾਅਵਾ ਕਰੀ ਬੈਠਾ। ਇਸ ਤਰ੍ਹਾਂ ਪਾੜਿਆ ਗਿਆ ਭਰਾ ਭਰਾ ਨੂੰ, ਔਰ ਮੁਖਾਲਫ ਬਣਿਆ ਪ੍ਰਿਥੀ ਚੰਦ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਹਨ, ਦੇਖਿਆ ਹੋਵੇ, ਤਰਨ ਤਾਰਨ ਰੋਡ, ਅੰਮ੍ਰਿਤਸਰ ਤੋਂ ਜੋ ਤਰਨ ਤਾਰਨ ਜਾਂਦਾ ਹੈ, ਕੋਈ 7-8 ਮੀਲ ਦੀ ਦੂਰੀ ਤੇ ਝੂਲ ਤੇ ਮਹਿਲ, ਉਹ ਜਿਹੜਾ ਅਸਥਾਨ ਹੈ ਪ੍ਰਿਥੀ ਚੰਦ ਦਾ ਬਣਾਇਆ ਹੈ। ਉੱਥੇ ਸਰੋਵਰ ਵੀ ਹੈ, ਉਹਨੇ ਦਰਬਾਰ ਸਾਹਿਬ ਵੀ ਬਣਾਇਆ, ਉੱਥੇ ਆਪਣੀ ਗੁਰਗੱਦੀ ਲਾਈ, ਗੁਰੂ ਹੋਣ ਦਾ ਦਾਅਵਾ ਕੀਤਾ, ਮਸੰਦਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਘਰ ਘਾਟ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ, ਅੰਮ੍ਰਿਤਸਰ ਦੇ ਕੋਈ ਪਹੁੰਚੇ ਵੀ ਨਾ ਗੁਰੂ ਅਰਜਨ ਦੇਵ ਜੀ ਤੱਕ। ਹਾਲਾਤ ਐਸੇ ਹੋਏ, ਦਿਨ ਭਰ ਲੰਗਰ ਨਹੀਂ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਸੰਗਤਾਂ ਨੂੰ ਵੀ ਨਾ ਮਿਲਿਆ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਸਭ ਕੁਛ ਲੈ ਗਿਆ। ਜਗਤ ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤ ਨੇ, ਉਹਨਾਂ ਨੇ ਘਰ ਟਟੋਲਿਆ ਮਤਾਂ ਕਿਧਰੇ ਕੋਈ ਚੀਜ਼ ਲੱਭੇ ਤੇ ਸਤਿਗੁਰਾਂ ਲਈ ਕੋਈ ਦੋ ਪ੍ਰਸ਼ਾਦੇ ਬਣਨ। ਮਿੱਟੀ ਦੇ ਭਾਂਡੇ 'ਚ ਥੋੜਾ ਬੇਸਣ ਪਿਆ ਸੀ, ਮਿੱਟੀ ਦੇ ਤਵੇ ਤੇ ਦੋ ਰੋਟੀਆਂ ਬਣੀਆਂ, ਔਰ ਮਿੱਟੀ ਦੇ ਠੇਕਰੇ ਦੇ 'ਚ ਇਹ ਦੋ ਰੋਟੀਆਂ ਗੁਰੂ ਅਰਜਨ ਦੇਵ ਜੀ ਦੇ ਅੱਗੋਂ ਰੱਖੀਆਂ, ਜ਼ਾਰੋ ਜ਼ਾਰ ਰੋ ਪਈਆਂ। ਉੱਥੇ ਸਤਿਗੁਰਾਂ ਨੇ ਇੱਕ ਵਾਕ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ, ਕਾਨੜਾ ਮਹੱਲਾ ਪੰਜਵਾਂ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਕੋਈ ਗੱਲ ਨਹੀਂ, ਧਰਤੀ ਤੇ ਸੋਣਾ ਹੈ, ਬਿਸਤਰੇ ਲੈ ਗਏ ਉਹ ਸਾਰੇ, ਭੋਜਨ ਰੁੱਖ ਹੈ, ਘਰ ਦੇ ਚ ਕੁਛ ਨਹੀਂ ਹੈ, ਪਰ ਤੂੰ ਰੋ ਨਾ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਬਸਤਰ ਲੁੱਟ ਕੇ ਲੈ ਗਿਆ, ਸਾਜੋ ਸਮਾਨ ਲੁੱਟ ਕੇ ਲੈ ਗਿਆ। ਇਹਨਾਂ ਸਾਰੀਆਂ ਨਿਆਮਤਾਂ ਨੂੰ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਉਹ ਮੇਰੇ ਦਿਲ ਦੇ ਚ ਬੈਠਾ, ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਦਾਤਾ ਮੇਰੇ ਕੋਲ ਬੈਠਾ। ਤੂੰ ਰੋ ਨਾ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਹੌਸਲਾ, ਮਾੜਾ ਜਿਹਾ ਕਿਧਰੇ ਨੂੰ ਕੰਡਾ ਲੱਗ ਜਾਏ ਮਨੁੱਖ ਨੂੰ ਪਤਾ ਕਹਿ ਦਿੰਦਾ ਪਤਾ ਨਹੀਂ ਰੱਬ ਹੈ ਵੀ ਸਹੀ ਕਿ ਨਹੀਂ। ਮਨੁੱਖ ਦੀ ਸ਼ਰਧਾ ਬੜੀ ਕਮਜ਼ੋਰ ਹੈ, ਛੋਟੀ ਛੋਟੀ ਗੱਲਾਂ ਤੇ ਟੁੱਟ ਜਾਂਦੀ। ਪਿਛਲੇ ਸਾਲ ਮੈਨੂੰ ਕੈਲੀਫੋਰਨੀਆ ਚ ਇੱਕ ਸੱਜਣ ਮਿਲਿਆ, ਕਹਿੰਦੇ ਗਿਆਨੀ ਜੀ ਮੇਰੀ ਗੁਰੂ ਤੇ ਕੋਈ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕਿਉਂ? ਕਹਿੰਦਾ ਅਖੰਡ ਪਾਠ ਵੀ ਰਖਾਇਆ ਸੀ, ਲੰਗਰ ਵੀ ਚਲਾਇਆ, ਪੈਸੇ ਵੀ ਖੂਬ ਖਰਚ ਕੀਤੇ, ਸਾਡੀ ਅਰਦਾਸ ਤੇ ਪੂਰੀ ਨਹੀਂ ਹੋਈ, ਸਾਡੀ ਸ਼ਰਧਾ ਟੁੱਟ ਗਈ। ਮਨੁੱਖ ਦੀ ਸ਼ਰਧਾ ਕੀ ਹੈ? ਕੁਛ ਨਹੀਂ, ਰੇਤ ਦੀ ਕੰਧ ਇਹਦੇ ਤਾਕਾਂ ਵਾਰ ਹੋ ਗਈ। ਪਰ ਕਿਸੇ ਦੀ ਸ਼ਰਧਾ ਐਸੀ ਹੈ, ਬੈਠਾ ਤੱਤੀ ਤਵੀ ਤੇ ਉੱਪਰ ਗਰਮ ਗਰਮ ਰੇਤਾ ਵੀ ਪੈ ਰਿਹਾ, ਕਸੂਰ ਕੀ ਹੈ? ਬੇਕਸੂਰ ਹੈ। ਪਤਾ ਹੈ ਚਾਣਕ ਨੇ ਕੀ ਆਖਿਆ? ਉਹ ਕਹਿੰਦਾ ਹੈ ਪਾਗਲਾਂ ਦੀ ਮਹਿਫਿਲ ਦੇ ਚ, ਪਾਗਲਾਂ ਦੀ ਭੀੜ ਦੇ ਚ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ, ਕਿਉਂਕਿ ਪਾਗਲ ਜੀਣ ਨਹੀਂ ਦੇਣਗੇ। ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ। ਮਹਾਤਮਾ ਬੁੱਧ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਆਪਣੇ ਚਚੇਰੇ ਭਰਾ ਆਨੰਦ ਨੂੰ ਕਹਿੰਦੇ ਨੇ ਆਨੰਦ, ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ। ਇਹ ਸੂਤਰ ਹੈ ਇੱਕ, ਗਿੱਟੀਆਂ ਤੇ ਪੱਥਰ ਜਿਤਨੇ ਪਹਾੜਾਂ ਤੇ ਮਿਲ ਜਾਂਦੇ ਨੇ ਹੀਰੇ ਕੋਈ ਨਹੀਂ, ਸੰਘ ਤੇ ਸਿੱਪੀਆਂ ਜਿਤਨੀਆਂ ਸਾਗਰ ਚੋਂ ਲੱਭ ਜਾਂਦੀਆਂ ਨੇ ਇਤਨੇ ਮੋਤੀ ਕੋਈ ਨਹੀਂ, ਚੰਗੇ ਮਨੁੱਖਾਂ ਦੀ ਸੰਸਾਰ ਤੇ ਭੀੜ ਕਤਈ ਨਹੀਂ ਹੋਈ, ਹੋਈ ਨਹੀਂ, ਕਦੀ ਨਹੀਂ ਹੋਈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ, ਬਹੁਤ ਵੱਡੀ ਭੀੜ ਦੇ ਕੋਈ ਚੰਗੇ ਮਨੁੱਖ ਨਹੀਂ ਆਉਂਦੇ। ਭਾਰਤ ਦੇ ਭਾਸ਼ਾ ਗਿਆਨੀ ਕਹਿੰਦੇ ਨੇ ਭੀੜ ਸ਼ਬਦ ਭੇੜਾਂ ਤੋਂ ਬਣਿਆ, ਭੇੜਾਂ ਦੀ ਭੀੜ ਆਉਂਦੀ, ਸ਼ੇਰਾਂ ਦੀ ਭੀੜ ਨਹੀਂ ਆਉਂਦੀ। ਡਾਰਾਂ ਹੁੰਦੀਆਂ ਨੇ ਭੇੜਾਂ ਦੀਆਂ, ਸ਼ੇਰਾਂ ਦੀਆਂ ਨਹੀਂ ਆਉਂਦੀਆਂ। ਬਹੁਤ ਵੱਡੀ ਭੀੜ ਦੇ ਕੋਈ ਚੰਗੇ ਮਨੁੱਖ ਨਹੀਂ ਆਉਂਦੇ, ਔਰ ਚੰਗੇ ਮਨੁੱਖਾਂ ਦੀ ਕਦੀ ਭੀੜ ਨਹੀਂ ਆਉਂਦੀ। ਚੰਗਾ ਮਨੁੱਖ ਕੋਈ ਇੱਕ ਅੱਧਾ, ਤੋ ਭੀੜ ਤੇ ਭੈੜਿਆਂ ਦੀ ਤੋ ਫਿਰ ਤਾਕਤ ਵੀ ਭੈੜਿਆਂ ਕੋਲ ਆਉਂਦੀ ਹੈ, ਨੇਕ ਕੋਲ ਤਾਕਤ ਨਹੀਂ ਆਉਂਦੀ, ਕਿਉਂਕਿ ਇਕੱਲਾ ਹੁੰਦਾ ਹੈ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਗਲਤੁਲ ਆਮ ਸਹੀ, ਬੜੇ ਧਿਆਨ ਨਾਲ ਸੁਣਨਾ, ਮੈਂ ਸਮਾਪਤੀ ਕਰਾਂ। ਗਲਤੁਲ ਆਮ ਸਹੀ, ਨੜਿਨਵੇਂ ਬੰਦੇ ਅਗਰ ਗਲਤ ਹੋਵਨ ਤੇ ਇੱਕ ਸਹੀ ਹੋਵੇ, ਉਹ ਇੱਕ ਬੰਦਾ ਗਲਤ ਸਮਝਿਆ ਜਾਏਗਾ। ਗਲਤੁਲ ਆਮ ਸਹੀ, ਬਹੁ ਗਿਣਤੀ ਅਗਰ ਗਲਤ ਹੈ ਤਾਂ ਸਹੀ ਸਮਝੀ ਜਾਏਗੀ, ਇੱਕ ਬੰਦਾ ਅਗਰ ਸਹੀ ਹੈ ਤਾਂ ਗਲਤ ਸਮਝਿਆ ਜਾਏਗਾ। ਔਰ ਹਮੇਸ਼ਾ ਸੰਸਾਰ ਵਿੱਚ ਕੋਈ ਇੱਕ ਅੱਧ ਸਹੀ ਹੁੰਦਾ, ਬਾਕੀ ਤੇ ਸਭ ਗਲਤ ਹੁੰਦੇ ਨੇ। ਔਖੇ ਨਾ ਹੋਣਾ, ਕੋਈ ਇੱਕ ਅੱਧ ਸਹੀ ਹੁੰਦਾ। भगत कबीर कहने लोग कहें कबीर बौराना, सारा बनारस कह रहे सी कबीर पागल है, पागल है। हुण बनारस दे वासियां नूं कौन दसे, इक्को ही ते बंदा जिहड़ा सियाणा है, बाकी ते सब पागल वसदे पए ने। इक्को ही ते मनुख है जो सियाणा है। लोग कहें कबीर बौराना, ते जे पागलां दी भीड़ होवे, सियाणा कल्ला होवे तो पागल जित जाणगे। बनारस चो कढ दित्ता सी कबीर नूं, बाकी जिंदगी उसने मगहर दे च बतीत कीती सी। ਉਹਨੂੰ ਬਨਾਰਸ ਛੋੜਨੀ ਪਈ ਸੀ। ਗਲਤੁਲ ਆਮ ਸਹੀ, ਬਹੁਤ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ, ਔਰ ਇੱਕ ਅੱਧ ਮਨੁੱਖ ਕਿਧਰੇ ਸਹੀ ਹੋਵੇ ਤਾਂ ਗਲਤ ਸਮਝਿਆ ਜਾਂਦਾ, ਕਿਉਂਕਿ ਇੱਕ ਹੈ ਕੱਲਾ। ਔਰ ਹਮੇਸ਼ਾ ਦੇਖਣਾ ਇਸ ਤਰ੍ਹਾਂ ਦੇ ਪੈਗੰਬਰੀ ਅਵਤਾਰੀ ਪੁਰਸ਼ ਆਪਣੇ ਆਖਰੀ ਸਮੇਂ ਚ ਕੱਲੇ ਹੀ ਰਹਿ ਜਾਂਦੇ ਨੇ, ਕੋਈ ਸਾਥ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਦੂਰ ਕਿਉਂ ਜਾਓ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਕੋ ਉਹਨਾਂ ਨੇ ਬੇਓ ਸਾਥ। ਦੁਨੀਆਂ ਵਿੱਚ ਲੋਕ ਸਾਥ ਲੱਭਦੇ ਨੇ ਸੁੱਖ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕੋਈ ਕਿਸੇ ਦਾ ਸਾਥੀ ਨਹੀਂ। ਬੰਦਾ ਕਹਿ ਦਿੰਦਾ ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੁਗਲਤੇ ਚੈਂ ਤੂੰ, ਬਿਲਕੁਲ ਮੁਗਲਤੇ ਚੈਂ। ਸੁਖ ਮੇ ਬਹੁਤ ਸੰਗੀ ਭਏ, ਦੁੱਖ ਮੇ ਸੰਗ ਨਾ ਕੋਇ। ਤੇਰੇ ਸਾਥੀ ਨਹੀਂ ਨੇ ਸੁਖ ਦੇ ਸਾਥੀ ਨੇ। ਜਦ ਤੇਰੇ ਕੋਲ ਦੁੱਖ ਹੋਇਆ ਨਾ ਤਾਂ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ, ਮਿਲਣੇ ਨਹੀਂ ਲੱਭਣਗੇ। ਕੌਣ ਦੁੱਖ ਨਾਲ ਰਿਸ਼ਤਾ ਜੋੜੇ, ਕੌਣ ਦੁੱਖ ਦਾ ਸਾਥੀ ਬਣੇ? ਸਭ ਸੁਖ ਦੇ ਸਾਥੀ ਹੁੰਦੇ ਨੇ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
2: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀਂ ਨਿਕਲ ਸਕਦਾ। ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤਾਂ ਤੈਨੂੰ ਮਾਨਸਿਕ ਪੀੜਾ ਮਿਲੇਗੀ, ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤਾਂ ਸਰੀਰ ਤੇਰਾ ਬਚ ਨਹੀਂ ਸਕਦਾ, ਕਿਉਂਕਿ ਪਰਮਾਤਮਾ ਦੇ ਦਰਬਾਰ ਵਿਚ ਰੰਗ ਰੂਪ ਨਜ਼ਲ ਭਾਸ਼ਾ ਮਜ਼ਹਬ ਦੀ ਵਿਚਾਰ ਨਹੀਂ ਆਉਂਦੀ। ਤੇਰਾ ਰੰਗ ਕੈਸਾ, ਤੇਰਾ ਰੂਪ ਕੈਸਾ, ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੈਸਾ, ਤੇਰੀ ਭਾਸ਼ਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜਾਤ ਪਾਤ ਕੀ ਹੈ, ਪਰਮਾਤਮਾ ਇਸ ਦੀ ਵਿਚਾਰ ਨਹੀਂ ਕਰਦਾ। ਫਿਰ ਕਿਸ ਦੀ ਕਰਦਾ? ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿਚ ਕੇਵਲ ਕਰਮਾਂ ਦੇ ਵਿਚਾਰ, ਹੋਰ ਕੁਛ ਵੀ ਨਹੀਂ। ਤੇਰਾ ਮਜ਼ਹਬ ਕੀ ਹੈ, ਤੇਰਾ ਮੁਲਕ ਕੀ ਹੈ, ਤੇਰਾ ਰੰਗ ਰੂਪ ਕੈਸਾ, ਤੇਰੀ ਭਾਸ਼ਾ ਕੀ ਹੈ, ਜਾਤ ਪਾਤ ਕੀ ਹੈ, ਗੋਤ ਕੀ ਹੈ, ਘਰਾਨਾ ਕੀ ਹੈ, ਕੁਛ ਵੀ ਨਹੀਂ। ਕਰਮ ਕੀ ਹੈ? ਕਰਮੇ ਕਰਮੇ ਹੋਏ ਵਿਚਾਰ, ਦੁੱਖ ਹੈ ਤੂੰ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਨੇ। ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ, ਦਰਅਸਲ ਬੀਜ ਅੱਜ ਬੋਇਆ ਤੋ ਫਲ ਅੱਜ ਤੇ ਹੈ ਨਹੀਂ। ਬੀਜ ਫਲ ਤੱਕ ਅਪੜੇ ਵਿਚਕਾਰ ਕਾਫੀ ਸਮੇਂ ਦਾ ਗੈਪ ਹੈ, ਅੰਤਰਾਲ ਹੈ। ਅੱਜ ਬੀਜ ਬੋਇਆ, ਦੋ ਸਾਲ, ਚਾਰ ਸਾਲ, ਦਸ ਸਾਲ ਬਾਅਦ ਕਿਧਰੇ ਫਲ ਹੈ, ਤੂੰ ਕਈ ਦਫਾ ਪਤਾ ਹੀ ਨਹੀਂ ਚੱਲਦਾ। ਇਹ ਦੁੱਖ ਪਤਾ ਨਹੀਂ ਕਿਹੜੇ ਬੀਜ ਦਾ ਫਲ ਹੈ, ਮੈਂ ਕਦੋਂ ਬੋਇਆ ਸੀ। ਸ੍ਰੀ ਕਬੀਰ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ, ਮੈਂ ਨਹੀਂ ਜਾਣਦਾ। ਕਿਉਂ? ਤੂੰ ਐਸਾ ਨਿਯਮ ਬਣਾਇਆ, ਤੂੰ ਐਸੀ ਮਰਿਆਦਾ ਬਣਾਈ ਹੈ, ਬੀਜ ਹੁਣ ਬੋਈਏ ਤੇ ਹੁਣੇ ਫਲ ਨਹੀਂ ਹੈ, ਉਡੀਕ ਕਰਨੀ ਪਏਗੀ, ਉਡੀਕ ਕਰਨੀ ਪਏਗੀ। ਮੈਂ ਕਣਕ ਅੱਜ ਬੋਈਏ ਅੱਜ ਕਣਕ ਨਹੀਂ ਹੈ, ਮੈਂ ਅੱਜ ਅੰਬ ਦਾ ਬੂਟਾ ਲਾਇਆ ਅੱਜ ਮੈਨੂੰ ਅੰਬ ਨਹੀਂ ਮਿਲਣਾ, ਮੈਂ ਅੱਜ ਅੰਗੂਰ ਦੀ ਵੇਲ ਲਾਈ ਹੈ ਅੱਜ ਅੰਗੂਰ ਕੋਈ ਨਹੀਂ। ਆਦਮੀ ਫਲ ਲਈ, ਫੁੱਲਾਂ ਲਈ, ਅੰਨ ਲਈ 6 ਮਹੀਨੇ, ਸਾਲ, ਦੋ ਸਾਲ, 5 ਸਾਲ, 10 ਸਾਲ ਇੰਤਜ਼ਾਰ ਕਰ ਸਕਦਾ, ਕਰਦਾ ਹੈ, ਸਾਰੀ ਦੁਨੀਆ ਚਾਹੁੰਦੀ ਹੈ। ਪਾਠ ਕੀਤਾ, ਜਪ ਕੀਤਾ, ਅੰਮ੍ਰਿਤ ਵੇਲੇ ਉੱਠਿਆ, ਕਹਿੰਦੇ ਅੱਜ ਪਾਠ ਤੇ ਬੜਾ ਕੀਤਾ, ਜਪ ਤੱਕ ਤੇ ਬੜਾ ਕੀਤਾ, ਹੋਇਆ ਤੇ ਕੁਛ ਵੀ ਨਹੀਂ। ਐਸੇ ਮਿਲਦੇ ਨੇ ਮੈਨੂੰ, ਹੋਇਆ ਤੇ ਕੁਛ ਵੀ ਨਹੀਂ, ਹੱਦ ਹੋ ਗਈ। ਅੰਬ ਦਾ ਬੂਟਾ ਤੂੰ ਲਾਇਆ ਔਰ ਤੇਰਾ ਵਿਸ਼ਵਾਸ ਕਾਇਮ ਹੈ, ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ, ਆਏਗਾ। ਕਈ ਦਫਾ ਮਾਸੂਮ ਬੱਚੇ ਹੁੰਦੇ ਨੇ, ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ, ਘਰਾਣਾ ਕਿਸਾਨਾਂ ਦਾ ਸੀ। ਬਚਪਨਾ ਐਸਾ ਹੁੰਦਾ, ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪਿਆ, ਪੁੰਗਰਦਾ ਪਿਆ ਕਿ ਨਹੀਂ। ਬੇਸਬਰੀ, ਬੇਸਬਰੀ, ਫਿਰ ਸਵੇਰੇ ਮਿੱਟੀ ਹਟਾ ਰਿਹਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਬਹੁਤ ਪੁਰਾਣੀ ਗੱਲ, ਦੇਸ਼ ਦੀ ਵੰਡ ਤੋਂ ਪਹਿਲੀ ਦੀ ਗੱਲ, ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਆਉਂਦਿਆਂ, ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ। ਮਾਂ ਕਹਿਣ ਲੱਗੀ ਇਹ ਕੀ ਕਰ ਰਹੇ, ਸਵੇਰੇ ਤੇ ਬੋਏ ਨੇ, ਤੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪਏ ਨੇ ਕਿ ਨਹੀਂ, ਸਬਰ ਕਰ ਬਈ, 5-10 ਦਿਨ ਸਬਰ ਕਰ, ਮੈਂ ਸਵੇਰੇ ਦੇਖਾਂ, ਸ਼ਾਮੇ ਮਿੱਟੀ ਹਟਾਵਾਂ, ਸਵੇਰੇ ਮਿੱਟੀ ਹਟਾਵਾਂ। ਇੱਕ ਦਿਨ ਪਿਤਾ ਜੀ ਨੇ ਕਿਹਾ ਨਹੀਂ ਪੁੰਗਰਨਗੇ, ਤੂੰ ਬੀਜ ਖਰਾਬ ਕਰ ਦਿੱਤਾ ਹੈ, ਇੰਨੀ ਬੇਸਬਰੀ, ਬੋਏ ਨੇ ਤੂੰ ਜ਼ਰਾ ਸਬਰ ਰੱਖ, ਸਵੇਰੇ ਮਿੱਟੀ ਹਟਾ ਕੇ ਦੇਖਦਾ, ਸ਼ਾਮੀ ਮਿੱਟੀ ਹਟਾ ਕੇ ਦੇਖਦਾ, ਇਤਨੀ ਬੇਸਬਰੀ। ਕਿਤੇ ਥੋੜਾ ਜਿਹਾ ਪਾਠ ਸਵੇਰੇ ਕੀਤਾ, ਗੁਰਦੁਆਰੇ ਆ ਕੇ ਮੱਥਾ ਟੇਕਿਆ, ਕਿਧਰੇ ਕੜਾ ਪ੍ਰਸ਼ਾਦ ਦੀ ਦੇਗ ਵੀ ਕਰਾਈ ਹੋਵੇਗੀ, ਚਲੋ ਲੰਗਰ ਵੀ ਕਰਾਇਆ ਹੋਵੇਗਾ, ਗੁਸਤਾਖੀ ਮਾਫ਼। ਫਿਰ ਦੇਖਦਾ ਫਲ ਤੇ ਕੋਈ ਨਹੀਂ ਆਇਆ, ਫਲ ਤੇ ਕੋਈ ਨਹੀਂ ਮਿਲਿਆ, 4 ਦਿਨ ਹੋ ਗਏ, ਹਫ਼ਤਾ ਹੋ ਗਿਆ, ਫਲ ਤੇ ਕੋਈ ਨਹੀਂ ਮਿਲਿਆ।
ਮੈਂ ਅਰਜ਼ ਕਰਾਂ, ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ, ਕਈ ਬੀਜ ਨਹੀਂ ਪੁੰਗਰਦੇ, ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ, ਇੱਕ ਤਿਲ ਨਹੀਂ ਬੰਨੇ ਗਾਲੇ। ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲਣਾ ਵੀ ਵਿਅਰਥ ਨਹੀਂ ਜਾਏਗੀ, ਫਲੀ ਬਹੁਤ ਹੋਵੇਗੀ, ਲਾਜ਼ਮੀ ਹੋਵੇਗੀ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਬੰਨੇ ਗਾਲੇ। ਤਿਲ ਜਿਤਨੀ ਵੀ ਵਿਅਰਥ ਨਹੀਂ ਜਾ, ਪਰ ਸਬਰ ਤੇ ਰੱਖ। ਸਬਰ ਏ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਵਧ ਥੀਵੇਂ ਦਰਿਆਓ ਟੁੱਟ ਨਾ ਥੀਵੇ ਵਾਹੜਾ। ਬਾਬਾ ਫਰੀਦ, ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ, ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤਾਂ ਸ਼ਾਇਦ ਬੀਜ ਪਨਪਨ ਤੋਂ ਰਹਿ ਜਾਣ। ਇੱਧਰ ਤੂੰ ਸ਼ੁਭ ਕਰਮ ਕੀਤਾ, ਇੱਧਰ ਤੂੰ ਗੁਰੂ ਤੇ ਗਿਲੇ ਵੀ ਕਰਦਾ ਰਿਹਾ, ਤੂੰ ਗਿਲੇ ਕਰਨਾ ਇੱਕ ਹੋਰ ਕਰਮ ਹੋ ਗਿਆ, ਇਸਦਾ ਵੀ ਆਪਣਾ ਫਲ ਹੈ। ਫਿਰ ਤੋ ਮੈਂ ਅਰਜ਼ ਕਰਾਂ, ਹੁਕਮ ਲਿਖ ਦੁੱਖ ਸੁੱਖ ਪਾਈ ਗਏ। ਲਿਖੇ ਹੋਏ ਹੁਕਮ ਦੇ ਮੁਤਾਬਕ ਦੁੱਖ ਚੱਲਦਾ ਹੈ, ਸੁੱਖ ਚੱਲਦਾ ਹੈ। ਲਿਖੇ ਹੋਏ ਹੁਕਮ ਦੇ ਮੁਤਾਬਕ ਕੋਈ ਉੱਤਮ ਹੈ, ਨੀਚ ਹੈ। ਬੋ ਦਿੱਤਾ ਬੀਜ ਤੋ ਫਲ ਤੇ ਝੋਲੀ ਵਿੱਚ ਆਵੇਗਾ। ਹਾਫਿਜ਼ ਹੋਏ ਨੇ ਈਰਾਨ ਵਿੱਚ ਇੱਕ ਸੂਫੀ ਸੰਤ, ਮੈਂ ਇਹਨਾਂ ਦਾ ਮਕਬਰਾ ਦੇਖਿਆ ਸੀ ਸ਼ਿਰਾਜ਼ ਵਿੱਚ। ਈਰਾਨੀ ਕਾਰੀਗਰਾਂ ਨੇ ਤੇ ਈਰਾਨੀ ਸ਼ਰਧਾਲੂਆਂ ਨੇ ਕੱਚ ਨੂੰ ਢਾਲ ਕੇ ਮਕਬਰਾ ਬਣਾਇਆ। ਇਹ ਨਹੀਂ ਕੱਚ ਲਿਆ ਕੇ ਉੱਥੇ ਫਿੱਟ ਕੀਤਾ, ਨਹੀਂ, ਕੱਚ ਨੂੰ ਪਿਘਲਾ ਕੇ ਦੀਵਾਰਾਂ, ਗੁੰਬਦ ਸਾਰਾ ਹੀ ਕੱਚ। ਔਰ ਈਰਾਨੀ ਕਾਰੀਗਰੀ ਦਾ ਇੱਕ ਨਮੂਨਾ ਹੈ ਦੁਨੀਆਂ ਤੋਂ, ਲੋਕੀ ਆਉਂਦੇ ਨੇ ਦੇਖਦੇ ਨੇ। ਕਬਰ ਤੇ ਸੋਨਾ ਚਾੜਿਆ, ਸਾਰਾ ਦਿਨ ਉਸਦੇ ਕਲਾਮ ਦੀ ਟੇਪ ਚੱਲਦੀ ਰਹਿੰਦੀ ਹੈ, ਉਰਦੂ ਪਰਸ਼ੀਅਨ ਤੇ ਇੰਗਲਿਸ਼ ਦੇ ਨਾਲ ਨਾਲ ਉਸਦਾ ਅਨੁਵਾਦ ਵੀ ਚੱਲਦਾ ਰਹਿੰਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਫਕੀਰ ਕੀ ਕਹਿੰਦਾ ਹੈ। ਜੋ ਆਏ ਨੇ ਦੇਖਣ ਉਹਨਾਂ ਨੂੰ ਪਤਾ ਤੇ ਚੱਲੇ ਫਕੀਰ ਕੀ ਕਹਿੰਦਾ ਹੈ। ਹਾਫਿਜ਼ ਦਾ ਇੱਕ ਮਿੱਤਰ ਸੀ, ਬੜੀ ਦੁਖੀ ਹਾਲਤ ਵਿੱਚ ਹਾਫਿਜ਼ ਦੇ ਕੋਲ ਗਿਆ, ਆਪਣੇ ਦੁੱਖਾਂ ਦਾ ਰੋਣਾ ਉਸਨੇ ਰੋਇਆ। ਤੋ ਹਾਫਿਜ਼ ਦਾ ਇੱਕ ਕਲਾਮ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹ ਕਹਿੰਦਾ ਹੈ, ਯਾਰ ਰਾ ਖੁਦ ਕਰਦਾ ਲਾ ਇਲਾਜ ਨੇਸਤ। ਧਿਆਨ ਨਾਲ ਸੁਣਨਾ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼। ਐ ਮੇਰੇ ਮਿੱਤਰ, ਜੋ ਤੂੰ ਕਰ ਚੁੱਕਿਆ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕਿਆ ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਜੋ ਤੂੰ ਬੋ ਚੁੱਕਿਆ ਇਹ ਫਲ ਝੋਲੀ ਵਿੱਚ ਪਾਉਣ ਨੂੰ ਰਾਜ਼ੀ ਹੋ ਜਾ, ਮੈਂ ਕੁਛ ਵੀ ਨਹੀਂ ਕਰ ਸਕਦਾ, ਕਿਉਂ ਇਹ ਵਿਧਾਨ ਖੁਦਾ ਦਾ ਹੈ, ਮੇਰਾ ਨਹੀਂ, ਇਹ ਨਿਯਮ ਉਸਦਾ ਹੈ, ਮੈਂ ਉਸਦੇ ਨਿਯਮ ਵਿੱਚ ਮੁਦਾਖਲਤ ਨਹੀਂ ਕਰ ਸਕਦਾ, ਮੇਰੀ ਪਹੁੰਚ ਹੀ ਨਹੀਂ ਹੈ। ਸੰਤ ਦਾ ਕੰਮ ਹੈ, ਫਕੀਰ ਦਾ ਕੰਮ ਹੈ, ਉਸਦੇ ਨਿਯਮ ਦੀ ਜਾਣਕਾਰੀ ਕਰਾ ਦੇਵੇ, ਬਸ ਇਤਨਾ। ਉਹਦਾ ਧਰਮ, ਧਰਮ ਤੋਂ ਮੁਰਾਦ ਮਰਿਆਦਾ ਦੀ ਜਾਣਕਾਰੀ ਕਰਾ ਦੇ। ਸੰਤ ਉਸਦੇ ਨਿਯਮ ਨੂੰ ਬਦਲ ਨਹੀਂ ਸਕਦਾ, ਸੰਤ ਉਸਦੇ ਨਿਯਮ ਦੀ ਜਾਣਕਾਰੀ ਕਰਾ ਸਕਦਾ ਹੈ। ਇਸ ਵਾਸਤੇ ਉਹ ਕਹਿ ਰਿਹਾ, ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ, ਕਰਦਨੀ ਖੁਆਇਸ਼ ਉਹ ਆਮਦਨੀ ਪੇਸ਼, ਜੋ ਤੂੰ ਕਰ ਚੁੱਕੇ ਆ ਭੋਗਣ ਲਈ ਤਿਆਰ ਹੋ ਜਾ, ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ, ਇੰਜ ਕਹਿ ਲੋ, ਇਸ ਯੁੱਗ ਦੇ ਅਵਤਾਰੀ ਪੁਰਸ਼ ਦਾ ਫੈਸਲਾ, ਭਾਈ ਰੇ ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਨ ਕੇ ਆਤੀ ਹੈ ਆਪਣੀ ਖਤਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਤ ਕੋਈ ਜਾਣੋ ਅਵਰ ਕਿਸੀ ਕੇ ਕਿਛ ਹਾਥ ਹੈ, ਕਿਸੇ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ,
ਜੋ ਤੂੰ ਕਰਮ ਕੀਤੇ ਨੇ ਉਹਨਾਂ ਦਾ ਹੀ ਰੱਬੀ ਫੈਸਲਾ ਤੇਰੀ ਚੋਲੀ ਚ ਪਿਆ ਹੈ, ਔਰ ਕੁਛ ਵੀ ਨਹੀਂ। ਕੋਈ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ, ਹਾਂ ਦਿਖਾਈ ਦਿੰਦਾ ਹੈ ਉਹਨੇ ਚੋਟ ਪਹੁੰਚਾਈ ਹੈ, ਉਹਨੇ ਚੋਟ ਪਹੁੰਚਾਈ ਹੈ। ਕੋਈ ਨਹੀਂ ਦੇਤਾ ਕਿਸੀ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਅਕਸਰ ਹੀ ਐਸਾ ਆਉਂਦਾ ਹੈ, ਇੱਕ ਸੰਤ ਨੂੰ ਸਮਝ ਆ ਜਾਂਦੀ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਇਤਿਹਾਸ, ਮਹਾਤਮਾ ਬੁੱਧ ਦਾ, ਚੱਲ ਰਹੇ ਸਨ ਤੇ ਪੱਥਰ ਨਾਲ ਠੋਕਰ ਖਾ ਕੇ ਗਿਰ ਗਏ। ਉੱਠਦਿਆਂ ਸਾਰ ਫਿਰ ਪੱਥਰ ਨੂੰ ਨਮਸਕਾਰ ਪਏ ਕਰਦੇ ਨੇ। ਨਾਲ ਉਹਨਾਂ ਦਾ ਚਚੇਰਾ ਬਰਾ ਆਨੰਦ ਸੀ, ਕਹਿਣ ਲੱਗੇ ਇਸ ਪੱਥਰ ਨੂੰ ਇਹ ਚੁੱਕ ਕੇ ਪਰੇ ਸੁੱਟੀਏ। ਉਹਨਾਂ ਨੇ ਵਾਕਈ ਚੁੱਕ ਕੇ ਇੱਕ ਪਾਸੇ ਵੀ ਕਰ ਦਿੱਤਾ। ਇਹ ਕੋਈ ਮੱਥਾ ਟੇਕਣ ਦੇ ਲਾਇਕ ਹੈ? ਤੁਹਾਡਾ ਪੈਰ ਜ਼ਖਮੀ ਕਰ ਦਿੱਤਾ ਹੈ। ਮਹਾਤਮਾ ਬੁੱਧ ਕਹਿੰਦੇ ਨੇ ਆਨੰਦ ਇੱਕ ਕਰਜ਼ਾ ਸੀ, ਨਿਬੜ ਗਿਆ, ਨਿਬੜ ਗਿਆ, ਤੂੰ ਹੁਣ ਹੋਰ ਕਰਜ਼ਾ ਨਾ ਚੜਾ ਮੇਰੇ ਤੇ। ਇੱਕ ਕਰਜ਼ਾ ਸੀ ਮੇਰਾ, ਨਿਬੜ ਗਿਆ, ਇਹ ਜ਼ਖਮ ਲੱਗਿਆ ਨਿਬੜ ਗਿਆ, ਨਹੀਂ ਤੇ ਛੋਟੀ ਜਿਹੀ ਚੋਟ ਵੀ ਸ਼ਾਇਦ ਕਿਤੇ ਅਗਲੇ ਜਨਮ ਦਾ ਕਾਰਨ ਨਾ ਬਣਦੀ, ਨਿਬੜ ਗਿਆ। ਮੈਂ ਇਸ ਵਾਸਤੇ ਧੰਨਵਾਦ ਕੀਤਾ, ਇਹ ਪੱਥਰ ਇਸ ਜ਼ਿੰਦਗੀ ਚ ਮਿਲ ਗਿਆ ਚੰਗਾ, ਇੱਕ ਬਾਹਰ ਲੈ ਗਿਆ। ਇਸ ਤਰ੍ਹਾਂ ਦੇ ਸੋਚਣ ਵਾਲੇ ਵੀ ਹਨ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੁਕਮ ਲਿਖ ਦੁੱਖ ਸੁੱਖ ਪਾਈਏ। ਤੂੰ ਲਿਖਿਆ ਹੋਇਆ ਕੀ ਹੈ? ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਵ ਸੱਚਾ ਦਰਬਾਰ। ਚੂੰਕਿ ਕਰਮਾਨੁਸਾਰ ਦੁੱਖ ਤੇ ਸੁੱਖ ਹੈ ਤੇ ਬਣਾਇਆ ਪਰਮਾਤਮਾ ਦਾ ਨਿਯਮ ਹੈ, ਇਸ ਵਾਸਤੇ ਭਗਤ ਕਹਿੰਦੇ ਨੇ ਸਭ ਕੁਝ ਤੇਰੇ ਹੱਥ ਚ, ਨਿਯਮ ਤੇ ਤੇਰਾ ਬਣਾਇਆ, ਕੋਈ ਸਾਡਾ ਥੋੜੀ ਬਣਾਇਆ। ਭਗਤਾਂ ਦੀ ਗੱਲ ਸਮਝ ਵਿੱਚ ਨਹੀਂ ਆਈ। ਜਦ ਭਗਤ ਕਹਿੰਦੇ ਨੇ ਸਭ ਕੁਝ ਤੇਰੇ ਹੱਥ ਚ ਹੈ, ਤੂੰ ਤੇਰੇ ਹੱਥ ਤੋਂ ਮੁਰਾਦ ਇਹ ਨਿਯਮ ਤੂੰ ਬਣਾਇਆ, ਅਸੀਂ ਨਹੀਂ ਬਣਾਇਆ, ਸਾਡਾ ਕੁਛ ਵੀ ਨਹੀਂ ਹੈ, ਇਹ ਨਿਯਮ ਤੇਰਾ ਬਣਾਇਆ। ਇਸ ਵਾਸਤੇ ਸਭ ਕੁਛ ਤੋਂ ਹੈ, ਸਭ ਕੁਛ ਤੋਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹਾਂ ਮੈਂ ਕਹੇ ਨਾ ਕੋਈ। ਜਿਸ ਨੂੰ ਇਸ ਹੁਕਮ ਦੀ ਸਮਝ ਆ ਜਾਏ ਕਿ ਸੰਸਾਰ ਇੱਕ ਮਰਿਆਦਾ ਹੈ ਔਰ ਇੱਕ ਲੀਲਾ ਹੈ, ਇੱਕ ਤਮਾਸ਼ਾ ਹੈ, ਲੇਕਿਨ ਇਹ ਲੀਲਾ ਤੇ ਮਰਿਆਦਾ ਦੇ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਦੀ ਹੈ, ਇਹ ਵੀ ਉਸਦੀ ਲੀਲਾ, ਇਹ ਵੀ ਉਸਦੀ ਮਰਿਆਦਾ, ਪਸ਼ੂ ਦੀ ਜ਼ਿੰਮੇਵਾਰੀ ਨਹੀਂ ਹੈ। ਅਗਰ ਪੰਛੀ ਦਰਖਤਾਂ ਤੋਂ ਫਲ ਖਾ ਜਾਂਦੇ ਨੇ ਤੇ ਦਰਖਤ ਕਿਸੇ ਬਾਗਬਾਨ ਦੇ ਨੇ, ਚੋਰੀ ਦਾ ਇਲਜ਼ਾਮ ਉਹਨਾਂ ਤੇ ਨਹੀਂ ਆਏਦ ਹੋ ਸਕਦਾ। ਪ੍ਰਕਿਰਤੀ ਵੱਲੋਂ ਇਸ ਤਰ੍ਹਾਂ ਦੀ ਉਹਨਾਂ ਨੂੰ ਖੁੱਲ ਹੈ। ਇਹ ਨਹੀਂ ਕਹਿ ਸਕਦੇ ਇਹ ਤੇ ਚੋਰੀ ਕੀਤੀ, ਦਰਖਤ ਕਿਸਨੇ ਲਾਇਆ ਤੇ ਖਾਂਦੇ ਤੁਸੀਂ, ਇੱਥੇ ਘੌਂਸਲਾ ਬਣਾ ਲਿਆ, ਦਰਖਤ ਕਿਸੇ ਦਾ ਤੇ ਤੁਸੀਂ ਆਪਣਾ ਆਲਣਾ ਬਣਾ ਲਿਆ। ਇਹ ਅਚੇਤ ਦੁਨੀਆ, ਇਹ ਉਹ ਨੇ ਜੋ ਮਾਂ ਦੀ ਗੋਦ ਦਾ ਬੱਚਾ, ਇਸ ਤੇ ਕੋਈ ਜ਼ਿੰਮੇਵਾਰੀ ਨਹੀਂ, ਇਹ ਤੇ ਮਾਂ ਦੇ ਪਾਲਣ ਨਾਲ ਪਲ ਰਿਹਾ ਹੈ, ਇਹ ਤੇ ਵਿਚਾਰਾ ਖੁਦ ਪਲ ਵੀ ਨਹੀਂ ਸਕਦਾ, ਪ੍ਰਕਿਰਤੀ ਪਾਲਣਾ ਪਈ ਕਰਦੀ। ਜ਼ਿੰਮੇਵਾਰੀ ਮਨੁੱਖ ਦੀ ਹੈ, ਮਨੁੱਖ ਪਰੋੜ ਹੋਇਆ ਹੈ, ਸਿਆਣਾ ਹੋਇਆ ਹੈ, ਔਰ ਇਹ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ, ਤੂੰ ਦੁਖੀ ਹੈ ਤੇਰੇ ਕਰਮ, ਤੂੰ ਸੁਖੀ ਹੈ ਤੇਰੇ ਕਰਮ। ਕਿਉਂਕਿ ਦੁੱਖ ਸੁੱਖ ਫਲ ਹੈ, ਕਰਮ ਬੀਜ ਹੈ, ਔਰ ਕਿਸੇ ਦਾ ਬੋਇਆ ਹੋਇਆ ਬੀਜ ਕੋਈ ਦੂਸਰਾ ਨਹੀਂ ਖਾ ਸਕਦਾ। ਐਸਾ ਹੁੰਦਾ ਪਿਓ ਨੇ ਬੀਜਿਆ ਜ਼ਮੀਨ ਵਿੱਚ, ਪੁੱਤਰ ਫਸਲ ਵੱਢ ਰਿਹਾ, ਅੰਬ ਦਾ ਬੂਟਾ ਪਿਓ ਨੇ ਲਾਇਆ ਸੀ, ਅੰਬ ਖਾ ਰਹੇ ਨੇ ਪੋਤਰੇ। ਪਰ ਕਰਮਾਂ ਦਾ ਬੀਜ ਜੋ ਅਸੀਂ ਬੋਂਦੇ ਹਾਂ ਆਪਣੇ ਅੰਤਿਸ਼ਕਰਨ ਦੀ ਧਰਤੀ ਦੇ ਚ, ਤੇ ਆਪ ਬੀਜ ਆਪੇ ਹੀ ਖਾ, ਦੂਸਰਾ ਨਹੀਂ, ਖੁਦ ਬੀਜਦੇ ਹਾਂ, ਖੁਦ ਖਾਂਦੇ ਹਾਂ। ਮੇਰੇ ਦੁੱਖ ਨੂੰ ਦੇਖ ਕੇ ਮੇਰੀ ਮਾਂ ਅਫਸੋਸ ਤੇ ਕਰ ਸਕਦੀ, ਮੇਰਾ ਦੁੱਖ ਵੰਡ ਨਹੀਂ ਸਕਦੀ। ਮੇਰੇ ਦੁੱਖ ਨੂੰ ਦੇਖ ਕੇ ਮੇਰਾ ਭਰਾ ਅਫਸੋਸ ਤੇ ਕਰ ਸਕਦਾ, ਵੰਡ ਨਹੀਂ ਸਕਦਾ। ਮੇਰੇ ਦੁੱਖ ਨੂੰ ਦੇਖ ਕੇ ਹੋ ਸਕਦਾ ਹੈ ਕੋਈ ਮਿੱਤਰ ਮਾੜਾ ਜਿਹਾ ਦੁਖੀ ਹੋ ਜਾਏ, ਪਰ ਮੇਰੇ ਦੁੱਖ ਨੂੰ ਵੰਡ ਨਹੀਂ ਸਕਦਾ।
آپ بیج آپے ہی کھائے، میں خود بیج ہے میں خود کھاواں گا۔ ربی نیم، ایشوری نیم، پرماتما دا نیم۔ اس دوسری پوڑی دچ سدگر کہندے نے سب کچھ حکم دے چاہے، حکم اندر سب کو باہر حکم نہ کوئے۔ حکم دچ کی کچھ ہو رہا ہے؟ سارا برہمنڈ حکم دے چل رہا ہے۔ اے منک، تم بھی اس دے حکم دے مطابق ہویا ہے، تیرے دکھ سکھ دا فیصلہ کرمان سارے، اے بھی اس دا حکم، اے بھی اس دی بنائی مریادا، اس دے تیرا کچھ بھی نہیں ہے۔ کرماں دی صحیح تو چون کر سکے، اس نے تینوں ایک چراغ دے دیتا ہے، دیوا دے دیتا ہے، عقل دا، بدھی دا، تے پھر بھی اپنی عقل نال سمجھ نہیں آئی، تو پھر اس نے اوتار بھی بھیج دیتے ہیں، بڑے بڑے گرنتھکار بھی بھیج دیتے ہیں، بڑے بڑے ویاکھیاکار بھی بھیج دیتے ہیں، لیکھک دارشنک فلاسفر چنتک بھی بھیج دیتے ہیں، رشی منی بھی بھیج دیتے ہیں، پیغمبر بھی بھیج دیتے ہیں، اور وہ اعلانیاں کہہ رہے ہیں جس کرم تو تو کسے نو چوٹ پہنچا رہے ہیں تینوں چوٹ پہنچے گی، جس کرم تو تو کسے نو ہانی پہنچا رہے ہیں تینوں ہانی پہنچے گی، جس کرم تو تو کسے دی بےزتی کر رہے ہیں تیری بےزتی ہوے گی، جس کرم تو تو کسے دی پگ لا چھڈی ہے تیری لے جائے گی۔ نیم، ایشوری نیم، اس سمجھان والے بھی گاہے بگاہے او اکال پرکھ پرماتما بھیجدا رہے، ایک عقل دا دیوا دیتا، ایک اوتار دیتے، ایک اتنے گرنتھ دیتے، گرنتھکار دیتے، چاروں پاسے منکھ نو سمجھان تے سمجھن دے وسیلے جو ہے مہیا کرائے، پھر بھی جد کوئی منکھ نہیں سمجھدا تو گربانی کہہ دیندی ہے منکھ ہو کے بھی پشواں دی طرح جی رہے ہے۔ کرتوت پشو کی مانس جات لوک پچارا کرے دن رات۔ تیسری پوڑی دے میں کل آرمبھ تے کیتی سی، پر اج دوسری دے آلے دوالے میرا دماغ گھومدا رہا۔ تیسری پوڑی میں پڑھ کے تھوڑے سامنے رکھ دیا تے کل ارتھ تے وچار رکھاں گے۔ گاوے کو تان ہووے کسے تان، گاوے کو دات جانے نہیں سان۔ جے کسے کل سمجھ دا تان ہے نانک حکمے جے بجھے، جے کوئی بجھ گیا سمجھ گیا جان گیا، تے جاننا ایک شکتی ہے بجھن

ਪਰਸ਼ੀਅਨ ਦੇ ਚ ਅਰਬੀ ਦੇ ਚ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐ ਕਲਗੀਧਰ ਤੁਸੀਂ ਤੇ ਹੱਕ ਹੋ ਭਾਵ ਸੱਚ ਹਕੀਕਤ ਸਚਾਈ ਹੱਕ ਸੱਚ ਪਰਸ਼ੀਅਨ ਦੇ ਚ ਅਰਬੀ ਦੇ ਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਿਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਬੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਬੀਰ ਕਹਿ ਦਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿ ਦਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿ ਦਿੰਦੇ ਨੇ ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ ਵੱਡਾ ਬਜ਼ੁਰਗ ਹੈ ਕਦੀਮੀ ਹੈ ਇਹ ਕਬੀਰ ਲਫ਼ਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ ਅਰਬੀ ਚ ਵੀ ਕਬੀਰ ਕਹਿੰਦੇ ਨੇ ਪਰਸ਼ੀਅਨ ਦੇ ਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ ਹੇ ਹੱਕਾ ਹੇ ਸੱਚ ਦੇ ਸਰੂਪ ਹੇ ਸੱਚੇ ਹੇ ਸਭ ਤੋਂ ਵੱਡੇ ਹੱਕਾ ਕਬੀਰ ਕਰੀਮ ਤੋਂ ਬਖਸ਼ਿੰਦੇ ਤੋਂ ਤੇਰੇ ਸੁਭਾਅ ਵਿੱਚ ਦਇਆ ਹੀ ਦਇਆ ਹੈ ਤੇਰੇ ਸੁਭਾਅ ਵਿੱਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ ਹੀ ਬਖਸ਼ਿਸ਼ ਹੈ ਹੱਕਾ ਕਬੀਰ ਕਰੀਮ ਤੋਂ ਬੇਐਦ ਪਰਵਰਦਿਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਚ ਕੋਈ ਐਬ ਨਹੀਂ ਤੂੰ ਨਿਰਵਿਕਾਰ ਹੈ ਨਿਰਮਲ ਹੈ ਅਤੀ ਨਿਰਮਲ ਹੈ ਅਤੀ ਨਿਰਮਲ ਹੈ ਨਿਰਵਿਕਾਰ ਹੈ ਔਰ ਸ੍ਰਿਸ਼ਟੀ ਦਾ ਕਰਨ ਹਾਰ ਹੈ ਤੂੰ ਹੱਕ ਹੈ ਤੂੰ ਕਬੀਰ ਹੈ ਇਸ ਤਰ੍ਹਾਂ ਮੇਰੇ ਪਾਤਸ਼ਾਹ ਉਸ ਪ੍ਰਭੂ ਦੀ ਅਰਦਾਸ ਦੇ ਚ ਜੋ ਹੈ ਮਹਿਮਾ ਗਾਇਨ ਕਰ ਰਹੇ ਨੇ ਹਾਂਜੀ ਹੇ ਪ੍ਰਭੂ ਮੈਂ ਤੇ ਆਪਣੇ ਦਿਲ ਨੂੰ ਸਮਝਾਉਂਦਾ ਇਹ ਜਗਤ ਫਾਨੀ ਹੈ ਨਾਸਵੰਤ ਹੈ ਤੂੰ ਹੱਕਾ ਹੈ ਜਗਤ ਤੇ ਝੂਠ ਹੈ ਛਾਇਆ ਹੈ ਤੂੰ ਕਬੀਰ ਹੈ ਇਹ ਸਭ ਕੁਝ ਤੇ ਤੁੱਛ ਹੈ ਬੇਮੈਨੀ ਹੈ ਦੁਨੀਆ ਮੁਕਾਮੇ ਫਾਨੀ ਇਹ ਜੋ ਟਿਕਿਆ ਹੋਇਆ ਜਗਤ ਦਿਸਦਾ ਪਿਆ ਤੇ ਮਿਟ ਜਾਏਗਾ ਇਹ ਤੇ ਫਾਨੀ ਹੈ ਨਾਸਵੰਤ ਹੈ ਐ ਮੇਰੇ ਦਿਲ ਤੂੰ ਐਸਾ ਜਾਣ ਹੇ ਪ੍ਰਭੂ ਹੇ ਕਰੀਮ ਹੇ ਹੱਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਛ ਨਾਸਮੰਦ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਆਉਂਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਧਰਮ ਦਾ ਗਿਆਨ ਸ਼ੁਰੂ ਆਉਂਦਾ ਮੌਤ ਦੇ ਗਿਆਨ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਹੈ ਸਭ ਕੁਛ ਮਿਟ ਜਾਂਦਾ ਹੈ ਸਭ ਕੁਛ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਹਿਕੀਕਾਤ ਕਰਕੇ ਵੇਖ ਲਿਆ ਛਾਣ ਬੀਨ ਕਰਕੇ ਵੇਖ ਲਿਆ ਸਭ ਕੁਛ ਨਾਸਵੰਤ ਹੈ ਸਭ ਕੁਛ ਨਾਸਵੰਤ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਨ ਪ੍ਰਮਾਤਮਾ ਨੂੰ ਹਾਂਜੀ

ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਧਰਮ ਰਾਜ, ਮੌਤ ਦਾ ਦੇਵਤਾ ਧਰਮ ਰਾਜ, ਇਸਲਾਮ ਦੇ ਵਿੱਚ ਮੌਤ ਦਾ ਦੇਵਤਾ ਹੈ ਅਜਰਾਇਲ, ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਲ, ਮੂਹੇ ਕਹਿੰਦੇ ਨੇ ਕੇਸਾਂ ਨੂੰ ਵਾਲਾਂ ਨੂੰ। ਉਸ ਧਰਮ ਰਾਜ ਨੇ, ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ, ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚ ਨੇ। ਸਾਹਿਬ ਕਹਿੰਦੇ ਨੇ ਮੇਰੇ ਕੇਸ ਵੀ, ਮੇਰੇ ਵਾਲ ਵੀ ਉਸਦੇ ਹੱਥ, ਮਮ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈਂਦੇ ਨੇ। ਇਹ ਗੁਰੂ ਨਾਨਕ ਚ ਖੂਬੀ ਹੈ, ਬਹੁਤ ਵੱਡੀ ਖੂਬੀ ਹੈ। ਬਹੁਤ ਵੱਡੇ ਗੁਣਾਂ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ, ਕਮਜ਼ੋਰੀ ਦਾ ਜ਼ਿਕਰ ਕਰਨਾ ਹੈ, ਕਿਧਰੇ ਔਗੁਣਾਂ ਦਾ ਜ਼ਿਕਰ ਕਰਨਾ ਹੈ, ਫਿਰ ਆਪਣੇ ਨੂੰ ਅੱਗੇ ਕਰ ਦਿੰਦੇ ਨੇ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ, ਇਹ ਤੇ ਸਾਰੀ ਜਗ ਦੁਨੀਆ ਕਰਦੀ ਹੈ। ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੋਲੀ ਵਿੱਚ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਉਣਾ, ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮਹਿਮਾ, ਇਹ ਸਿਰਫ ਇਸੇ ਦਰ ਦੀ ਜੋ ਹੈ ਮਹਿਮਾ। ਮੇਰੇ ਕੇਸਾਂ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ। ਹੇ ਮੇਰੇ ਦਿਲ, ਇਹ ਸੱਚ ਕਰਕੇ ਜਾ, ਪਰ ਕੀਤਾ ਕੀ ਜੇ ਦਿਲ ਨਾਦਾਨ ਹੈ, ਨਹੀਂ ਸਮਝਦਾ, ਨਹੀਂ ਮੰਨਦਾ। ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਈ ਜਾਂਦਾ, ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ। ਨਾਦਾਨ ਹੈ, ਨਹੀਂ ਮੰਨਦਾ। ਜਨਮ ਤੇ ਹੋ ਗਿਆ ਛੱਡ, ਮਰਨ ਨੂੰ ਮੰਨ। ਜਨਮ ਤੇ ਹੋ ਗਿਆ ਭੁੱਲ, ਮੌਤ ਨੂੰ ਚੇਤੇ ਕਰ, ਇਹ ਨਹੀਂ ਕਰਦਾ, ਇਹ ਤੇ ਜਨਮ ਨੂੰ ਚੇਤੇ ਕਰਦਾ। ਤੂੰ ਕਿਤਨਾ ਨਾਦਾਨ, ਕਿਤਨਾ ਨਾਦਾਨ, ਜਨਮ ਤੇ ਹੋ ਗਿਆ ਗੱਲ ਖਤਮ, ਉਹਨੂੰ ਚੇਤੇ ਕਰਦਾ ਪਿਆ ਕਿਧਰੇ ਭੁੱਲ ਜਾਏ, ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਹੈ, ਤੇ ਜੋ ਹੋਣ ਵਾਲਾ ਹੈ ਤੇ ਹੈ, ਉਸ ਮੌਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਐਸਾ ਇਹ ਨਾਦਾਨ ਦਿਲ ਹੈ, ਇਹ ਮੰਨਦਾ ਨਹੀਂ, ਇਹ ਜਾਣਦਾ ਨਹੀਂ। ਹਾਂਜੀ।

0: ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ। ਫਾਰਸੀ ਦਾ ਜਨ ਸ਼ਬਦ ਹੈ, ਇਹਦੇ ਅਰਥ ਬਣਦੇ ਨੇ ਇਸਤਰੀ। ਇਸ ਜਨ ਨੂੰ ਅਰਥਾਂ ਦੇ ਰੂਪ ਚ ਲੈਣਾ ਹੈ, ਜਨ ਇਸਤਰੀ। ਪਦਰ ਲਿਖਤ ਵਿੱਚ ਪਦਰ ਹੈ, ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਵਿੱਚ ਬਲੋਚਿਸਤਾਨ ਵਿੱਚ ਪੇਦਰ ਹੈ, ਪਿਤਾ ਪੀਟਰ ਪੇਦਰ ਪਿਓ ਨੂੰ ਕਹਿੰਦੇ ਨੇ, ਪੀਟਰ ਪਿਤਾ ਔਰ ਪੇਦਰ, ਇਹ ਤਿੰਨੇ ਸ਼ਬਦ ਬੜੇ ਨੇੜੇ ਨੇ, ਇੰਗਲਿਸ਼ ਦਾ, ਫਾਰਸੀ ਦਾ, ਹਿੰਦੀ ਦਾ, ਬਹੁਤ ਨੇੜੇ ਨੇ, ਬੜੇ ਨਿਕਟਵਰਤੀ ਸ਼ਬਦ ਨੇ। ਇੱਥੇ ਲਿਖਤ ਚ ਹੈ ਪਦਰ, ਕਿਧਰੇ ਕਿਧਰੇ ਇਲਾਕੇ, ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ, ਪਿੰਡਾਂ ਚ ਵੀ ਬੋਲੀ ਜਾਂਦੀ ਹੈ ਪੰਜਾਬੀ, ਸ਼ਹਿਰੀ ਹਿੰਦੀ ਆਉਂਦੀ ਹੈ, ਪਿੰਡਾਂ ਦੇ ਚ ਵੀ ਬੋਲੀ ਜਾਂਦੀ ਹੈ ਹਿੰਦੀ, ਸ਼ਹਿਰ ਦੀ ਬੰਗਾਲੀ ਆਉਂਦੀ ਹੈ, ਪਿੰਡਾਂ ਦੇ ਚ ਬੋਲੀ ਜਾਂਦੀ ਹੈ ਬੰਗਾਲੀ, ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਬੰਗਾਲੀ ਨਾਲ ਮੇਲ ਨਹੀਂ ਖਾਂਦੀ। ਇਸ ਤਰ੍ਹਾਂ ਪਰਸ਼ੀਅਨ ਬਾਰੇ ਵੀ ਹੈ। ਸਾਹਿਬ ਇੱਥੇ ਕਹਿੰਦੇ ਨੇ ਇਸਤਰੀ, ਪਿਤਾ, ਪੁੱਤਰ, ਇਹ ਜੋ ਸੰਬੰਧੀ ਨੇ ਔਰ ਇਹ ਜਿਹੜੇ ਭਰਾ ਨੇ, ਇਹ ਜਿਹੜੇ ਮਿੱਤਰ ਨੇ, ਜਿੰਨੇ ਸਮਾਜਿਕ ਸੰਬੰਧ ਨੇ, ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਦਸਤ ਹੱਥ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਇੱਕ ਇੱਕ ਕਰਕੇ ਤੂੰ ਦੇਖ ਲਏਗਾ, ਮੈਂ ਬੇਸਹਾਰਾ ਹੋ ਗਿਆ ਮਾਂ ਤੋਂ, ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ, ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ, ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ, ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ, ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ, ਤੂੰ ਸ਼ੁਰੂ ਤੋਂ ਪਹਿਲੇ ਉਸ ਦਾ ਸਹਾਰਾ ਪਕੜ ਲੈ, ਕਦੀ ਬੇਆਸਰਾ ਹੋਵੇਗਾ ਹੀ ਨਹੀਂ, ਬੇਸਹਾਰਾ ਹੋਵੇਗਾ ਹੀ ਨਹੀਂ, ਬੇਸਹਾਰਾ ਹੋ ਕੇ ਉਸਦਾ ਕੀ ਆਸਰਾ ਪਕੜਨਾ, ਪਹਿਲੇ ਹੀ ਉਸਦਾ ਸਹਾਰਾ ਪਕੜ। ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ, ਤੇਰਾ ਸਹਾਰਾ ਬਣਿਆ ਹੋਇਆ, ਨਹੀਂ ਰਿਹਾ ਪਿਤਾ ਤੇ ਨਾ ਸਹੀ, ਸਹਾਰਾ ਤੇਰਾ ਬਣਿਆ, ਕਿਉਂਕਿ ਪਿਤਾ ਅੱਜ ਹੈ, ਕੱਲ ਨਹੀਂ ਹੋ ਸਕਦਾ, ਉਹ ਸਦੀਵੀ ਹੈ, ਉਹ ਹੱਕਾ ਹੈ, ਉਹ ਤੇ ਸੱਚ ਹੈ, ਉਹ ਤੇ ਸਦੀਵੀ ਹੈ, ਜੋ ਸਦੀਵੀ ਹੈ ਔਰ ਸਦਾ ਸੰਗ ਹੈ, ਉਹਨੂੰ ਮਨੁੱਖ ਸਹਾਰਾ ਨਹੀਂ ਬਣਾਉਂਦਾ, ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ, ਉਹਨਾਂ ਦੇ ਸਹਾਰੇ ਬਣਾਉਂਦਾ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੌਨਕ ਕੀ ਟੇਕ ਬਿਰਥੀ ਸਭ ਜਾਣ, ਉਹ ਮਨੁੱਖ ਚਾਹੇ ਕੋਈ ਵੀ ਹੈ, ਦੇਵਨ ਕੋ ਏਕ ਏ ਭਗਵਾਨ। ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਂਹ ਨਹੀਂ ਪਕੜਨੀ, ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ। ਹਾਂਜੀ, ਪਰ ਜਦ ਇਸ ਤੋਂ ਗਫਨ ਰੁਖਸਤ ਹੋਵੇਗਾ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ੍ਹਦੇ ਨੇ, ਫਾਤੀਆ ਪੜ੍ਹ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਜਿਵੇਂ ਸਾਡੇ ਵਾਪਸ ਆ ਕੇ ਜਾਂ ਸ਼ਮਸ਼ਾਨ ਘਾਟ ਤੇ ਕੀਰਤਨ ਸੋਹਿਲਾ ਪੜ੍ਹਦੇ ਨੇ, ਇਹ ਤਕਬੀਰ ਜਨਾਜ਼ੇ ਦੀ ਨਮਾਜ਼ ਪੜ੍ਹਦੇ ਨੇ। ਆਖਿਰ ਸਾਰੇ ਇਹ ਜੋ ਤੇਰੀ ਇਸਤਰੀ, ਇਹ ਪੁੱਤਰ, ਇਹ ਭਰਾ, ਇਹ ਦੋਸਤ, ਇਹ ਜਨਾਜ਼ੇ ਦੀ ਜਮਾਤ, ਵੱਧ ਤੋਂ ਵੱਧ ਜਨਾਜ਼ੇ ਦੀ ਜੋ ਹੈ ਨਮਾਜ਼ ਪੜ੍ਹ ਕੇ ਆ ਜਾਣਗੇ, ਬਸ ਇੰਨਾ ਹੀ ਕਰਨਗੇ, ਕੀਰਤਨ ਸੋਹਿਲਾ ਹੀ ਪੜ੍ਹ ਕੇ ਆਣਗੇ, ਹੋਰ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਤੇਰਾ ਸਹਾਰਾ ਤੇਰੇ ਆਮਾਲ ਬਣਨਗੇ, ਤੇਰਾ ਸਹਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ, ਤੇਰਾ ਸਹਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਹਾਰਾ, ਬਸ਼ਰ ਤੇ ਤੂੰ ਪਕੜਿਆ ਹੋਵੇ, ਉਹਦਾ ਦਾਮਨ ਪਕੜਿਆ ਹੋਵੇ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦਸਤਗਰਦਾਰੀ ਬਿਰੋ ਦਾਮਾ ਨੇ ਜਾ ਮਾਰਾ ਬਗੇਰ, ਹੈਨ ਤੇਰੇ ਕੋਲ ਹੱਥ, ਉਹਦਾ ਦਾਮਨ ਪਕੜ ਲੈ ਜਿਹਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ, ਛੁੱਟਦਾ ਹੀ ਨਹੀਂ, ਸਦੀਵੀ ਸਹਾਰਾ। ਦਸਤਗਰਦਾਰੀ ਬਰੋ ਦਾਮਾ ਨੇ ਜਾ ਮਾਰਾ ਬਗੇਰ। ਤੋ ਸਾਹਿਬ ਕਹਿੰਦੇ ਨੇ ਆਖਰੇ ਜਨਾਜ਼ੇ ਦੀ ਨਮਾਜ਼ ਪੜ੍ਹ ਕੇ ਸਾਰੇ ਵਾਪਸ ਆ ਜਾਣਗੇ, ਅੱਗੇ ਆ ਗਏ ਹੰਸ ਅਕੇਲਾ ਅੱਗੇ ਤੇ ਤੂੰ ਕੱਲਾ ਹੀ ਜਾਣਾ। ਹਾਂਜੀ,
1: ਸਭ ਨੂੰ ਜਗਤ ਸੰਤਰ ਹਵਾ
0: ਅਰਜ਼ੋਈ ਹੇ ਪ੍ਰਭੂ ਦਿਨ ਤੇ ਰਾਤ ਮਾੜੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੇ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠਦਾ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿਚ ਚੋਰੀ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਏ ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ ਚ ਹਰ ਵਕਤ ਆਉਂਦੀ ਹੈ ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਏ ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ ਚ ਹਰ ਵਕਤ ਆਉਂਦਾ ਹੈ ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਵੀ ਇੱਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕ੍ਰਿਤ ਦੇਣੀ ਹੈ ਕੁਝ ਕਰਨਾ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਰਹਿਮ ਦਿਲੀ ਤੇ ਹਰ ਵਕਤ ਚੱਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚੱਲਦੀ ਹੈ ਪੁੰਨ ਤੇ ਹਰ ਵਕਤ ਚੱਲਦਾ ਹੈ ਸਦਾਚਾਰ ਤੇ ਹਰ ਵਕਤ ਚੱਲਦਾ ਹੈ ਪਰ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਾਹਿਬ ਕਹਿੰਦੇ ਦਿਨ ਰਾਤ ਵਿਚਾਰਾਂ ਦੇ ਚ ਖਿਆਲਾਂ ਦੇ ਚ ਬਦੀ ਬਦੀ ਕਦੀ ਕਦੀ ਕ੍ਰਿਤ ਦੇ ਚ ਵੀ ਪ੍ਰਗਟ ਹੋ ਜਾਂਦੀ ਹੈ ਹੇ ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪਰਮਾਤਮਾ ਦੇ ਅੱਗੋਂ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਚ ਜੋਦੜੀ ਚ ਔਗੁਣ ਰੱਖੇ ਜਾ ਰਹੇ
1: ਹਾਂਜੀ
0: ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਹੇ ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤਾਂ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਤੇ ਮੈਂ ਹੱਥ ਹੀ ਨਹੀਂ ਪਾਉਂਦਾ ਹੇ ਪ੍ਰਭੂ ਪਤਾ ਨਹੀਂ ਹੇ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਆਖਰੀ ਪੰਕਤੀਆਂ ਬਦ ਬਖਤ ਹਮਚੂ ਬਕੀਲ ਗਾਫਲ ਬੇ ਨਜ਼ਰ ਬੇ ਬਾਤ ਨਾਨਕ ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਖਾ ਬਦਬਖਤ ਹੇ ਪ੍ਰਭੂ ਮੈਂ ਚੰਗੀ ਕਿਸਮਤ ਵਾਲਾ ਵੀ ਨਹੀਂ ਹਾਂ ਇੱਕ ਨੁਕਤਾ ਬਿਆਨ ਕਰਕੇ ਮੈਂ ਸਮਾਪਤੀ ਕਰਾਂ ਸ਼ਿਕਸ਼ਾ ਦੀ ਸਭ ਕਹਿੰਦੇ ਨੇ ਬਦਬਖਤ ਕੌਣ ਹੈ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਜੋਤਸ਼ੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਬਦਬਖਤ ਕੌਣ ਹੈ ਗਰ ਇਨਸਾਫ ਪੁਰਸੇ ਬਦ ਬਖਤ ਕਸ ਅਸਤ ਕਿਹੜਾ ਮਨੁੱਖ ਬਦਕਿਸਮਤ ਹੈ ਬਦਬਖਤ ਹੈ ਕਿ ਦਰ ਰਾਹ ਤਸ਼ ਰੰਜ ਦੀਗਰ ਕਰ ਕਸ ਅਸਤ ਜੋ ਦੂਜੇ ਦੇ ਨੁਕਸਾਨ ਵਿੱਚ ਨਫ਼ਾ ਦੇਖਦਾ ਹੈ ਜੋ ਦੂਜੇ ਦੀ ਬੇਇੱਜ਼ਤੀ ਵਿੱਚ ਇੱਜ਼ਤ ਲੱਭਦਾ ਹੈ ਜੋ ਦੂਜੇ ਦੀ ਟੈਂਦੀ ਕਲਾ 'ਚ ਚੜ੍ਹਦੀ ਕਲਾ ਲੱਭਦਾ ਹੈ ਜੋ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਵਿੱਚ ਹਾਸੇ ਲੱਭਦਾ ਹੈ ਕਦੀ ਨਫ਼ਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਵਿੱਚ ਨਫ਼ਾ ਲੱਭਦਾ ਹੈ ਕਹਿੰਦਾ ਮੈਂ ਜੋਤਸ਼ੀ ਨਹੀਂ ਹਾਂ ਮੈਂ ਨਜੋਮੀ ਨਹੀਂ ਹਾਂ ਪਰ ਮੈਂ ਕਹਿ ਸਕਦਾ ਇਸ ਵਾਸਤੇ ਗੁਰਬਾਣੀ ਦਾ ਫੈਸਲਾ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ ਸਤਿਗੁਰ ਇੱਥੇ ਕਹਿ ਰਹੇ ਮੈਂ ਚੰਗੀ ਕਿਸਮਤ ਵਾਲਾ ਨਹੀਂ ਹਾਂ ਬਦਬਖਤ ਹਾਂ ਬਦਬਖਤ ਹਮ ਚੋਂ ਬਖੀਲ ਗਾਫਲ ਫਿਰ ਮੈਂ ਚੁਗਲਖੋਰ ਵੀ ਹਾਂ ਗੱਲ ਵਧਾ ਕੇ ਬਿਆਨ ਕਰਦਾ ਜ਼ਰੇ ਨੂੰ ਪਹਾੜ ਬਣਾਉਣਾ, ਬੁਰਾਈ ਤੇ ਜ਼ਰਾ ਮਾਤਰ ਸੀ ਪਹਾੜ ਦੱਸਦਾ। ਬਖੀਲ ਵੀ ਆ, ਚੁਗਲਖੋਰ ਵੀ ਆ, ਬਦਬਖਤ ਹਮ ਚੋਂ ਬਖੀਲ ਗਾਫਲ। ਹੇ ਪ੍ਰਭੂ, ਮੈਂ ਗਾਫਲ ਵੀ ਹਾਂ, ਅਚੇਤ ਵੀ ਹਾਂ, ਸੁਚੇਤ ਵੀ ਨਹੀਂ ਹਾਂ, ਸਾਵਧਾਨ ਵੀ ਨਹੀਂ ਹਾਂ, ਸਿਆਣਾ ਵੀ ਨਹੀਂ ਹਾਂ। ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਗ, ਤੈਨੂੰ ਵੇਖ ਸਕਾਂ ਹੇ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ। ਬੇਨਜ਼ਰ ਹਾਂ, ਅੰਧੇ ਨੂੰ ਬੇਨਜ਼ਰ ਕਹਿੰਦੇ ਨੇ, ਮੇਰੇ ਕੋਲ ਨਜ਼ਰਾਂ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ। ਬੇਬਾਗ, ਦੂਸਰਾ ਮੈਂ ਮੂੰਹ ਫੱਟ ਬੜਾਂ, ਜੋ ਮੂੰਹ ਚਾਹੁੰਦੀ ਹੈ ਕਹਿ ਦੇਣਾ, ਇਹ ਨਹੀਂ ਦੇਖਦਾ ਮੌਕਾ ਕੀ ਹੈ, ਮਹਿਲ ਕੀ ਹੈ, ਵਾਤਾਵਰਣ ਕੀ ਹੈ, ਸਮਾਜ ਕੀ ਹੈ, ਔਰ ਟਿਕਾਣਾ ਕੀ ਹੈ, ਦੇਖਦਾ ਹੀ ਨਹੀਂ। ਬੇਬਾਗ ਹਾਂ, ਜ਼ਬਾਨ ਕਾਬੂ ਚ ਨੇ, ਬੇਬਾਗ ਹਾਂ। ਹੁਣ ਆਖਰੀ ਪੰਕਤੀ ਦੇ ਸਤਿਗੁਰਦੇਵ ਜੀ ਮਹਾਰਾਜ ਜੋ ਕੁਛ ਕਹਿੰਦੇ ਨੇ, ਨਾਨਕ ਭਗੋਇਤ ਜਨ ਤੁਰਾ ਤੇਰੇ ਚਾਕਰਾਂ ਪਾਹਾ, ਨਾਨਕ ਦੀ ਇੱਕ ਅਰਜ਼ੋਈ, ਤੂੰ ਨਹੀਂ ਮਿਲਦਾ ਤੇ ਨਾ ਸਹੀ, ਤੇਰੇ ਦਰਸ਼ਨ ਨਹੀਂ ਤੇ ਨਾ ਸਹੀ, ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ, ਉਹਨਾਂ ਦੀ ਰਾਖ ਬਣਾ ਦੇ, ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਉਹਨਾਂ ਦੇ ਕਦਮਾਂ ਦੀ ਖਾਕ ਬਣਾ ਦੇ, ਤੂੰ ਨਹੀਂ ਮਿਲਦਾ ਤੇ ਨਾ ਸਹੀ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: ਭਾਈ ਹਿਰਦੇ ਘਰ ਵਿੱਚ ਵੀ ਸੁੱਖ, ਬਾਹਰ ਸਰੀਰ ਵਿੱਚ ਵੀ ਸੁੱਖ, ਅੰਦਰ ਮਨ ਵਿੱਚ ਵੀ ਸੁੱਖ, ਬਾਹਰ ਤਨ ਉੱਤੇ ਵੀ ਸੁੱਖ, ਆਹ ਦੁਨਿਆਵੀ ਘਰ ਵਿੱਚ ਵੀ ਸੁੱਖ ਤਾਂ ਇਹ ਤੋਂ ਬਾਹਰ ਸਾਧ ਸੰਗਤ ਬਾਹਰ ਜਾਊਂਗੇ ਬਾਹਰ ਵੀ ਸੁੱਖ। ਪੜੋ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ। ਗੁਰੂ ਨੇ ਸੰਗਤ ਵਿੱਚ ਬਹਿ ਕੇ ਸਿੱਖ ਨੂੰ ਮੰਤਰ ਦ੍ਰਿੜ ਕਰਨ ਲਈ ਕਿਹਾ, ਭਾਈ ਸੰਗਤ ਵਿੱਚ ਬਹਿ ਕੇ ਮੰਤਰ ਦ੍ਰਿੜ ਕਰ, ਪੱਕਾ ਕਰ, ਸੁਰਤ ਕਰਕੇ ਜਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ। ਇਹ ਤੁਸੀਂ ਹੁਣੇ ਸ਼ਾਮੀ ਰਹਿਰਾਸ ਵਿੱਚ ਪੜਿਆ ਹੋਏਗਾ, ਜਿਹਦੇ ਵਿੱਚ ਮਹਾਰਾਜ ਨੇ ਕਿਹਾ ਆਸਾ ਮਹੱਲਾ ਪੰਜਵਾਂ, ਪਹੀ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ, ਫਿਰ ਕੀ ਕਰ ਮਿਲ ਸਾਧ ਸੰਗਤ ਭਜ। ਸੰਗਤ ਵਿੱਚ ਜੁੜ ਕੇ ਕੇਵਲ ਨਾਮ ਜਪ, ਗੁਰਦੁਆਰੇ ਆ ਕੇ ਲੋਕਾਂ ਦਾ ਹਾਲ ਚਾਲ ਨਹੀਂ ਪੁੱਛੀਦਾ ਵੀ ਤੁਸੀਂ ਕਿੱਦਾਂ ਜੀ, ਤੁਸੀਂ ਕਿੱਦਾਂ। ਲੋਕ ਵੀਹ ਮਿੰਟ ਬਾਹਰ ਖੜ ਕੇ ਗੱਲਾਂ ਕਰਦੇ ਰਹਿੰਦੇ। ਇੱਕ ਸੱਜਣ ਗੁਰਦੁਆਰੇ ਆਇਆ ਤਾਂ ਉਹ ਮੱਥਾ ਟੇਕ ਕੇ ਦਵਾ ਦਵਾ ਛੇਤੀ 2-5 ਮਿੰਟ ਬਹਿ ਕੇ ਮੁੜ ਗਿਆ। ਉਹਨੂੰ ਕੋਈ ਬਾਹਰ ਗੁਰਮੁਖ ਸੱਜਣ ਮਿਲ ਗਿਆ ਦਰਵਾਜ਼ੇ 'ਤੇ। ਉਹ ਕਹਿੰਦਾ ਸਰਦਾਰ ਜੀ ਬਹਿ ਲੈਣਾ ਸੀ, ਕੀਰਤਨ ਕਥਾ ਹੋ ਰਹੀ ਹੈ, ਅੱਧਾ 1.5 ਘੰਟਾ ਹੋਰ ਹੈ, ਅਰਦਾਸ ਹੋਏਗੀ, ਪ੍ਰਸ਼ਾਦ ਲੈ ਕੇ ਹੁਕਮਨਾਮਾ ਸੁਣ ਕੇ ਚੱਲਾਂਗੇ। ਕਹਿੰਦਾ ਨਹੀਂ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਕਹਿੰਦਾ ਨਹੀਂ, ਮੈਨੂੰ ਤਾਂ ਬਹੁਤ ਜ਼ਰੂਰੀ ਕੰਮ ਹੈ, ਮੈਂ ਜਾਣਾ ਹੈ। ਉਹ ਕਹਿੰਦੇ ਚਲੋ ਠੀਕ ਹੈ। ਇੰਨੀ ਗੱਲ ਉਹ ਗੁਰਦੁਆਰੇ ਦੀ ਐਂਟਰੈਂਸ 'ਤੇ ਕਹਿ ਕੇ ਉਹ ਸਰਦਾਰ ਜੀ ਅੰਦਰ ਆ ਗਏ। ਤਾਂ ਜਿਹੜਾ ਕਹਿੰਦਾ ਸੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ, ਉਹ ਉੱਥੋਂ ਜੋੜੇ ਪਾ ਕੇ ਬਾਹਰ ਨਿਕਲਣ ਲੱਗਾ। ਇੱਧਰ ਅੰਦਰ ਕੀਰਤਨ ਕਥਾ 1.5 ਘੰਟਾ ਚੱਲਿਆ, ਸਮਾਪਤ ਹੋ ਗਈ, ਅਰਦਾਸ ਹੋਈ, ਪ੍ਰਸ਼ਾਦ ਲੈ ਕੇ। ਜਦੋਂ ਉਹ 1.25 ਘੰਟੇ ਬਾਅਦ ਬਾਹਰ ਗਏ ਨਾ ਸਰਦਾਰ ਜੀ ਅੰਦਰੋਂ ਕੀਰਤਨ ਕਥਾ ਤੋਂ, ਹੈਰਾਨੀ ਦੀ ਹੱਦ ਨਾ ਰਹੀ। ਜਿੱਥੇ ਉਹਨੇ ਆਪਣਾ ਬਾਈਕ ਮੋਟਰਸਾਈਕਲ ਐਕਟਿਵਾ ਲਾਈ ਹੋਈ ਹੈ ਉੱਥੇ ਖੜ ਕੇ ਕਿਸੇ ਨਾਲ ਗੱਲਾਂ ਕਰਦੇ। ਉਹ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਬਹੁਤ ਜ਼ਰੂਰੀ ਕੰਮ ਹੈ, ਤੁਸੀਂ ਇੱਥੇ ਖੜ੍ਹੇ ਹੋ। ਕਹਿੰਦਾ ਹਾਂ, ਕੰਮ ਤਾਂ ਜ਼ਰੂਰੀ ਸੀ, ਫਿਰ ਕੋਈ ਗੱਲਾਂ ਸ਼ੁਰੂ ਹੋ ਗਈਆਂ। ਕਹਿੰਦਾ ਇਹ ਗੱਲ ਹੀ ਇੱਦਾਂ ਦੀ ਸ਼ੁਰੂ ਹੋ ਗਈ, ਟਾਈਮ ਲੱਗ ਗਿਆ। ਸੰਸਾਰ ਦੀਆਂ ਗੱਲਾਂ ਵਿੱਚ ਬੰਦਾ ਨਹੀਂ ਥੱਕਦਾ, ਸੰਗਤ ਵਿੱਚ ਬੈਠਿਆਂ ਮਨ ਨਿਕਲਣ ਲੱਗ ਪੈਂਦਾ। ਇਹ ਬਹੁਤ ਵੱਡੇ ਭਾਗ ਨੇ ਜਿਹਦਾ ਮਨ ਸੰਗਤ ਵਿੱਚ ਜੁੜਨ ਲੱਗਦਾ। ਪਾਤਸ਼ਾਹ ਕਹਿੰਦੇ ਜੋ ਤੂੰ ਸਾਰੇ ਦਿਨ ਵਿੱਚ ਗੱਲਾਂ ਕੀਤੀਆਂ, ਕੰਮ ਕੀਤੇ, ਉਹ ਤੇਰੇ ਉੱਥੇ ਨਹੀਂ ਕੰਮ ਆਉਣੇ। ਉਹ ਸਾਰੀਆਂ ਗੱਲਾਂ ਅਵਰ ਕਾਜ ਤੇਰਾ ਕਿਤੇ ਨਾ ਕੰਮ। ਮਹਾਰਾਜ ਫਿਰ ਕੰਮ ਕੀ ਆਉਣਾ? ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੋਈ ਉੱਦਮ ਕਰ, ਕੋਈ ਸਰੰਜਾਮ ਕਰ ਕਿ ਸੰਗਤ ਵਿੱਚ ਬਹਿ ਕੇ ਤੂੰ ਜਪ ਸਕੇ। ਇੱਕ ਵਾਰ ਆਖੋ ਸਤਨਾਮ ਸ੍ਰੀ। ਇਹਨੂੰ ਮਹਾਰਾਜ ਨੇ ਕਿਹਾ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ। ਭਾਈ ਸਾਰਾ ਜਨਮ ਵਿਅਰਥ ਹੋ ਜਾਣਾ ਜਿਹੜਾ ਤੂੰ ਕੰਮ ਕਰ। ਇਹ 2 ਘੜੀਆਂ ਜਪਿਆ ਹੋਇਆ ਨਾਮ ਤੇਰੇ ਨਾਲ ਜਾਣਾ, ਜਿੱਥੇ ਕੋਈ ਕੰਮ ਨਹੀਂ ਆਏਗਾ ਉੱਥੇ ਵਾਹਿਗੁਰੂ ਦਾ ਨਾਮ ਕੰਮ ਆਏਗਾ। ਜਿੱਥੇ ਕਿਸੇ ਚੀਜ਼ ਦੀ ਸਹਾਇਤਾ ਨਹੀਂ ਹੋਣੀ ਉੱਥੇ ਨਾਮ ਨੇ ਸਹਾਇਤਾ ਕਰਨੀ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਉਹ ਕੇਵਲ ਨਾਮ ਜਿਹਨੂੰ ਕਿਹਾ ਮਿਲ ਸਾਧ ਸੰਗਤ ਭਜ ਕੇਵਲ ਨਾਮ, ਨਾਮ ਜਪ ਸੰਗਤ ਵਿੱਚ ਬਹਿ ਕੇ। ਇੱਕ ਰਾਜਾ, ਉਹਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਤਾਂ ਰਾਜ ਕਰਕੇ ਉਹਨੇ ਬਹੁਤ ਦੌਲਤ ਜਮ੍ਹਾਂ ਕੀਤੀ, ਬਹੁਤ ਰਿਆਸਤਾਂ ਆਪਣੇ ਵਿੱਚ ਮਿਲਾਈਆਂ। ਅਖੀਰ ਉਹਦਾ ਮਨ ਜਿਹੜਾ ਉਹ ਅੰਦਰੋਂ ਬਹੁਤ ਦੁਖੀ ਰਹਿਣ ਲੱਗ ਪਿਆ। ਨਾ ਉਹਦੀ ਅੱਗੇ ਔਲਾਦ ਚੰਗੀ ਨਿਕਲੀ, ਨਾ ਉਹਨੂੰ ਰਾਜ ਭਾਗ ਵਿੱਚ ਸੁੱਖ ਮਿਲਿਆ, ਨਾ ਮਖਮਲੀ ਸੇਜਾਂ ਉੱਤੇ ਸੁੱਖ ਮਿਲਿਆ। ਬਹੁਤ ਕੁਝ ਇਕੱਠਾ ਕਰਕੇ ਭੋਗ ਕੇ ਵੀ ਮਨ ਨਹੀਂ ਸੁਖੀ। ਤਾਂ ਸਾਧ ਸੰਗਤ, ਉਹ ਦੁਖੀ ਹੋਇਆ ਮਨ, ਬਹੁਤ ਸਾਰੇ ਰਾਜੇ ਅਖੀਰ ਵਿੱਚ ਪਾਗਲ ਹੋ ਕੇ ਮਰੇ, ਕਿਉਂਕਿ ਇਹ ਮਾਇਆ ਬੰਦੇ ਨੂੰ ਪਾਗਲ ਕਰ ਦਿੰਦੀ। ਤਾਂ ਜਦੋਂ ਉਹ ਰਾਜੇ ਦੀ ਹਾਲਤ ਇਸ ਤਰ੍ਹਾਂ ਦੀ ਹੋਣ ਲੱਗ ਪਈ, ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਜੀ ਫਲਾਨੀ ਜਗ੍ਹਾ ਇੱਕ ਮਹਾਂਪੁਰਸ਼ ਹੈ, ਸਾਧੂ ਹੈ, ਜੇ ਉਹਦੇ ਕੋਲ ਚੱਲੋ, ਉਹਦੇ ਕੋਲ ਗਿਆ ਮਨ ਨੂੰ ਸ਼ਾਂਤੀ ਮਿਲਦੀ। ਤਾਂ ਉਹ ਤੁਰ ਪਿਆ, ਕਹਿੰਦਾ ਚਲੋ ਫਿਰ। ਰਾਜਾ ਉਹ ਵਜ਼ੀਰ ਦੇ ਨਾਲ ਆਪਣੇ ਸੈਨਿਕਾਂ ਸਿਪਾਹੀਆਂ ਨਾਲ ਪਹੁੰਚਿਆ। ਜਦੋਂ ਉਹ ਫਕੀਰ ਕੋਲ ਗਿਆ, ਉਹਨੂੰ ਜਾਂਦਿਆਂ ਮਹਾਤਮਾ ਨੂੰ ਉਹ ਆਪਣੇ ਹੰਕਾਰ ਵਿੱਚ ਬੋਲ ਕੇ ਦੱਸਦਾ, ਕਹਿੰਦਾ ਮੈਂ ਏਡਾ ਵੱਡਾ ਰਾਜਾ ਹਾਂ, ਇੰਨੀਆਂ ਰਿਆਸਤਾਂ ਮੇਰੇ ਰਾਜ ਵਿੱਚ ਨੇ, ਇੰਨੀ ਮੇਰੇ ਕੋਲ ਫੌਜ ਸੈਨਾ ਹੈ, ਅੱਜ ਤੱਕ ਮੈਂ ਕਿਸੇ ਕੋਲ ਕੁਝ ਮੰਗਣ ਨਹੀਂ ਗਿਆ। ਜੋ ਕੁਝ ਮੈਨੂੰ ਚਾਹੀਦਾ ਮੈਂ

ਨੀਂਦ ਨਹੀਂ ਸਹੀ ਆਏਗੀ। ਮਖਮਲੀ ਸੇਜਾਂ ਹੋਣਗੀਆਂ, ਤੁਹਾਨੂੰ ਨੀਂਦ ਲਈ ਗੋਲੀ ਖਾਣੀ ਪੈਂਦੀ ਹੈ। ਤਾਂ ਰਾਜਾ ਵਿਚਾਰਾ ਬਹੁਤ ਦੁਖੀ, ਉਹਨੇ ਮਹਾਤਮਾ ਨੂੰ ਕਿਹਾ ਮਨ ਸੁਖੀ ਹੋ ਜਾਏ, ਅੰਦਰੋਂ ਮਨ ਤ੍ਰਿਪਤ ਹੋ ਜਾਏ ਕਿਸੇ ਤਰ੍ਹਾਂ, ਕਹਿੰਦਾ ਉਹਦੇ ਵਾਸਤੇ ਮੈਨੂੰ ਕੋਈ ਇਲਾਜ ਦੱਸੋ। ਹੁਣ ਉਹ ਮਹਾਤਮਾ ਜਾਣਦਾ ਸੀ ਗੱਲਾਂ ਨਾਲ ਇਹਦੇ ਉੱਤੇ ਅਸਰ ਨਹੀਂ ਹੋਣਾ, ਇਹਨੂੰ ਕੋਈ ਪ੍ਰੈਕਟੀਕਲ ਵਿਖਾਉਣਾ ਚਾਹੀਦਾ। ਤਾਂ ਉਹ ਮਹਾਤਮਾ ਸਮਝ ਗਏ ਵੀ ਰਾਜਾ ਜਿਹੜਾ ਸਵਾਲ ਕਰ ਰਿਹਾ ਨਾ, ਇਹ ਦਿਲੋਂ ਕਰ ਰਿਹਾ, ਇਹ ਮਨੋਂ ਚਾਹੁੰਦਾ ਕਿ ਮੈਨੂੰ ਸੁੱਖ ਮਿਲ ਜਾਏ। ਦੋ ਤਰ੍ਹਾਂ ਦੇ ਸਵਾਲ ਹੁੰਦੇ ਨੇ, ਇੱਕ ਬੰਦੇ ਦੇ ਦਿਲ ਚੋਂ ਨਿਕਲਦਾ, ਇੱਕ ਦਿਮਾਗ ਚੋਂ ਪੈਦਾ ਹੁੰਦਾ। ਜਿਹੜੇ ਦਿਮਾਗੀ ਸਵਾਲ ਨੇ, ਦਿਮਾਗੀ ਪ੍ਰਸ਼ਨ ਕੋਈ ਕੁਐਸਚਨ ਨੇ, ਉਹ ਸਿਰਦਰਦੀ ਦਾ ਕਾਰਨ ਬਣਦੇ ਨੇ। ਬਹੁਤ ਲੋਕਾਂ ਕੋਲ ਦਿਮਾਗੀ ਸਵਾਲ ਨੇ ਅੱਜ, ਔਰ ਮਾਫ਼ ਕਰਿਓ, ਉਹ ਸਵਾਲ ਉਹਨਾਂ ਦੇ ਨਹੀਂ ਹੈ, ਉਹ ਕਿਸੇ ਹੋਰ ਕੋਲੋਂ ਸੁਣੇ ਹੋਏ ਨੇ, ਦਿਮਾਗ ਵਿੱਚ ਰੱਖੇ ਹੋਏ ਨੇ ਵੀ ਆਪਾਂ ਕਰਨੇ ਨੇ ਸਵਾਲ। ਬਹੁਤ ਲੋਕਾਂ ਦੇ ਸਵਾਲ ਹੀ ਨਹੀਂ ਮੁੱਕ ਰਹੇ। ਇਹ ਸਵਾਲ ਬਹੁਤ ਲੋਕਾਂ ਦਾ ਹੁੰਦਾ ਹੈ। ਆਹ ਵੀਡੀਓ ਜਦੋਂ ਕੋਈ ਨਵੀਂ ਜਿਹੀ ਕਿਸੇ ਤਰ੍ਹਾਂ ਇੰਟਰਨੈਟ 'ਤੇ ਪੈ ਜਾਂਦੀ ਹੈ, ਨਾਲੇ ਹੀ ਲੋਕ ਸਵਾਲ ਕਰਨ ਲੱਗ ਪਏ ਨੇ। ਕਹਿੰਦੇ ਭਾਈ ਸਾਹਿਬ ਜੀ, ਉਹ ਮੱਛੀ ਮੀਟ ਦੀ ਬਹੁਤ ਵੀਡੀਓ ਆ ਰਹੀ ਹੈ, ਖਾਣਾ ਚਾਹੀਦਾ, ਕਿੱਦਾਂ ਕਰਨਾ ਚਾਹੀਦਾ, ਲਿਖਿਆ ਹੋਇਆ ਮਰਿਆਦਾ ਵਿੱਚ। ਬਹੁਤ ਲੋਕ ਤਾਂ ਸਾਡੇ ਕੋਲੋਂ ਸਰਟੀਫਿਕੇਟ ਲੈਣਾ ਚਾਹੁੰਦੇ ਨੇ ਵੀ ਇਹ ਕਹਿ ਦੇਣ ਵੀ ਠੀਕ ਹੈ, ਫਿਰ ਅਸੀਂ ਖਾਈ ਜਾਈਏ। ਤਾਂ ਸਾਧ ਸੰਗਤ, ਇਹ ਲੋਕਾਂ ਦੇ ਸਵਾਲ ਦੇ ਸਵਾਲ ਜਿਹੜੇ ਦਿਮਾਗੀ ਨੇ, ਦੂਜੇ ਕੋਲੋਂ ਸੁਣੇ ਹੋਏ ਨੇ, ਤੁਹਾਨੂੰ ਕਰਨਗੇ, ਤੁਹਾਤੋਂ ਬਾਅਦ ਕਿਸੇ ਹੋਰ ਨੂੰ ਕਰਨਗੇ, ਉਹ ਸਿਰਦਰਦੀ ਦਾ ਕਾਰਨ ਬਣਦੇ, ਉਹਨਾਂ ਨੂੰ ਉੱਤਰ ਨਾਲ ਕੋਈ ਮਤਲਬ ਨਹੀਂ ਹੁੰਦਾ। ਤਾਂ ਜਦੋਂ ਰਾਜੇ ਦਾ ਸਵਾਲ ਸੁਣਿਆ ਨਾ, ਮਹਾਤਮਾ ਸਮਝ ਗਿਆ ਕਿ ਇਹ ਸਵਾਲ ਬੰਦਾ ਦਿਲੋਂ ਕਰ ਰਿਹਾ ਹੈ, ਇਹ ਦਿਲੋਂ ਚਾਹੁੰਦਾ ਕਿ ਮੈਨੂੰ ਸੁੱਖ ਮਿਲੇ। ਰਾਜੇ ਨੇ ਕਿਹਾ ਮੇਰਾ ਮਨ ਤ੍ਰਿਪਤ ਹੋ ਜਾਏ, ਮੈਂ ਅੰਦਰੋਂ ਸੁਖੀ ਹੋਣਾ ਚਾਹੁੰਦਾ, ਮਨ ਬੜਾ ਦੁਖੀ ਹੈ। ਤਾਂ ਮਹਾਤਮਾ ਨੇ ਕਿਹਾ ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਬੈਠ, ਬੋਲੀ ਨਾ ਜ਼ੁਬਾਨ ਤੋਂ ਸਿਰਫ ਦੇਖੀ ਜਾ, ਬੋਲੀ ਨਾ ਜ਼ੁਬਾਨ ਤੋਂ ਸਿਰਫ ਵੇਖੀ ਜਾ, ਦੁਪਹਿਰ ਤੱਕ ਤੇਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ। ਰਾਜਾ ਬੜਾ ਹੈਰਾਨ ਹੋਇਆ ਵੀ ਮੁਸ਼ਕਲਾਂ ਦੇ ਹੱਲ ਵਾਸਤੇ ਤਾਂ ਸਮਝਾਉਣਾ ਚਾਹੀਦਾ ਸੀ, ਇਹ ਮਹਾਤਮਾ ਕਹਿੰਦਾ ਵੇਖੀ ਚੱਲ, ਤੂੰ ਬੋਲੀ ਨਾ ਕੁਝ ਵੀ, ਹੁਣ ਤੂੰ ਵੇਖੀ ਚੱਲ, ਦੁਪਹਿਰ ਤੱਕ ਤੇਰਾ ਹੱਲ ਹੋ ਸਕਦਾ। ਉਹ ਰਾਜਾ ਬਹਿ ਗਿਆ, ਮਹਾਤਮਾ ਆਰਾਮ ਨਾਲ ਬੈਠਾ, ਆਪਣਾ ਭਜਨ ਬੰਦਗੀ ਕੀਤੀ, ਫਿਰ ਉੱਠਿਆ, ਥੋੜਾ ਟਹਿਲਿਆ ਟੁਹਲਿਆ। ਉਹਦੇ ਆਸ਼ਰਮ ਵਿੱਚ ਇੱਕ ਦੋ ਫਲ ਲੱਗੇ ਸੀ, ਦਰਖਤ ਸੀ ਫਲਾਂ ਵਾਲੇ, ਉਹਨੇ ਫਲ ਖਾਧਾ, ਫਿਰ ਆਪਣਾ ਟਹਿਲ ਕੇ ਉਹ ਫਿਰ ਆ ਕੇ ਬਹਿ ਗਿਆ। ਰਾਜਾ ਵੇਖ ਰਿਹਾ ਵੀ ਇਹ ਤੇ ਆਪਣੀ ਮੌਜ ਵਿੱਚ ਘੁੰਮ ਹੀ ਜਾਂਦਾ, ਮੈਂ ਇਹਨੂੰ ਵੇਖ ਕੇ ਕੀ ਸਿੱਖਾਂਗਾ। ਥੋੜ੍ਹੀ ਦੇਰ ਬਾਅਦ ਉਹ ਮਹਾਤਮਾ ਨੂੰ ਪਿਆਸ ਲੱਗ ਗਈ, ਉਹਨੇ ਪਾਣੀ ਪੀਣ ਵਾਸਤੇ ਜਿੱਥੇ ਉਹਦੀ ਝੁੱਗੀ ਬਣੀ, ਅੰਦਰੋਂ ਉਹ ਵੱਡੀ ਬਾਲਟੀ ਲੈ ਕੇ ਆਇਆ। ਬਾਲਟੀ ਨਾਲ ਉਹਨੇ ਰੱਸਾ ਬੰਨਿਆ ਹੋਇਆ, ਆਸ਼ਰਮ ਵਿੱਚ ਹੀ ਉਹਨੇ ਇੱਕ ਛੋਟਾ ਜਿਹਾ ਖੂਹ ਸੀ, ਉਹਨੇ ਉਹ ਬਾਲਟੀ ਖੂਹ ਵਿੱਚ ਸੁੱਟੀ। ਰਾਜੇ ਨੂੰ ਲੱਗਾ ਇਹਨੂੰ ਪਿਆਸ ਲੱਗੀ ਹੋਣੀ ਹੈ, ਜਾਂ ਇਹਨੇ ਪਾਣੀ ਪੀਣਾ ਹੋਣਾ, ਜਾਂ ਇਸ਼ਨਾਨ ਕਰਨਾ ਹੋਣਾ, ਕਿਉਂਕਿ ਇਹਨੇ ਬੰਦਗੀ ਕਰ ਲਈ ਹੈ, ਨਾਮ ਜਪ ਲਿਆ, ਟਹਿਲ ਲਿਆ, ਘੁੰਮ ਫਿਰ ਲਿਆ, ਫਲ ਖਾ ਲਿਆ, ਹੋ ਸਕਦਾ ਇਸ਼ਨਾਨ ਕਰਨਾ ਹੋਵੇ। ਚਲੋ ਰਾਜਾ ਵੇਖੀ ਜਾਂਦਾ, ਉਹਨੇ ਖੂਹ ਵਿੱਚ ਬਾਲਟੀ ਸੁੱਟੀ, ਜਦੋਂ ਬਾਲਟੀ ਰੱਸੇ ਨਾਲ ਖਿੱਚ ਕੇ ਬਾਹਰ ਕੱਢੀ, ਉਹ ਪਾਣੀ ਦੀ ਭਰ ਕੇ ਨਹੀਂ ਆਈ, ਖਾਲੀ ਆ ਗਈ। ਪਤਾ ਕਿਉਂ? ਬਾਲਟੀ ਦਾ ਥੱਲਾ ਸਾਰਾ ਹੀ ਟੁੱਟਿਆ ਹੋਇਆ, ਜਦੋਂ ਤੱਕ ਉੱਪਰ ਬਾਲਟੀ ਆਉਂਦੀ ਹੈ ਖਾਲੀ ਹੋ ਜਾਂਦੀ। ਮਹਾਤਮਾ ਨੇ ਫਿਰ ਬਾਲਟੀ ਸੁੱਟ ਦਿੱਤੀ, ਫਿਰ ਭਰਿਆ, ਫਿਰ ਖਾਲੀ ਹੋ ਗਈ, ਪਾਣੀ ਨਾ ਆਵੇ। ਇੱਕ ਵਾਰ, ਦੋ ਵਾਰ, ਦਸ ਵਾਰ, ਵੀਹ ਵਾਰ ਬਾਲਟੀ ਸੁੱਟੀ ਜਾਂਦਾ, ਬਾਲਟੀ ਖਾਲੀ ਆ ਜਾਂਦੀ ਹੈ, ਪਾਣੀ ਭਰ ਕੇ ਨਹੀਂ ਆ ਰਿਹਾ। ਤਾਂ ਸਾਹਮਣੇ ਬੈਠਾ ਰਾਜਾ ਵੇਖ ਰਿਹਾ, ਉੱਤੋਂ ਰਿਹਾ ਨਹੀਂ ਗਿਆ, ਉੱਠ ਕੇ ਚਲਾ ਗਿਆ, ਹੱਥ ਜੋੜ ਕੇ ਕਹਿੰਦਾ ਮਹਾਤਮਾ ਜੀ, ਮੈਂ ਤੁਹਾਡੀ ਸ਼ਰਤ ਤੋੜ ਰਿਹਾ, ਤੁਸੀਂ ਕਿਹਾ ਸੀ ਵੇਖੀ ਜਾਈ ਬੋਲੀ ਨਾ, ਪਰ ਮੈਂ ਬੋਲਣ ਤੇ ਮਜਬੂਰ ਹੈ, ਤੁਹਾਨੂੰ ਇਸ਼ਨਾਨ ਵਾਸਤੇ ਪਾਣੀ ਚਾਹੀਦਾ, ਬਾਲਟੀ ਕੋਈ ਹੋਰ ਲੈ ਲਓ, ਪਿਆਸ ਬੁਝਾਣੀ ਹੈ, ਬਾਲਟੀ ਕੋਈ ਹੋਰ ਲੈ ਲਓ, ਇਹ ਟੁੱਟੀ ਹੋਈ ਬਾਲਟੀ ਹੈ, ਇਹਦਾ ਥੱਲਾ ਨਹੀਂ ਹੈ, ਇਹਦੇ ਨਾਲ ਪਾਣੀ ਕਦੇ ਬਾਹਰ ਆ ਨਹੀਂ ਸਕਦਾ। ਤੁਸੀਂ ਦੋ ਵਾਰ, ਚਾਰ ਵਾਰ, ਦਸ ਵਾਰ, ਵੀਹ ਵਾਰ ਬਾਲਟੀ ਸੁੱਟੀ ਜਾਂਦੇ ਹੋ, ਖਾਲੀ ਆ ਰਹੀ ਹੈ, ਇਹਦਾ ਥੱਲਾ ਟੁੱਟਿਆ ਹੋਇਆ, ਇਹਦੇ ਨਾਲ ਪਾਣੀ ਬਾਹਰ ਨਹੀਂ ਆਏਗਾ, ਮੈਂ ਬੋਲਣ ਤੇ ਮਜਬੂਰ ਹੋ ਗਏ, ਤੁਸੀਂ ਇਹ ਕੀ ਕਰ ਰਹੇ ਹੋ? ਮਹਾਤਮਾ ਹੱਸ ਪਿਆ, ਕਹਿੰਦਾ ਰਾਜਨ, ਤੇਰੇ ਦੋਏ ਸਵਾਲਾਂ ਦਾ ਜਵਾਬ ਹੁਣ ਤੈਨੂੰ ਮਿਲ ਜਾਣਾ ਚਾਹੀਦਾ। ਇਹ ਕਿਉਂ ਬਾਲਟੀ ਦਾ ਥੱਲਾ ਟੁੱਟਣ ਕਰਕੇ ਪਾਣੀ ਨਾਲ ਭਰਦੀ ਨਹੀਂ, ਖਾਲੀ ਆ ਰਹੀ ਹੈ, ਤੇ ਉਨੀ ਦੇਰ ਮੈਂ ਪਾਣੀ ਨਾਲ ਤ੍ਰਿਪਤ ਨਹੀਂ ਹੋ ਸਕਦਾ ਜਿੰਨੀ ਦੇਰ ਬਾਲਟੀ ਵਿੱਚ ਪਾਣੀ ਨਾ ਟਿਕੇ।

ਭਾਈ ਜਿੰਨੀ ਮਰਜ਼ੀ ਮਾਇਆ ਰਾਜ ਭਾਗ ਦੁਨੀਆਂ ਦੇ ਸੁੱਖ ਸੁਵਿਧਾ ਦੇ ਸਾਧਨ ਹੋਣ, ਜਿੰਨੀ ਦੇਰ ਬੰਦੇ ਦਾ ਮਨ ਦਾ ਥੱਲਾ ਟੁੱਟਿਆ ਹੋਇਆ ਉਹਦੇ ਕੋਲ ਬਹੁਤ ਕੁਝ ਹੋ ਕੇ ਵੀ ਉਹ ਤ੍ਰਿਪਤ ਨਹੀਂ ਹੋ ਸਕਦਾ। ਮਨ ਦਾ ਥੱਲਾ ਟੁੱਟਿਆ ਹੋਇਆ ਅੰਦਰ ਨਹੀਂ ਕੋਈ ਟਿਕਦਾ। ਰਾਜਨ ਮਨ ਭੁੱਖਾ, ਬਾਹਰੋਂ ਇਕੱਠਾ ਕਰਕੇ ਤੂੰ ਮਨ ਕਰਕੇ ਸੁਖੀ ਕਿਵੇਂ ਹੋ ਸਕਦਾ? ਤੇਰਾ ਮਨ ਹੀ ਨਹੀਂ ਰੱਜ ਰਿਹਾ, ਸਰੀਰ ਬੁੱਢਾ ਹੋ ਰਿਹਾ, ਤੇਰੇ ਮਨ ਵਿੱਚੋਂ ਵਾਸ਼ਨਾ ਵਿਕਾਰ ਨਹੀਂ ਮੁੱਕੇ, ਪਦਾਰਥ ਭੋਗਣ ਦਾ ਰਸ ਨਹੀਂ ਮੁੱਕਿਆ, ਅਜੇ ਵੀ ਤੇਰਾ ਦਿਲ ਕਰਦਾ ਹੋਰ ਕੁਝ ਖਾਵਾਂ, ਹੋਰ ਕੋਈ ਨਵਾਂ ਭੋਜਨ। ਨਾ ਤੂੰ ਖਾਣ ਦੇ ਭੋਜਨਾਂ ਤੋਂ ਤ੍ਰਿਪਤ ਹੋਇਆ, ਨਾ ਤੂੰ ਦੁਨੀਆਂ ਦੇ ਵਿਸ਼ੇ ਵਿਕਾਰ ਭੋਗਣ ਤੋਂ ਤ੍ਰਿਪਤ ਹੋਇਆ, ਨਾ ਤੂੰ ਮਾਇਆ ਵੱਲੋਂ ਤ੍ਰਿਪਤ ਹੋਇਆ, ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ। ਇਹ ਬਾਲਟੀ ਦੀ ਤਰ੍ਹਾਂ ਤੂੰ ਖਾਲੀ ਰਹਿ ਜਾਂਦਾ। ਜੇ ਬਾਲਟੀ ਖਾਲੀ ਹੈ ਮੈਂ ਕਿਵੇਂ ਤ੍ਰਿਪਤ ਹੋ ਸਕਦਾ? ਜੇ ਤੇਰੇ ਮਨ ਦਾ ਥੱਲਾ ਟੁੱਟਿਆ ਹੋਇਆ ਤਾਂ ਤੇਰਾ ਮਨ ਅੰਦਰੋਂ ਤ੍ਰਿਪਤ ਨਹੀਂ ਹੋ ਸਕਦਾ। ਉਹ ਮਹਾਤਮਾ ਦੀ ਗੱਲ ਸੁਣ ਕੇ ਇੱਕਦਮ ਰਾਜੇ ਦਾ ਮਨ ਟਿਕਾਓ ਵਿੱਚ ਆ ਗਿਆ। ਇਹ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵੀ ਸਾਨੂੰ ਸਮਝਾਉਣ ਲਈ ਕਹੀ। ਤੁਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ ਜੇ ਪਾਠ ਕਰਦੇ ਹੋ, ਉੱਥੇ ਮਹਾਰਾਜ ਨੇ ਕਿਹਾ ਸਹਿਸ ਖਟੇ ਲੱਖ ਕੋ ਉੱਠ ਧਾਵੇ। ਸਹਿਸ ਦਾ ਅਰਥ ਹਜ਼ਾਰਾਂ, ਹਜ਼ਾਰਾਂ ਇਕੱਠੇ ਕਰਕੇ ਬੰਦਾ ਕਹਿੰਦਾ ਲੱਖਾਂ ਜੁੜ ਜਾਣ। ਜਦੋਂ ਲੱਖਾਂ ਜੁੜਨ ਲੱਗ ਪੈਂਦੇ ਫਿਰ ਕਰੋੜਾਂ ਦੇ ਸੁਪਨੇ ਆਉਣ ਲੱਗ ਪਏ। ਤੁਹਾਡੇ ਵਿੱਚ ਬਹੁਤ ਬੰਦੇ ਐਸੇ ਹੋਣਗੇ, ਆਪਾਂ ਸਾਰੇ ਇਸ ਦੁਨੀਆਂ ਵਿੱਚ ਰਹਿ ਰਹੇ ਹਾਂ, ਬੰਦਾ ਸੋਚਦਾ ਆਪਣਾ ਘਰ ਹੋਵੇ, ਬਸ ਦੋ ਵਕਤ ਦਾ ਪ੍ਰਸ਼ਾਦਾ ਮਿਲੀ ਜਾਵੇ, ਦਸ ਵੀਹ ਹਜ਼ਾਰ ਕਮਾਈ ਜਾਈਏ, ਲੱਖ ਦੋ ਕੁ ਲੱਖ ਜਮ੍ਹਾਂ ਜਿਹਾ ਹੋਵੇ ਵੀ ਠੀਕ ਹੀ ਹੈ ਫਿਰ। ਪਰ ਜਦੋਂ ਉਹ ਜਮ੍ਹਾਂ ਹੋਣ ਲੱਗ ਪਏ ਨਾ ਲੱਖ, ਫਿਰ ਲੱਖਾਂ ਤੋਂ ਕਰੋੜਾਂ ਦੇ ਸੁਪਨੇ ਆਉਂਦੇ। ਫਿਰ ਛੋਟੇ ਘਰ ਛੋਟੀ ਕੋਠੀ ਵਿੱਚ ਮਨ ਨਹੀਂ ਲੱਗਦਾ, ਬੰਦਾ ਕਹਿੰਦਾ ਹੋਰ ਬਣਾਈਏ ਵੱਡਾ ਵੇ। ਇਸ ਤਰ੍ਹਾਂ ਸਾਧ ਸੰਗਤ ਨਾਮ ਤੋਂ ਬਗੈਰ ਸੰਤੋਖ ਨਹੀਂ ਆਉਂਦਾ ਮਨ ਨੂੰ, ਮਨ ਰੱਜ ਨਹੀਂ ਸਕਦਾ। ਤਾਂਹੀਓ ਮਹਾਰਾਜ ਨੇ ਕਿਹਾ ਸਹਿਸ ਖਟੇ ਲੱਖ ਕੋ ਉਠ ਧਾਵੇ। ਪੜੋ ਤ੍ਰਿਪਤ ਨ ਆਵੇ ਮਾਇਆ ਪਾਛੈ ਪਾਵੇ। ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਪ ਖਪ ਮਰੇ। ਬੰਦਾ ਖੁਆਰ ਹੋ ਕੇ ਮਰ ਜਾਂਦਾ ਪਰ ਅੰਦਰੋਂ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਕਈ ਵਾਰ ਹੁਕਮਨਾਮਾ ਆਉਂਦਾ, ਪਾਤਸ਼ਾਹ ਤਨਾਸਰੀ ਰਾਗ ਅੰਦਰ ਕਹਿੰਦੇ ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਕਰਕੇ, ਕਹਿੰਦੇ ਬਾਈ ਉਹ ਨਹੀਂ ਤ੍ਰਿਪਤ ਹੋਏ ਤੂੰ ਕਿੱਥੋਂ ਰੱਜ ਜਾਏਗਾ? ਰਾਜਿਆਂ ਨੇ ਸਭ ਕੁਝ ਭੋਗ ਲਿਆ, ਤੂੰ ਭੋਗਣ ਬਾਰੇ ਸੋਚ ਰਿਹਾ। ਜੇ ਭੋਗਣ ਵਾਲਾ ਨਹੀਂ ਰੱਜਿਆ ਸੋਚਣ ਵਾਲਾ ਕਿਵੇਂ ਰੱਜ ਜਾਏਗਾ? ਉਹ ਤਾਂ ਭੋਗ ਚੁੱਕੇ ਨੇ, ਉਹ ਨਹੀਂ ਰੱਜੇ। ਉੱਥੇ ਮਹਾਰਾਜ ਬਚਨ ਕਹਿੰਦੇ ਤਨਾਸਰੀ ਮਹੱਲਾ ਪੰਜਵਾਂ, ਵੱਡੇ ਵੱਡੇ ਰਾਜਨ ਅਰ ਭੂਮਨ। ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜ੍ਹਿਓ, ਯਤਨ ਕਰਿਆ ਕਰੋ, ਸਹਿਜ ਪਾਠ ਜ਼ਰੂਰ ਕਰੋ, ਭਾਵੇਂ ਇੱਕ ਅੰਗ ਹੀ ਰੋਜ਼ ਪੜ੍ਹੋ। ਪੜ੍ਹੋ ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਸ਼ੋ ਨਾ ਸੁਜੀ। ਅੱਖਾਂ ਰੱਜੀਆਂ ਹੀ ਨਹੀਂ ਹੈ ਦੁਨੀਆਂ ਵੇਖ ਕੇ।

ਕਾਈ ਕਿੱਡੀ ਸੋਹਣੀ ਉਦਾਹਰਨ ਦਿੱਤੀ। ਭਾਵਕ ਕਹਿੰਦੇ ਅੱਗ ਨੂੰ, ਇੰਧਨ ਕਹਿੰਦੇ ਬਾਲਣ ਨੂੰ, ਕਹਿੰਦੇ ਜਿੰਨੀਆਂ ਮਰਜ਼ੀ ਬਾਲਣ ਲੱਕੜਾਂ ਪਾਈ ਜਾਓ, ਅੱਗ ਕਦੇ ਰੱਜੀ ਹੈ ਵੇ? ਬਲਦੀ ਅੱਗ ਵਿੱਚ ਲੱਕੜਾਂ ਸਵੇਰ ਤੋਂ ਸ਼ਾਮ ਤੱਕ ਸੁੱਟੀ ਜਾਓ, ਕਦੇ ਅੱਗ ਨੇ ਰੱਜ ਕੇ ਕਿਹਾ ਹੋਵੇ ਬਸ ਹੁਣ ਨਾ ਪਾਓ? ਏਦਾਂ ਮਨ ਦੀ ਤ੍ਰਿਸ਼ਨਾ ਹੈ। ਪਾਤਸ਼ਾਹ ਕਹਿੰਦੇ ਜਿਉ ਭਾਵਕ ਇੰਧਨ ਨਹੀਂ ਤ੍ਰਾਪੈ ਬਿਨ ਹਰ ਕਹਾਈ। ਅਕਾਈ ਦਾ ਅਰਥ ਰੱਜਣ। ਕਹਿੰਦੇ ਰੱਬ ਦੇ ਨਾਮ ਤੋਂ ਬਗੈਰ ਨਹੀਂ ਰੱਜ ਸਕਦਾ ਤੂੰ। ਅੱਗੇ ਫਿਰ ਮਹਾਰਾਜ ਨੇ ਬਚਨ ਕਹਿ, ਕਹਿੰਦੇ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟੈ ਨਾ ਭੁੱਖਾ ਵਿਅੰਜਨ। ਹਿੰਦੀ ਦਾ ਸ਼ਬਦ ਹੈ ਵਿਅੰਜਨ, ਤੋਂ ਉਹ ਵਿਅੰਜਨ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਜ਼ਿੰਦਗੀ ਵਿੱਚ ਖਾ ਕੇ ਕਦੇ ਬੰਦੇ ਨੇ ਕਿਹਾ ਵੀ ਬਸ ਹੁਣ ਰੱਜ ਗਏ? ਸਗੋਂ ਮਨ ਦੀ ਤ੍ਰਿਸ਼ਨਾ ਖਾਣ ਦੀ ਹੋਰ ਵੱਧਦੀ ਹੈ। ਆਹ ਤੁਸੀਂ ਬਾਜ਼ਾਰਾਂ 'ਚ ਵੇਖੋ, ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਨੇ ਚੀਜ਼ਾਂ ਟੰਗੀਆਂ ਹੋਈਆਂ ਨੇ, ਰੇਹੜੀਆਂ ਲੱਗੀਆਂ ਨੇ। ਤੁਹਾਡੀ ਕੀ ਸਲਾਹ, 20-25 ਰੇਹੜੀਆਂ ਚਾਟ ਵਾਲਿਆਂ ਦੀਆਂ, ਗੋਲ ਗੱਪਿਆਂ ਦੀਆਂ, ਉਹ ਵਿੱਚ ਚੰਪਾਂ ਦੀਆਂ, ਉਹ ਲੋਕਾਂ ਦੇ ਕੋਲ ਗਾਹਕ ਨਹੀਂ ਜਾਂਦੇ? ਰੇਹੜੀਆਂ ਵੱਧ ਰਹੀਆਂ ਨੇ ਕਿਉਂਕਿ ਬੰਦੇ ਦੀ ਖਾਣ ਦੀ ਤ੍ਰਿਸ਼ਨਾ ਵੱਧ ਰਹੀ ਹੈ। ਸਰੀਰ ਰੋਗੀ ਵੀ ਹੋਵੇ ਤਾਂ ਵੀ ਖਾ ਰਿਹਾ, ਬੰਦੇ ਨੂੰ ਸ਼ੂਗਰ ਹੈ ਤਾਂ ਵੀ ਮਨ ਮਿੱਠੇ ਵੱਲ ਲਲਚਦਾ। ਔਰ ਬਹੁਤ ਲੋਕ ਤਾਂ ਇਸ ਤਰ੍ਹਾਂ ਦੇ, ਸਾਧ ਸੰਗਤ ਤੁਸੀਂ ਰੋਜ਼ ਵੇਖਦੇ ਹੋ, ਬੰਦੇ ਵਿਆਹ ਸ਼ਾਦੀ ਤੇ ਜਾਣਗੇ, ਡਾਕਟਰਾਂ ਨੇ ਪਾਬੰਦੀ ਵੀ ਲਾਈ ਹੋਈ ਹੈ ਵੀ ਆਹ ਚੀਜ਼ਾਂ ਤਲੀਆਂ ਨਾ ਖਾਓ, ਫਿਰ ਵੀ ਕਹਿੰਦੇ ਵਿਆਹ ਕਿਹੜਾ ਰੋਜ਼ ਆਉਣਾ, ਗੋਲੀ ਇੱਕ ਹੋਰ ਖਾ ਲਾਂਗੇ। ਗੋਲੀ ਵੱਧ ਖਾ ਲੈਣਗੇ, ਖਾਣੋਂ ਨਹੀਂ ਹਟਣਗੇ, ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ। ਔਰ ਸਾਧ ਸੰਗਤ ਜਿਨ੍ਹਾਂ ਚੀਜ਼ਾਂ ਦਾ ਕੋਈ ਕੰਬੀਨੇਸ਼ਨ ਨਹੀਂ ਹੈ, ਉਹ ਵੀ ਚੀਜ਼ਾਂ ਲੋਕ ਖਾਂਦੇ ਨੇ। ਇੱਕ ਪਾਸੇ ਇੱਧਰ ਗੋਲ ਗੱਪੇ ਖਾਧੇ ਨੇ, ਚਾਟ ਵਾਲੀ ਟਿੱਕੀ ਵੀ ਖਾ ਲਈ ਹੈ, ਫਿਰ ਉਹ ਵੀ ਖਾ ਲਿਆ, ਸਭ ਕੁਝ ਖਾ ਕੇ ਪਰੇ ਆਈਸਕ੍ਰੀਮ ਲੱਗੀ ਹੋਈ ਹੈ, ਉਹ ਤੋਂ ਬਾਅਦ ਉਹ ਵੀ ਖਾ ਲਿਆ। ਹੁਣ ਗੋਲ ਗੱਪਿਆਂ ਤੇ ਆਈਸਕ੍ਰੀਮ ਨਾਲ ਦੱਸੋ ਕੀ ਕੰਬੀਨੇਸ਼ਨ ਹੈ? ਬਿਮਾਰ ਨਹੀਂ ਹੋਣਗੇ ਲੋਕ? ਤਾਈਓ ਜਦੋਂ ਕਿਸੇ ਦੇ ਪਿੰਡ ਵਿੱਚ ਵਿਆਹ ਹੁੰਦਾ, ਪਿੰਡ ਵਿੱਚ ਜਿਹੜਾ ਕੋਈ ਡਾਕਟਰ RMP ਬੈਠਾ, ਅਗਲੇ ਦਿਨ ਉਹਨੂੰ ਪੁੱਛੋ ਜਾ ਕੇ, ਉਹਦੇ ਗਾਹਕ ਵੱਧ ਜਾਂਦੇ ਨੇ। ਇਟ ਮੀਨਸ ਲੋਕਾਂ ਨੇ ਖਾਣਾ ਗਲਤ ਕਰ ਰਿਹਾ। ਖਾਣਾ ਕਿਉਂ ਗਲਤ ਕੀਤਾ? ਮਨ ਨਹੀਂ ਰੱਜ ਰਿਹਾ, ਮਨ ਅੰਦਰੋਂ ਰੁਕ ਨਹੀਂ ਰਿਹਾ ਖਾਣ ਵਾਸਤੇ। ਪਾਤਸ਼ਾਹ ਨੇ ਬਚਨ ਬਾਣੀ ਵਾਸਤੇ ਕਹਿੰਦੇ ਭਾਈ ਇਹ ਤਾਂ ਨਹੀਂ ਤੇਰੇ ਰੋਗ ਹਟਦੇ, ਤਾਂ ਨਹੀਂ ਤੂੰ ਠੀਕ ਹੋ ਰਿਹਾ, ਸੁਣ ਭਾਈ ਮਨ ਨਹੀਂ ਰੱਜ ਰਿਹਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ, ਕਹਿੰਦੇ ਦਿਨ ਦਿਨ ਕਰਤ ਭੋਜਨ ਵੋ ਵਿੰਜਨ, ਤਾਂ ਕੀ ਮਿਟੈ ਨਾ ਭੁੱਖਾ। ਮਨ ਨਹੀਂ ਰੱਜਿਆ, ਤ੍ਰਿਪਤ ਨਹੀਂ ਹੋਏ। ਉਹ ਤੋਂ ਬਾਅਦ ਅਗਲੀ ਗੱਲ ਕਹੀ, ਦਿਨ ਪ੍ਰਤ ਕਰੇ ਕਰੇ ਪਛਤਾਪੈ। ਕਹਿੰਦੇ ਦਿਨ ਪ੍ਰਤੀ ਦਿਨ ਤੂੰ ਇਕੱਲੇ ਭੋਜਨ ਨਹੀਂ, ਤੇਰੇ ਮਨ ਦੀਆਂ ਵਾਸ਼ਨਾਵਾਂ ਵੀ ਨਹੀਂ ਰੁਕ ਰਹੀਆਂ ਭਾਈ, ਤਾਂ ਤੂੰ ਰੋਗੀ ਹੋ ਰਿਹਾ, ਤਾਂ ਤੇਰਾ ਮਨ ਰੋਗੀ ਹੋ ਰਿਹਾ। ਮਹਾਰਾਜ ਜੀ ਫਿਰ ਸੁਖੀ ਕਿਵੇਂ ਹੋਣਾ? ਫਿਰ ਪਾਤਸ਼ਾਹ ਨੇ ਬਚਨ ਕਹੇ, ਹਰ ਹਰ ਨਾਮ ਸਹਿਜ ਮੁੱਲ ਅੰਮ੍ਰਿਤ ਏਕ ਨਿਧਾਨ। ਕਹਿੰਦੇ ਭਾਈ ਰੱਬ ਦਾ ਇੱਕ ਅੰਮ੍ਰਿਤ ਨਾਮ ਨਿਧਾਨ ਚੱਕ ਕੇ ਵੇਖ, ਜਦੋਂ ਨਾਮ ਜਪਣ ਲੱਗ ਜਾਏਗਾ ਮਨ ਰੱਜ ਜਾਏਗਾ। ਜਪਣ ਵਾਲੇ ਦਾ ਅਰਥ ਹੀ ਇਹ ਹੈ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ, ਉਹਦੇ ਮੂਹਰੇ ਚੀਜ਼ਾਂ ਪਈਆਂ ਵੀ ਹੋਣ ਭੋਗਣੋਂ ਹਟ ਜਾਂਦਾ, ਉਹਦਾ ਮਨ ਵਸ ਵਿੱਚ ਆਉਣ ਲੱਗ ਪੈਂਦਾ, ਉਹਦੇ ਮੂਹਰੇ ਚੀਜ਼ ਪਈ ਉਹਨੂੰ ਸਬਰ ਹੈ, ਖਾਏਗਾ ਨਹੀਂ। ਜਪਣ ਨਾਲ ਸਬਰ ਵੱਧਦਾ, ਪੇਸ਼ੈਂਸ ਵੱਧਦੀ ਹੈ। ਹੋਰ ਇਹਦਾ ਕੋਈ ਮਕਸਦ ਨਹੀਂ ਹੈ ਕਿ ਜੀ ਅਸੀਂ ਗੁਰੂ ਵਾਲੇ ਹਾਂ, ਗੁਰਦੁਆਰੇ ਜਾਈਦਾ। ਉਹ ਤਾਂ ਪਾਤਸ਼ਾਹ ਨੇ ਕਿਹਾ ਜੇ ਤੈਨੂੰ ਗੁਰੂ ਮਿਲ ਪਿਆ ਨਾ, ਉਹਦੀ ਨਿਸ਼ਾਨੀ ਇਹ ਹੈ ਤੇਰਾ ਮਨ ਸਹਿਜ ਜਾ ਗਿਆ। ਹੋਰ ਇਹ ਨਹੀਂ ਵੀ ਤੂੰ ਕਿਰਪਾਨ ਪਾ ਲਈ ਹੈ ਵੱਡੀ, ਤੂੰ ਰੋਜ਼ ਗੁਰਦੁਆਰੇ ਆਉਣ ਲੱਗ ਪਿਆ, ਤੇਰੇ ਕੋਲ ਪੈਸੇ ਵੱਧ ਗਏ ਨੇ। ਬਹੁਤੇ ਬੰਦਿਆਂ ਨੇ ਰੱਬ ਤੇ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਹੀ ਇਹ ਸਮਝ ਲਈ ਹੈ, ਜਿਹਦਾ ਕਾਰੋਬਾਰ ਵੱਧ ਗਿਆ ਰੱਬ ਦੀ ਬੜੀ ਕਿਰਪਾ ਜੀ, ਜਿਹਦੇ ਬੱਚੇ ਬਾਹਰ ਚਲੇ ਗਏ ਰੱਬ ਦੀ ਬੜੀ ਕਿਰਪਾ ਜੀ। ਇਹ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ ਪਰਿਭਾਸ਼ਾ ਨਹੀਂ ਹੈ। ਗੁਰੂ ਦੀ ਕਿਰਪਾ ਦੀ ਪਰਿਭਾਸ਼ਾ ਇਹ ਹੈ ਤੁਹਾਨੂੰ ਨਾਮ ਚੇਤੇ ਆਉਣ ਲੱਗ ਪਿਆ, ਨਾਮ ਚੇਤੇ ਆਉਣ ਨਾਲ ਮਨ ਵਿੱਚ ਸਹਿਜ ਆਉਣ ਲੱਗ ਪਿਆ, ਪੇਸ਼ੈਂਸ ਵੱਧ ਗਈ ਹੈ, ਹੋਰ ਕੋਈ ਗੁਰੂ ਦੀ ਕਿਰਪਾ ਦੀ ਡੈਫੀਨੇਸ਼ਨ। ਪੜੋ ਬਾਣੀ ਦੇ ਅੰਦਰ ਸਾਹਿਬ ਕਹਿੰਦੇ ਜਿਨ ਕੋ ਭੈ ਦਇਆਲ, ਜਿਨ੍ਹਾਂ ਤੇ ਰੱਬ ਦੇ ਆਲੂ ਹੋਇਆ, ਕਿਰਪਾ ਹੋਈ। ਪੜੋ ਜਿਨ

ਜਪ ਲੈ ਭਾਈ ਉਹ ਨਾਮ ਜਪਣ ਲੱਗ ਪਏ। ਇਹ ਗੁਰੂ ਮਿਲਣ ਦੀ ਨਿਸ਼ਾਨੀ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਤੀ ਮਨ ਵਜੀਆਂ ਵਾਧਾਈਆਂ। ਮਨ ਦੇ ਅੰਦਰ ਖੇੜਾ ਪੈਦਾ ਹੋ ਗਿਆ, ਮਨ ਦੇ ਅੰਦਰ ਸਹਿਜ ਪੈਦਾ ਹੋ ਗਿਆ। ਅੱਛਾ, ਜਦੋਂ ਗੁਰੂ ਦਾ ਨਾਮ ਜਪਣ ਲੱਗ ਪਏ, ਮਨ ਸਹਿਜ ਵਿੱਚ ਆ ਗਿਆ, ਫਿਰ ਇੱਕ ਚੀਜ਼ ਤੁਹਾਨੂੰ ਹੋਰ ਨਜ਼ਰ ਆਏਗੀ। ਗੁਰੂ ਤੁਹਾਡੀ ਸੁਣਨ ਲੱਗ ਪਏਗਾ। ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ, ਗੁਰੂ ਕੱਲਾ ਵਾਰੀ ਸੰਸਾਰ ਨਾਲ ਨਹੀਂ। ਗੁਰੂ ਉਹ ਹੈ ਜਿਹੜਾ ਸਾਨੂੰ ਇੱਕ ਪਾਸਾ ਸੰਸਾਰ ਨਾਲ ਜੁੜਿਆ ਹੋਇਆ, ਇੱਕ ਨਿਰੰਕਾਰ ਨਾਲ ਜੋੜਦਾ। ਜੇ ਗੁਰੂ ਦੇ ਬਾਹਰੀ ਅੱਖਰੀ ਅਰਥ ਕਰਾਂਗੇ, ਉਹ ਕਵਾਂਗੇ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ। ਗੋ ਮੀਨਿੰਗ ਹਨੇਰਾ ਹੈ, ਰੂਹ ਦਾ ਅਰਥ ਪ੍ਰਕਾਸ਼ ਹੈ। ਇਹ ਡਿਕਸ਼ਨਰੀ ਵਿੱਚ ਇਹਦੇ ਅਰਥ ਨੇ। ਪਰ ਗੁਰੂ ਦਾ ਅਰਥ ਹੈ ਜਿਹਦਾ ਇੱਕ ਪਾਸਾ ਸੰਸਾਰ ਨਾਲ ਜੁੜਿਆ, ਇੱਕ ਨਿਰੰਕਾਰ ਨਾਲ ਜੁੜਿਆ। ਗੁਰੂ ਗੁਰ ਪਰਮੇਸ਼ਰ ਹੈ, ਉਹ ਸਾਨੂੰ ਸਿੱਧਾ ਅਕਾਲ ਪੁਰਖ ਰੱਬ ਪਰਮੇਸ਼ਰ ਨਾਲ ਜੋੜਦਾ। ਔਰ ਸਾਧ ਸੰਗਤ, ਇਸ ਸੰਸਾਰੀ ਦੇਹਧਾਰੀ ਸਰੀਰ ਬੰਦੇ ਨੂੰ ਇਹਦੀ ਸੁਰਤ ਨੂੰ ਇੱਥੇ ਲਿਆ ਕੇ ਗੁਰੂ ਟਿਕਾ ਦਿੰਦਾ। ਰੱਬ ਤੈਨੂੰ ਸੁਣ ਵੀ ਰਿਹਾ ਤੇ ਰੱਬ ਤੈਨੂੰ ਵੇਖ ਵੀ ਰਿਹਾ। ਰੱਬ ਸਾਨੂੰ ਸੁਣ ਵੀ ਰਿਹਾ, ਰੱਬ ਸਾਨੂੰ ਵੇਖ ਵੀ ਰਿਹਾ। ਇਸ ਵਿਸ਼ਵਾਸ ਵਿੱਚ ਜਪਣ ਵਾਲੇ ਨੂੰ ਲਿਆ ਕੇ ਗੁਰੂ ਖੜਾ ਕਰ ਦਿੰਦਾ। ਨਹੀਂ ਤੇ ਸਾਧ ਸੰਗਤ, ਇਹ ਦੋਏ ਚੀਜ਼ਾਂ ਤੋਂ ਲੋਕ ਡਰਦੇ ਨੇ, ਮੈਨੂੰ ਕੋਈ ਸੁਣ ਨਾ ਲਵੇ, ਮੈਨੂੰ ਕੋਈ ਵੇਖ ਨਾ ਲਵੇ। ਆਹ ਮੋਬਾਈਲ ਚੱਕਿਆ ਤਾਂ ਹੋਇਆ ਸਭ ਨੇ, ਇਹ ਸੰਸਾਰ ਨਾਲ ਗੱਲਾਂ ਕਰਨ ਵਾਸਤੇ, ਵੀਡੀਓ ਕਾਲਾਂ ਕਰਨ ਵਾਸਤੇ, ਪਰ ਇਹਦੇ ਤੋਂ ਲੋਕ ਕਿੰਨਾ ਡਰਦੇ ਨੇ। ਇਹਦੇ ਨਾਲ ਡਰ ਵੀ ਓਨਾ ਹੀ ਹੈ। ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ, ਸਾਹਮਣੇ ਵਾਲਾ ਡਰਦਾ ਕਿਤੇ ਮੇਰੀ ਰਿਕਾਰਡਿੰਗ ਨਾ ਕਰ ਲੈ, ਮੇਰਾ ਸੁਣਿਆ ਬੋਲਿਆ ਹੋਇਆ ਕਿਤੇ ਸੁਣ ਨਾ ਲਵੇ, ਰਿਕਾਰਡਿੰਗ ਕਰਕੇ ਦੂਜੇ ਨੂੰ ਨਾ ਸੁਣਾ ਦੇ। ਮੋਬਾਈਲ ਤੋਂ ਡਰਦਾ ਮੇਰੀ ਕੋਈ ਵੀਡੀਓ ਨਾ ਬਣਾ ਲੈ। ਬੰਦਾ ਬੰਦੇ ਤੋਂ ਡਰ ਰਿਹਾ। ਪਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਿਸ ਗੁਰੂ ਕੋਲ ਮੱਥਾ ਟੇਕ ਰਿਹਾ ਉਹਨੇ ਤੇਰੀ ਸੁਰਤ ਨੂੰ ਇਸ ਲੈਵਲ ਤੇ ਲੈ ਜਾਣਾ, ਤੇਰੀ ਸੁਰਤ ਨੇ ਸਮਝਣ ਲੱਗ ਪੈਣਾ ਉਹ ਰੱਬ ਮੈਨੂੰ ਸਦਾ ਵੇਖ ਵੀ ਰਿਹਾ ਤੇ ਸੁਣ ਵੀ ਰਿਹਾ। ਅੱਛਾ, ਜਦੋਂ ਇਹ ਮਨ ਚ ਆ ਜਾਏ ਕਿ ਮੈਨੂੰ ਵੇਖ ਵੀ ਰਿਹਾ ਤੇ ਸੁਣ ਵੀ ਰਿਹਾ, ਉਦੋਂ ਨਾ ਤਾਂ ਬੰਦਾ ਗਲਤ ਬੋਲੇਗਾ ਨਾ ਗਲਤ ਕਰੇਗਾ। ਤੁਹਾਨੂੰ ਇਹ ਲੱਗੇ ਵੇ ਮੈਨੂੰ ਕੋਈ ਸੁਣ ਰਿਹਾ ਤਾਂ ਬਹੁਤ ਸਹੀ ਬੋਲੋਗੇ ਤੁਸੀਂ। ਦੋ ਤਰ੍ਹਾਂ ਦਾ ਜੀਵਨ ਆਪਾਂ ਜਿਉਂਦੇ ਹਾਂ, ਘਰ ਵਿੱਚ ਆਪਣਾ ਬੋਲਣਾ ਹੋਰ ਤਰ੍ਹਾਂ ਦਾ, ਬਾਹਰ ਲੋਕਾਂ ਵਿੱਚ ਟੇਬਲ ਟਾਕ ਹੋਰ ਤਰ੍ਹਾਂ ਦੀ ਹੈ। ਘਰ ਵਿੱਚ ਆਪਣਾ ਬੋਲਣਾ, ਉੱਠਣਾ, ਬਹਿਣਾ ਹੋਰ ਤਰੀਕੇ ਦਾ, ਬਾਹਰ ਲੋਕਾਂ ਵਿੱਚ ਬੰਦੇ ਦਾ ਬੋਲਣਾ ਹੋਰ ਤਰੀਕੇ ਦਾ। ਇਹ ਬਹੁਤ ਵਾਰ ਵੇਖੋਗੇ, ਬਾਹਰ ਲੋਕ ਬੜਾ ਮਿੱਠਾ ਬੋਲਦੇ ਨੇ, ਘਰ ਵੇਖੋ ਉਹ ਬੰਦੇ ਗਾਲਾਂ 'ਤੇ ਉੱਤਰ ਆਉਂਦੇ ਨੇ। ਤਾਂਹੀਓ ਸਾਨੂੰ ਬਾਹਰਲੇ ਲੋਕ ਚੰਗੇ ਲੱਗਦੇ ਨੇ, ਕਿਉਂਕਿ ਉਹ ਫਾਰਮੈਲਿਟੀ ਹੈ, ਉਹ ਥੋੜ੍ਹੇ ਮਿੰਟਾਂ ਲਈ ਵਿਖਾਵਾ ਹੋ ਰਿਹਾ, ਘਰ ਵਿੱਚ ਉਹ ਚੀਜ਼ ਨਹੀਂ। ਪਾਤਸ਼ਾਹ ਨੇ ਬਚਨ ਕਹਿ, ਭਾਈ ਜਿੱਦਣ ਤੈਨੂੰ ਆਹ ਚੀਜ਼ ਸਮਝ ਆ ਗਈ, ਤੈਨੂੰ ਉਹ ਸੁਣ ਵੀ ਰਿਹਾ ਵੇਖ ਵੀ ਰਿਹਾ, ਤੇਰਾ ਜੀਵਨ ਨਿਰਮਲ ਹੋਣ ਲੱਗ ਪੈਣਾ। ਇਹਨੂੰ ਮਹਾਰਾਜ ਨੇ ਕਿਹਾ, ਸਦ ਸੁਣਨ ਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਪੜੋ ਸਦ

ਅੱਛਾ ਵਧ ਰਹੇ ਆ। ਅੱਛਾ ਕੋਈ ਵੇਖ ਰਿਹਾ, ਆਪਾਂ ਗਲਤੀ ਕਰਦੇ ਨਹੀਂ। ਤੁਸੀਂ ਸੰਗਤ ਵਿੱਚ ਬੈਠੇ ਹੋ, ਆ ਕੈਮਰਾ ਤੁਹਾਡੇ ਵੱਲੋਂ ਘੁਮਾ ਦਈਏ, ਜੇ ਮਾੜਾ ਮੋਟਾ ਵੀ ਆਪਾਂ ਢਿੱਲੇ ਬੈਠੇ ਬੰਦਾ ਸਿੱਧਾ ਹੋ ਕੇ ਬਹਿੰਦਾ ਅੱਖਾਂ ਬੰਨ ਕੇ, ਕਿਉਂ ਫੋਟੋ ਚੋਂ ਕੈਮਰੇ ਚ ਆਉਣ ਲੱਗ ਪਈ, ਵੇਖੇਗਾ ਕੋਈ ਭਾਈ? ਜਦੋਂ ਕੋਈ ਵੇਖ ਰਿਹਾ ਗਲਤੀ ਦੀ ਗੁੰਜਾਇਸ਼ ਨਹੀਂ ਹੈ। ਪਾਪ ਉੱਥੇ ਜਨਮ ਲੈਂਦਾ ਜਿੱਥੇ ਪੜਦਾ ਪੈ ਜਾ, ਕਿਹੜਾ ਕੋਈ ਵੇਖਦਾ, ਕਿਹੜਾ ਕਿਸੇ ਨੂੰ ਪਤਾ ਲੱਗ। ਜਦੋਂ ਇਹ ਮਨ ਚਾਹਜੇ ਮੈਨੂੰ ਕੋਈ ਵੇਖ ਰਿਹਾ, ਗਲਤੀ ਨਹੀਂ ਹੋਏਗੀ। ਬਸ ਇਹੀ ਗੁਰੂ ਵਾਲਾ ਬਣਨ ਦਾ, ਗੁਰਸਿੱਖ ਦਾ ਜੀਵਨ ਸੰਸਾਰੀ ਲੋਕਾਂ ਨਾਲੋਂ ਡਿਫਰੈਂਟ ਹੋ ਜਾਂਦਾ। ਉਹਨੂੰ ਗੁਰੂ ਯਾਦ ਕਰਾਉਂਦਾ ਤੈਨੂੰ ਰੱਬ ਵੇਖ ਰਿਹਾ। ਸ਼ਾਮਾਂ ਨੂੰ ਰਹਿਰਾਸ ਪੜੋਗੇ ਗੁਰੂ ਯਾਦ ਕਰਾਉਂਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ। ਭਾਈ ਯਾਦ ਰੱਖੋ ਤੇਰੇ ਹਿਰਦੇ ਦੀਆਂ ਜਾਣਦਾ ਜੋ ਤੇਰੇ ਅੰਦਰ, ਇਹ ਤੇਰੇ ਔਗਣਾਂ ਬਾਰੇ ਗੁਣਾਂ ਬਾਰੇ ਵੀ ਜਾਣਦਾ। ਜਦੋਂ ਸੁਰਤ ਇਸ ਲੈਵਲ ਤੇ ਚਲੀ ਜਾਏ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਸੁਣ ਰਿਹਾ, ਫਿਰ ਬੜੀ ਕਮਾਲ ਦੀ ਗੱਲ ਹੈ, ਤੁਹਾਡੀ ਅਰਦਾਸ ਬਿਰਥੀ ਨਹੀਂ ਜਾਏਗੀ, ਨਾਲ ਹੀ ਸੁਣੇਗਾ, ਕਿਉਂਕਿ ਉਹ ਸੁਣ ਰਿਹਾ, ਤੁਹਾਨੂੰ ਵਿਸ਼ਵਾਸ ਆ ਗਿਆ ਉਹ ਸੁਣ ਰਿਹਾ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਆਪਾਂ ਅਰਦਾਸਾਂ ਕਰਦੇ ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਕਿਉਂਕਿ ਸਾਨੂੰ 24 ਘੰਟਿਆਂ 'ਚ ਵਿਸ਼ਵਾਸ ਹੀ ਨਹੀਂ ਉਹ ਸਾਨੂੰ ਵੇਖ ਰਿਹਾ। ਜਦੋਂ ਅਸੀਂ ਗਲਤ ਬੋਲ ਰਹੇ ਸੀ ਉਦੋਂ ਨਹੀਂ ਸੀ ਪਤਾ ਰੱਬ ਸੁਣ ਰਿਹਾ, ਜਦੋਂ ਝੂਠ ਬੋਲ ਰਿਹਾ ਸੀ ਉਦੋਂ ਨਹੀਂ ਸੀ ਯਾਦ ਉਹ ਸੁਣਦਾ, ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰ ਰਿਹਾ ਸੀ ਉਦੋਂ ਤੈਨੂੰ ਯਾਦ ਨਹੀਂ ਸੀ ਗੁਰੂ ਸੁਣ ਰਿਹਾ। ਹੁਣ ਤੂੰ ਅਰਦਾਸ ਸੁਣਾਉਣ ਆ ਗਿਆ, ਗੁਰੂ ਨਹੀਂ ਸੁਣੇਗਾ। ਪਤਾ ਕਿਉਂ? ਜਿਹੜੇ ਤੂੰ ਜੀਵਨ ਦੇ 24 ਘੰਟਿਆਂ 'ਚੋਂ 23 ਵਾਰ ਗੁਜ਼ਾਰੇ ਨੇ ਉਹਨਾਂ 'ਚ ਤੈਨੂੰ ਯਾਦ ਨਹੀਂ ਰਿਹਾ ਕੋ ਤੈਨੂੰ ਸੁਣ ਰਿਹਾ। ਤੂੰ ਨਿੰਦਿਆ ਵੀ ਕੀਤੀ ਹੈ, ਤੂੰ ਝੂਠ ਵੀ ਬੋਲਿਆ, ਤੂੰ ਚੁਗਲੀਆਂ ਵੀ ਕੀਤੀਆਂ ਨੇ। ਪਾਤਸ਼ਾਹ ਜੇ ਕੋਈ ਚੁਗਲੀ ਕਰਦਾ ਹੋਵੇ ਤਾਂ ਕੀ ਉਹਦੀ ਸੁਣਦੇ ਨਹੀਂ ਤੁਸੀਂ? ਕਹਿੰਦੇ ਉਹਦਾ ਕੀਤਾ ਹੋਇਆ ਪਾਠ ਵੀ ਵਿਅਰਥ ਹੋ ਜਾਂਦਾ। ਉਹਦੀ ਸੁਣਨੀ ਤਾਂ ਦੂਰ ਦੀ ਗੱਲ ਹੈ, ਜੇ ਕੋਈ ਨਿੰਦਿਆ ਚੁਗਲੀ ਕਰੇ ਉਹਦਾ ਕੀਤਾ ਹੋਇਆ ਪਾਠ ਵੀ ਗੁਰੂ ਪ੍ਰਵਾਨ ਨਹੀਂ ਕਰਦਾ, ਉਹਦੇ ਪੱਲੇ ਕੋਈ ਅਕਾਊਂਟ ਵਿੱਚ ਚੀਜ਼ ਨਹੀਂ ਧਰਮ ਦੀ ਜੁੜਦੀ। ਕਿਉਂ ਭਾਈ? ਉਹਨੂੰ ਇਹ ਭੁਲੇਖਾ ਪੈ ਗਿਆ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਪੜੋ। ਸਾਹਿਬ ਕਹਿੰਦੇ ਐਸੇ ਜ਼ਬਾਨ ਨਾਲ ਬਾਣੀ ਪੜ੍ਹੀ ਹੈ, ਇਸੇ ਜ਼ਬਾਨ ਨਾਲ ਤੂੰ ਨਾਮ ਜਪਿਆ, ਤੂੰ ਕਹਿੰਦਾ ਮੈਂ ਧਰਮੀ ਹੈ, ਤੇਰੀ ਅਰਦਾਸ ਨਹੀਂ ਸੁਣੀ ਜਾ ਰਹੀ। ਪਤਾ ਕਿਉਂ? ਕਿਉਂਕਿ ਇਸੇ ਜ਼ਬਾਨ ਨਾਲ ਤੂੰ ਚੁਗਲੀ ਕੀਤੀ, ਉਦੋਂ ਤੈਨੂੰ ਯਾਦ ਨਹੀਂ ਸੀ ਉਹ ਸੁਣ ਰਿਹਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਕਹਿੰਦੇ ਉਹਦਾ ਕੀਤਾ ਕਰਾਇਆ ਸਾਰਾ ਹੀ ਚਲਾ ਗਿਆ। ਕਿਉਂ? ਉਹਨੂੰ ਇਹ ਗੱਲ ਯਾਦ ਹੀ ਨਹੀਂ ਰਹੀ ਕਿ ਉਹ ਤਾਂ ਸਦਾ ਹੀ ਸੁਣਦਾ, ਉਹ ਤਾਂ ਸਦ ਸੁਣਨ ਦਾ ਸਦ ਵੇਖਦਾ, ਹੁਣੇ ਥੋੜੀ ਅਰਦਾਸ ਸੁਣਦਾ, ਉਹ ਤਾਂ ਬਾਹਰ ਵੀ ਸੁਣ ਰਿਹਾ ਸੀ ਜੋ ਆਪਾਂ ਕਰ ਰਹੇ ਸੀ। ਪੜੋ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਫਿਰ ਕੀ ਕਰ? ਚੁਗਲੀ ਨਾ ਕਰ ਕਿਸੇ, ਜੇ ਤੂੰ ਚੁਗਲੀ ਕੀਤੀ, ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ। ਜੇ ਸੋਇਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਮਹਾਰਾਜ ਫਿਰ ਨਿੰਦਿਆ ਨਹੀਂ ਕਰਨੀ, ਕਹਿੰਦੇ ਜੇ ਤੂੰ ਕਰ ਦਿੱਤੀ, ਗੁਰੂ ਕੋਲ ਜਿਹੜਾ ਤੂੰ ਪਾਠ ਪੂਜਾ ਕੀਤਾ ਬਾਣੀ ਪੜ੍ਹੀ ਹੈ ਉਹ ਤਾਂ ਸਭ ਕੁਝ ਰੱਦ, ਤੇਰੀ ਅਰਦਾਸ ਨਹੀਂ ਸੁਣੀ ਜਾਣੀ। ਕਿਉਂ? ਕਹਿੰਦੇ ਤੈਨੂੰ ਉਦੋਂ ਯਾਦ ਨਹੀਂ ਰਿਹਾ ਜਦ ਤੂੰ ਨਿੰਦਿਆ ਕੀਤੀ, ਉਹ ਤਾਂ ਉਦੋਂ ਵੀ ਸੁਣ ਰਿਹਾ ਸੀ। ਪਾਤਸ਼ਾਹ ਦੀ ਬਾਣੀ ਨੂੰ ਬਚਨ ਪੜੋ, ਜਿਹੜਾ ਸ਼ਬਦ ਤੁਸੀਂ ਪੜ੍ਹਦੇ ਹੋ ਨਾ, ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇ ਵਾਵੇ, ਇੰਨਾ ਦਾਨ ਕਰੇ ਪਰ ਕਰੇ ਨਿੰਦ, ਸਭ ਵਿਰਥਾ ਜਾ ਰਿਹਾ। ਅੱਗੇ ਲਿਖਿਆ, ਸਗਲੀ ਸਿਮਰਤ ਸਰਵਣੀ ਸੁਣੈ। 27 ਸਿਮਰਤੀਆਂ ਦਾ ਪਾਠ ਉਹਨੇ ਸੁਣਿਆ ਹੋਵੇ। ਸਗਲੀ ਸਿਮਰਤ ਸਰਵਣੀ ਸੁਣੈ, ਕਹਿੰਦੇ ਭਾਈ ਜੇ ਉਹ

ਐ ਨਹੀਂ ਗੁਣ ਹੈ, ਉਹਨੇ ਨਿੰਦਿਆ ਕੀਤੀ, ਨਹੀਂ ਲਿਖੇ ਵਿੱਚ ਲੱਗਾ। ਕਿਉਂ? ਉਹਨੂੰ ਯਾਦ ਨਹੀਂ ਰਿਹਾ ਕਿ ਸਦ ਸੁਣਦਾ ਸਦ ਵੇਖਦਾ। ਜਦੋਂ ਨਿੰਦਿਆ ਕੀਤੀ ਉਦੋਂ ਵੀ ਸੁਣ ਰਿਹਾ ਸੀ, ਜਦ ਚੁਗਲੀ ਕੀਤੀ ਉਦੋਂ ਵੀ ਸੁਣ ਰਿਹਾ ਸੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਪਰਾਈ ਤਾਤ ਦਾ ਅਰਥ ਪਤਾ ਕੀ ਹੈ? ਅੰਦਰ ਕਪਟ ਰੱਖਣਾ, ਉਹਦਾ ਕੰਮ ਵਿਗੜ ਜਾਏ, ਉਹਦਾ ਕੰਮ ਨਾ ਬਣੇ, ਹਾਏ ਇਹਦਾ ਕੰਮ ਨਾ ਕਿਤੇ ਹੋ ਜਾਏ। ਜੇ ਇਹ ਹੈ, ਰੱਬ ਨਹੀਂ ਉਹਦੀ ਅਰਦਾਸ ਸੁਣੇਗਾ। ਇੱਕ ਸੱਜਣ ਨੇ ਮੈਨੂੰ ਫੋਨ ਕੀਤਾ, ਕਹਿੰਦਾ ਜੀ ਆ ਸਾਲ ਹੋਇਆ ਪਿਛਲੀਆਂ ਗਰਮੀਆਂ 'ਚ ਇੱਕ ਬਿਮਾਰੀ ਫੈਲ ਗਈ, ਕਈਆਂ ਦੀਆਂ ਗਾਵਾਂ ਮਾਲ ਵਿੱਚ ਮਰ ਗਈ। ਕਹਿੰਦਾ ਭਾਈ ਸਾਹਿਬ ਦੋ ਗਾਵਾਂ ਮਰ ਗਈਆਂ। ਮੈਂ ਕਿਹਾ ਬਹੁਤ ਮਾੜਾ ਹੋਇਆ, ਕਿਉਂਕਿ ਗਾਵਾਂ ਮਰੀਆਂ ਨੇ, ਤੈਨੂੰ ਘਾਟਾ ਪਿਆ ਭਾਈ। ਦੁੱਧ ਦੇ ਸਹਾਰੇ ਕਈਆਂ ਦਾ ਕਾਰੋਬਾਰ ਚੱਲਦਾ, ਹੁਣ ਉਹ ਸਸਤੇ ਨਹੀਂ ਪਸ਼ੂ ਆਉਂਦੇ, ਘੱਟੋ ਘੱਟ 70-80 ਹਜ਼ਾਰ ਲੱਖ ਰੁਪਏ ਤੋਂ ਉੱਪਰ ਗਾਂ ਹੈ, ਤੈਨੂੰ 1.5-2 ਲੱਖ ਦਾ ਘਾਟਾ ਪਿਆ, ਮਾੜਾ ਹੋਇਆ। ਕਹਿੰਦਾ ਜੀ ਉਹ ਤਾਂ ਠੀਕ ਹੈ। ਕਹਿੰਦਾ ਭਾਈ ਸਾਹਿਬ ਜੀ ਪਿੰਡ 'ਚ ਹੋਰ ਨਹੀਂ ਕਿਸੇ ਦੀ ਮਰੀ, ਇਹਦਾ ਮਤਲਬ ਜੇ ਹੋਰ ਕਿਸੇ ਦੀ ਮਰੀ ਫਿਰ ਸੁਖੀ ਸੀ। ਕਹਿੰਦਾ ਭਾਈ ਸਾਹਿਬ ਪਿੰਡ 'ਚ ਹੋਰ ਤਾਂ ਕਿਸੇ ਦੀ ਨਹੀਂ ਮਰੀ, ਇਹਦਾ ਮਤਲਬ ਕਿਸੇ ਹੋਰ ਦੀਆਂ ਗਾਵਾਂ ਮਰਨ ਫਿਰ ਉਹਦਾ ਮਨ ਠੀਕ ਹੈ। ਇਹਨੂੰ ਕਹਿੰਦੇ ਪਰਾਈ ਤਾਤ, ਮੇਰਾ ਨੁਕਸਾਨ ਹੋਇਆ ਦੂਜੇ ਦਾ ਵੀ ਹੋਵੇ ਫਿਰ ਨਹੀਂ ਮੈਨੂੰ ਫਿਰ, ਜੇ ਇਕੱਲੇ ਦਾ ਹੋਇਆ ਫਿਰ ਗਲਤ ਹੈ, ਜੇ ਕਿਸੇ ਹੋਰ ਦਾ ਵੀ ਹੋ ਜਾਏ ਫਿਰ ਠੀਕ ਹੈ। ਅੱਛਾ ਬਹੁਤ ਵਾਰ ਤੁਸੀਂ ਵੇਖੋਗੇ ਲੋਕੀ ਆਪਣਾ ਰਿਜ਼ਲਟ ਵੇਖਣ ਤੋਂ ਪਹਿਲਾਂ ਦੂਜੇ ਦਾ ਵੇਖਦੇ, ਤੇਰਾ ਕੀ ਬਣਿਆ, ਜੇ ਉਹ ਫੇਲ ਹੋ ਜਾਏ ਫਿਰ ਖੁਸ਼ ਹੈ ਕੰਮ, ਕਿਉਂ ਮੇਰਾ ਹੋ ਜਾਏ ਫਿਰ ਕੋਈ ਨਹੀਂ। ਤੇਰਾ ਬਾਹਰ ਦਾ ਨਹੀਂ ਬਣਿਆ ਪਹਿਲਾਂ ਉਹਦਾ ਪੁੱਛਣਗੇ, ਫਿਰ ਮਨ ਨੂੰ ਸਕੂਨ ਜਿਹਾ ਵੀ ਚਲੋ ਮੇਰਾ ਨਹੀਂ ਬਣਿਆ ਉਹਦਾ ਵੀ ਨਹੀਂ ਬਣਿਆ। ਇਹਨੂੰ ਕਹਿੰਦੇ ਪਰਾਈ ਤਾਤ, ਇਹ ਉਨੀ ਦੇਰ ਰਹਿੰਦੀ ਹੈ ਜਿੰਨੀ ਦੇਰ ਆਪਾਂ ਨਾਮ ਨਹੀਂ ਜਪਦੇ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਦੋਂ ਛੁੱਟ ਜਾਏ ਪਰਾਈ ਤਾਤ ਫਿਰ ਬਹੁਤ ਵੱਡਾ ਲਾਭ। ਨਹੀਂ ਤੇ ਮਹਾਰਾਜ ਦਾ ਬਚਨ ਪੜੋ, ਕਹਿੰਦੇ ਜਿਸ

ਪਰਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਇਆ। ਭਾਈ ਉਹਨੂੰ ਯਾਦ ਹੀ ਨਹੀਂ ਰਿਹਾ ਕਿ ਜਿਹਦੀ ਮੈਂ ਚੁਗਲੀ ਕੀਤੀ, ਜਿਹਦੇ ਬਾਰੇ ਮਾੜਾ ਸੋਚਿਆ, ਉਹਨੂੰ ਤੇ ਨਹੀਂ ਪਤਾ ਜਿਹਦੇ ਬਾਰੇ ਮਾੜਾ ਸੋਚਿਆ, ਪਰ ਜਿਹੜਾ ਤੇਰੇ ਅੰਦਰ ਬੈਠਾ ਉਹਨੂੰ ਤੇਰੀਆਂ ਕਰਤੂਤਾਂ ਦਾ ਪਤਾ ਤੂੰ ਕੀ ਸੋਚਿਆ, ਕਿਉਂਕਿ ਉਹ ਸਦ ਸੁਣਦਾ ਸਦ ਵੇਖਦਾ। ਪੜੋ ਸ਼ਬਦ ਰਹਿਆ ਭਰਪੂਰ, ਸਦ ਸੁਣਨ ਦਾ ਸਦ ਸ਼ਬਦ ਰਹਿਆ ਭਰਪੂਰ। ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਨਾ ਲਾ, ਉਹਨੂੰ ਨਹੀਂ ਪਤਾ ਲੱਗਣਾ, ਪਰ ਰੱਬ ਨੂੰ ਜ਼ਰੂਰ ਪਤਾ, ਉਹ ਵੇਖ ਰਿਹਾ। ਸੋ ਗੁਰੂ ਦੇ ਕੋਲ ਆਉਣ ਦਾ, ਜਦੋਂ ਗੁਰਸਿੱਖ ਗੁਰੂ ਦੇ ਮਾਰਗ ਤੇ ਤੁਰਦਾ, ਇਹ ਉਹਦੀ ਸੁਰਤ ਸੰਸਾਰ ਪੋਚੀ ਹੋ ਜਾਂਦੀ, ਉਹਨੂੰ ਦਿਸਣ ਲੱਗ ਪੈਂਦਾ। ਜਿਵੇਂ ਤੁਸੀਂ ਆਪਣੇ ਘਰ ਦੀ ਛੱਤ ਤੋਂ ਵੇਖੋਗੇ, ਤੁਹਾਨੂੰ ਦੋ ਤਿੰਨ ਘਰ ਦਿਸਣਗੇ। ਅੱਛਾ, ਕਿਸੇ ਉੱਚੀ ਬਿਲਡਿੰਗ ਉੱਤੇ ਚੜ ਜਾਓ, ਉੱਥੋਂ ਤੁਹਾਨੂੰ ਸਾਰਾ ਹੀ ਸ਼ਹਿਰ ਦਿਸਣ ਲੱਗ ਪੈਂਦਾ। ਏਦਾਂ ਦੇ ਬਹੁਤ ਸ਼ਹਿਰ ਨੇ ਬਹੁਤ ਦੇਸ਼ਾਂ ਵਿੱਚ, ਜਿੱਥੇ ਉਹ ਸਾਰੇ ਸ਼ਹਿਰ ਤੋਂ ਉੱਚਾ ਲਿਜਾ ਕੇ ਤੁਹਾਨੂੰ ਪੂਰਾ ਸ਼ਹਿਰ ਦਿਖਾ ਦਿੰਦੇ। ਸ਼ਹਿਰ ਤੋਂ ਉਚਾਈ ਵਿੱਚ ਚਲੇ ਗਏ, ਤੁਹਾਨੂੰ ਪੂਰਾ ਸ਼ਹਿਰ ਦਿਸਣ ਲੱਗ ਪਿਆ। ਏਦਾਂ ਸਰੀਰ ਵਿੱਚ ਰਹਿਣ ਵਾਲੇ ਦੀ ਸੁਰਤ ਜਦੋਂ ਸ਼ਬਦ ਨਾਲ ਉੱਚੀ ਹੋ ਜਾਂਦੀ ਹੈ, ਉਹਨੂੰ ਸੰਸਾਰ ਤੋਂ ਉੱਪਰ ਨਿਰੰਕਾਰ ਦਿਸਣ ਲੱਗ ਪੈਂਦਾ। ਜਦੋਂ ਦਿਸੇ ਉਹਦੀ ਨਿਸ਼ਾਨੀ ਇਹ ਹੈ, ਉਹਨੂੰ ਯਾਦ ਰਹਿਣ ਲੱਗ ਪੈਂਦਾ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ। ਰੱਬ ਵੇਖ ਰਿਹਾ, ਇਹ ਦਿਸਣ ਲੱਗ ਪਿਆ, ਇਹ ਨਜ਼ਰ ਆ ਗਿਆ। ਜਦੋਂ ਇਹ ਚੀਜ਼ ਆ ਗਈ, ਪਹਿਲਾਂ ਮਾੜੇ ਪਾਸਿਓਂ ਮਨ ਹਟਦਾ, ਨਿੰਦਿਆ ਚੁਗਲੀ ਪਰਾਈ ਤਾਤ ਬੁਰਾ ਕਰਨਾ, ਉਹ ਤੋਂ ਬਾਅਦ ਤੁਸੀਂ ਜਨ ਬਣ ਜਾਓਗੇ। ਜਦੋਂ ਕੋਈ ਜਨ ਬਣ ਜਾਂਦਾ, ਤੁਹਾਨੂੰ ਰੱਬ ਸਦਾ ਸੁਣਦਾ ਵੇਖਦਾ, ਇਹ ਵਿਸ਼ਵਾਸ ਆ ਗਿਆ। ਹੁਣ ਜਦੋਂ ਤੁਸੀਂ ਕੁਝ ਕਹੋਗੇ, ਉਹ ਸੁਣੇਗਾ। ਉਹ ਕੱਲੀ ਸਾਡੀ ਨਿੰਦਿਆ ਚੁਗਲੀ ਨਹੀਂ ਸੁਣਦਾ, ਅਰਦਾਸ ਵੀ ਤਾਂ ਸੁਣਦਾ ਜੇ ਨਿੰਦਿਆ ਚੁਗਲੀ ਕਰਨ ਵਾਲੇ ਨੂੰ ਯਾਦ ਰਹਿਣ ਲੱਗ ਜਾਏ ਰੱਬ ਸੁਣ ਰਿਹਾ। ਇਸ ਲਈ ਉਹ ਚੁਗਲੀ ਨਿੰਦਿਆ ਨਹੀਂ ਕਰੇਗਾ। ਜਦੋਂ ਉਧਰਲੇ ਪਾਸਿਓਂ ਹੋੜ ਜਾਂਦਾ, ਰੁਕ ਜਾਂਦਾ, ਮੁੜ ਪੈਂਦਾ, ਫਿਰ ਉਹਦੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਉਹਨੂੰ ਕਿਹਾ ਕਿ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜੋ ਚਿੱਤ ਵਿੱਚ ਫੁਰਨਾ ਆਏਗਾ ਤੁਹਾਡਾ, ਉਸੇ ਵਕਤ ਗੁਰੂ ਪੂਰਾ ਕਰੇਗਾ, ਉਸੇ ਵਕਤ ਰੱਬ ਪੂਰਾ ਕਰੇਗਾ। ਫਾਈਲ ਕਦੇ ਪਿੰਡਿੰਗ ਨਹੀਂ ਰੱਖੇਗਾ ਵੀ ਅੱਜ ਕਿਹਾ ਫਿਰ ਦੇਖਾਂਗੇ ਕਦੋਂ ਅਰਦਾਸ ਪੂਰੀ ਹੁੰਦੀ, ਨਹੀਂ, ਉਸੇ ਵਕਤ। ਹੁਣ ਮੈਂ ਉਸ ਵਿਸ਼ੇ ਵੱਲ ਬਾਣੀ ਵਿੱਚ ਜਾਵਾਂ ਜਿਨ੍ਹਾਂ ਦੀ ਸੁਣਦਾ। ਉਹਦੇ ਵਿੱਚ ਮਹਾਰਾਜ ਤਲੰਗ ਰਾਗ ਵਿੱਚ ਇੱਕ ਸ਼ਬਦ ਕਿਹਾ, ਇਹ ਬਾਣੀ ਦੀ ਕਥਾ ਤੁਹਾਨੂੰ ਤਾਂ ਚੰਗੀ ਲੱਗਣੀ ਜੇ ਬਾਣੀ ਪੜਿਆ ਕਰੋਗੇ ਨਾਲ, ਨਹੀਂ ਤੇ ਮਨ ਚ ਹੁੰਦਾ ਵੀ ਜੇ ਕੋਈ ਕਥਾ ਕਹਾਣੀਆਂ ਹੋਰ ਸੁਣਾ ਦਿਓ ਨਾਲ। ਕਈ ਵਾਰ ਸਾਖੀ ਵਿੱਚ ਮਨ ਜ਼ਿਆਦਾ ਜੁੜਦਾ, ਬਾਣੀ ਵਿੱਚ ਨਹੀਂ। ਬਾਣੀ ਵਿੱਚ ਵੀ ਜੁੜਨ ਲੱਗ ਜਾਏਗਾ ਜਦੋਂ ਬਾਣੀ ਪੜ੍ਹਨ ਲੱਗ ਜਾਓਗੇ। ਪਾਤਸ਼ਾਹ ਨੇ ਤਲੰਗ ਰਾਗ ਅੰਦਰ ਇੱਕ ਸ਼ਬਦ ਕਿਹਾ, ਯਕ ਅਰਜ ਕੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਅਰਬੀ ਫਾਰਸੀ ਹੈ, ਯਕ ਦਾ ਅਰਥ ਹੈ ਇੱਕ। ਹੇ ਅਕਾਲਪੁਰ ਵਾਹਿਗੁਰੂ ਜੀ, ਯਕ ਅਰਜ, ਅਰਜ ਮੀਨਿੰਗ ਅਰਦਾਸ, ਬੇਨਤੀ। ਹੁਣ ਉਹ ਸੁਣਦਾ ਫਿਰ ਕਦੋਂ, ਯਕ ਅਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਰੱਬ ਨੂੰ ਇੰਨਾ ਨੇੜੇ ਹੋ ਕੇ ਕਿਹਾ, ਹੇ ਰੱਬ ਜੀ ਮੇਰੀ ਇੱਕ ਅਰਜ ਬੇਨਤੀ ਸੁਣੋ। ਗੁਫਤਮ ਦਾ ਅਰਥ ਪਤਾ ਕੀ ਹੈ, ਜਿੱਥੇ ਸਿਰਫ ਦੋ ਬੰਦੇ ਗੱਲਾਂ ਕਰਦੇ, ਤੀਜੇ ਨੂੰ ਸੁਣਾਈ ਨਹੀਂ ਦੇ ਰਿਹਾ ਕੀ ਹੋ ਰਿਹਾ। ਦੋ ਜਣੇ ਨੇੜੇ ਨੇੜੇ ਹੋ ਕੇ ਕੋਈ ਗੱਲ ਕਰ ਰਹੇ ਆ, ਤੀਜੇ ਨੂੰ ਸੁਣਾਈ ਨਹੀਂ ਦਿੰਦਾ ਵੀ ਕੀ ਗੱਲਾਂ ਕਰ। ਏਦਾਂ ਸਿੱਖ ਗੁਰੂ ਦੇ ਇੰਨਾ ਨੇੜੇ ਹੋ ਜਾਂਦਾ, ਗੁਰੂ ਸਿੱਖ ਨੂੰ ਰੱਬ ਦੇ ਇੰਨਾ ਨੇੜੇ ਲੈ ਜਾਂਦਾ, ਤੁਸੀਂ ਐਂ ਗੱਲਾਂ ਕਰਨ ਲੱਗ ਜਾਓਗੇ ਜਿਵੇਂ ਨਾਲ ਖੜੇ। ਪ੍ਰਤੱਖ ਪ੍ਰਤੱਖ ਗੁਰੂ ਨਿਸਤਾਰੇ ਹੋਣ ਲੱਗ ਪੈਣੇ, ਫਿਰ ਐਵੇਂ ਜਿਵੇਂ ਉਹ ਸੁਣ ਹੀ ਰਿਹਾ ਕੋਲ। ਫਿਰ ਇਹ ਗੱਲ ਕਹਿਣੀ ਵੀ ਕੰਨ ਦੇ ਕੇ ਮੇਰੀ ਇੱਕ ਗੱਲ ਸੁਣੋ। ਜਦੋਂ ਕਿਸੇ ਦੇ ਕੰਨ ਦੇ ਕੋਲ ਕਹੀ ਦੇ, ਯਕਰਜ ਗੁਫਤਮ ਪੇਸ ਕੋ ਦਰਗੋਸ ਕੁੰਨ ਕਰਤਾਰ। ਹੇ ਵਾਹਿਗੁਰੂ ਕੰਨ ਕਰਕੇ ਸੁਣੋ ਮੇਰੀ ਇੱਕ ਗੱਲ ਕੀ। ਹੇ ਰੱਬ ਜੀ ਤੂੰ ਬੇਐਬ ਹੈ, ਤੂੰ ਸੱਚ ਹੈ, ਤੂੰ ਹੱਕ ਹੈ, ਦੇ ਕੰਨ ਸੁਣੋ ਅਰਦਾਸ ਜੀਓ। ਯਕਰਜ

ਹੱਕਾ ਦਾ ਅਰਥ ਹੈ ਸੱਚ। ਹੇ ਵਾਹਿਗੁਰੂ ਤੂੰ ਸਭ ਤੋਂ ਵੱਡਾ, ਕਬੀਰ ਦਾ ਅਰਥ ਵੱਡਾ, ਤੂੰ ਸਭ ਤੋਂ ਵੱਡਾ ਹੈ, ਤੂੰ ਸੱਚ ਹੈ, ਤੁਸੀਂ ਮੇਰੀ ਇੱਕ ਅਰਦਾਸ ਸੁਣੋ। ਇੱਥੇ ਹੱਕ ਦਾ ਅਰਥ ਸੱਚ, ਬਾਣੀ ਵਿੱਚ ਕਈਆਂ ਥਾਵਾਂ ਤੇ ਹੱਕ ਦਾ ਅਰਥ ਸੱਚ ਨਹੀਂ ਆਉਣਾ, ਉੱਥੇ ਹੱਕ ਦਾ ਅਰਥ ਵੱਡੀ ਵੀ ਹੋਏਗਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਵੱਡੀ ਲੈ ਕੇ ਹੱਕ ਗਵਾਈ, ਜਾਂ ਹੱਕ ਭਰਾਇਆ ਨਾਨਕਾ ਉਹ ਸੂਰ ਸਗਾਏ। ਅੱਛਾ 10 ਮਿੰਟ ਬਹਿ ਜਾਓ, ਤੁਹਾਨੂੰ ਪ੍ਰਸ਼ਾਦੇ ਦੀ ਤੇ ਨਹੀਂ ਭੁੱਖ ਲੱਗੀ, ਬਹਿ ਜਾਓ 10 ਮਿੰਟ, ਕੋਈ ਗੱਲ ਨਹੀਂ। ਜਿੰਨੇ ਕਿਲੋਮੀਟਰ ਅਸੀਂ ਆਏ ਉਨੇ ਤਾਂ ਮਿੰਟ ਹੀ ਨਹੀਂ ਹੋਏ ਹਜੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਠੀਕ ਹੈ ਤੁਹਾਡਾ ਸਮਾਂ ਨਿਸ਼ਚਿਤ ਹੈ, ਪਰ ਆਪਾਂ ਬਹੁਤ ਅੱਗੇ ਨਹੀਂ ਜਾਵਾਂਗੇ, ਮਿੰਟ 10 ਹੀ ਰਹਿ ਗਏ ਨੇ। ਇੱਕ ਵਾਰ ਆਖੋ ਸਤਨਾਮ ਸ੍ਰੀ, ਉਹਦੇ ਚਰਨਾਂ ਵਿੱਚ ਅਰਦਾਸ ਕਰਨੀ, ਹੇ ਵੱਡੇ ਅਕਾਲ ਪੁਰਖ ਵਾਹਿਗੁਰੂ ਰੱਬ ਜੀ ਸੁਣੋ, ਕੰਨ ਦੇ ਕੇ ਅਰਦਾਸ ਸੁਣੋ। ਅੱਛਾ ਉਹ ਜੰਨ ਦੀ ਫਿਰ ਨੇੜਿਓਂ ਸੁਣਨ ਲੱਗ ਪੈਂਦਾ, ਇੰਨਾ ਨੇੜੇ ਹੋ ਕੇ ਸੁਣਦਾ, ਤੁਸੀਂ ਹੈਰਾਨ ਹੋਵੋਗੇ। ਰੱਬ ਜਦੋਂ ਭਗਤਾਂ ਦੀ ਸੁਣਨ ਤੇ ਆਉਂਦਾ, ਇੱਕ ਸ਼ਬਦ ਪੜਿਓ, ਜਿੱਥੇ ਪ੍ਰਗਟ ਹੋ ਕੇ ਰੱਬ ਬਾਬੇ ਨਾਮਦੇਵ ਨੂੰ ਕਹਿੰਦਾ ਦੱਸ ਕੀ ਚਾਹੁੰਦਾ, ਜਿਹੜੀ ਧਰਤੀ ਤੇ ਸਿਕੰਦਰ ਲੋਧੀ ਤੇਰੇ ਨਾਲ ਜ਼ੁਲਮ ਕਰ ਰਿਹਾ, ਤੇਰੇ ਉੱਤੇ ਪਾਪ ਕਰ ਰਿਹਾ, ਤੈਨੂੰ ਹਾਥੀ ਮੂਹਰੇ ਸੁੱਟ ਰਿਹਾ, ਨਾਮਦੇਵ ਦੱਸ ਕੀ ਚਾਹੁੰਦਾ। ਜੇ ਕਹੇ ਤਾਂ ਜਿਹੜੀ ਧਰਤੀ ਤੇ ਰਾਜਾ ਜ਼ੁਲਮ ਕਰ ਰਿਹਾ ਧਰਤੀ ਪੁੱਠੀ ਕਰਦਾ। ਜੇ ਆਪਾਂ ਕਹਿੰਦੇ ਨਾ ਭਗਤ ਨਾਮਦੇਵ ਸਾਹਿਬ ਜੀਆਂ ਨੂੰ ਪ੍ਰਤੱਖ ਦਰਸ਼ਨ ਹੋਏ, ਕਈ ਕਈਆਂ ਥਾਵਾਂ ਤੇ ਲਿਖਿਆ ਵੀ ਇਹਨੇ 72 ਵਾਰ ਪ੍ਰਤੱਖ ਦਰਸ਼ਨ, ਇਹ ਸੱਚਾਈ ਹੈ। ਪ੍ਰਤੱਖ ਦਰਸ਼ਨ ਹੋਏ ਹੋਣਗੇ ਤਾਂ ਰੱਬ ਕਹਿ ਰਿਹਾ ਨਾਮਦੇਵ ਦੱਸ ਕੀ ਕਰਨਾ, ਵੀ ਧਰਤੀ ਪੁੱਠੀ ਕਰਦੀ ਹੈ। ਇਹਦਾ ਮਤਲਬ ਆਪਣੇ ਜੰਨ ਦੀ ਇੰਨਾ ਨੇੜੇ ਹੋ ਕੇ ਸੁਣਦਾ। ਹੁਣ ਰਾਜਾ ਤਲਵਾਰ ਕੱਢ ਕੇ ਖੜਾ, ਹੱਥੀ ਮੋਰੇ ਸੁੱਟਿਆ ਹੋਇਆ, ਨਾਮਦੇਵ ਜਾਂ ਤਾਂ ਮਰੀ ਗਊ ਜਿਉਂਦੀ ਕਰਦੇ, ਨਹੀਂ ਤਾਂ ਤਿੱਖੀ ਤਲਵਾਰ ਨਾਲ ਤੇਰਾ ਗਲ ਵੱਢ ਦੇਣਾ। ਉਹਨੂੰ ਕਿਹਾ ਗਊ ਜਿਉਂਦੀ ਕਰਨੀ ਕਰਾਮਾਤ ਹੈ, ਨਾ ਮੈਂ ਜਿਉਂਦੀ ਕਰ ਸਕਦਾ, ਨਾ ਮੈਂ ਮਾਰ ਸਕਦਾ, ਜਨਮ ਤੇ ਮਰਨ ਰੱਬ ਦੇ ਹੱਥ ਹੈ, ਮੈਂ ਇਸ ਤਰ੍ਹਾਂ ਕਿਉਂ ਕਰਾਂ। ਉਹਨੇ ਕਿਹਾ ਫਿਰ ਜਾ, ਫਿਰ ਨਾਮਦੇਵ ਐ ਕਰ, ਤੂੰ ਹਰੀ ਦਾ ਨਾਮ ਲੈਣਾ, ਵਿੱਠਲ ਦਾ ਨਾਮ ਲੈਣਾ ਛੱਡ ਦੇ, ਖੁਦਾ ਖੁਦਾ ਕਿਹਾ ਕਰ, ਫਿਰ ਅਸੀਂ ਕਵਾਂਗੇ ਤੂੰ ਮੁਸਲਮਾਨ ਹੋ ਗਿਆ। ਬਾਬੇ ਨਾਮਦੇਵ ਨੇ ਕਿਹਾ ਅੱਲਾ ਅੱਲਾ ਮੈਂ ਨਹੀਂ ਕਵਾਂਗਾ। ਕਿਉਂ? ਕਹਿੰਦੇ ਅੱਲਾ ਨਾਮ ਹੈ ਰੱਬ ਦਾ ਹੀ ਆ, ਪਰ ਤੇਰੇ ਕਹਿਣ ਉੱਤੇ ਕਵਾਂਗਾ, ਇਹਦਾ ਮਤਲਬ ਤੇਰੇ ਡਰ ਕਰਕੇ ਜਪ ਰਿਹਾ, ਉਹਦੇ ਪਿਆਰ ਕਰਕੇ ਨਹੀਂ ਜਪ ਰਿਹਾ। ਮੈਂ ਪਿਆਰ ਕਰਕੇ ਵਿਠਲ ਕਵਾਂ, ਹਰੀ ਕਵਾਂ, ਅੱਲਾ ਕਵਾਂ, ਰਾਮ ਕਵਾਂ, ਰੱਬ ਪਿਆਰ ਨਾਲ ਜਪਿਆ ਜਾਂਦਾ, ਤਲਵਾਰ ਨਾਲ ਨਹੀਂ। ਇੰਨੇ ਲੋਕ ਔਰੰਗਜ਼ੇਬ ਦੀ ਤਲਵਾਰ ਨੇ ਮੁਸਲਮਾਨ ਨਹੀਂ ਬਣਾਏ, ਜਿੰਨੇ ਬਾਬੇ ਫਰੀਦ ਦੇ ਪਿਆਰ ਨੇ ਲੋਕਾਂ ਨੂੰ ਮੁਸਲਮਾਨ ਬਣਾ ਦੇਣਾ। ਸੋ ਇਹ ਪਿਆਰ ਦਾ ਵਿਸ਼ਾ ਹੈ, ਇਹ ਤਲਵਾਰ ਦਾ। ਜਦੋਂ ਸਿਕੰਦਰ ਲੋਧੀ ਨੇ ਕਿਹਾ ਨਹੀਂ ਤੇ ਫਿਰ ਗਰਦਨ ਵੱਢ ਦਾਂਗਾ, ਸੁਲਤਾਨ ਪੁੱਛੈ ਸੁਣ ਵੇ ਨਮ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਸੁਲਤਾਨ ਪੁੱਛੈ ਸੁਣ ਵੇ ਨਮ, ਦੇਖੂ ਰਾਮ ਤੁਮਾਰੇ ਕੰਮ। ਜੇ ਮੈਂ ਤੇਰੇ ਰੱਬ ਦੇ ਰਾਮ ਦੇ ਕੰਮ ਵੇਖਾਂ, ਦੱਸ ਫਿਰ ਐਂ ਕਰ, ਜਾ ਤਾਂ ਫਿਰ ਜਾ ਤਾਂ ਮੋਈ ਗਉ ਦਿਓ ਜਿਵਾਏ, ਸਭ ਕੋਈ ਦੇਖੈ ਪਤੀ ਆਏ। ਕਹਿੰਦੇ ਮਰੀ ਹੋਈ ਗਾਉ ਜਿਉਂਦੀ ਕਰ, ਨਹੀਂ ਤਾਂ ਰਾਮ ਰਾਮ ਕਹਿਣਾ ਛੱਡ, ਅੱਲਾ ਅੱਲਾ ਕਹਿ। 7 ਘੜੀਆਂ ਚੁਰਸਤੇ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ, ਕਿਸੇ ਨੇ ਬਾਬੇ ਨਾਮਦੇਵ ਦੀ ਮਾਂ ਨੂੰ ਜਾ ਕੇ ਕਿਹਾ ਤੇਰਾ ਪੁੱਤ ਅੱਜ ਨਿਹੱਕਾ ਵੱਢਿਆ ਜਾਣਾ, ਉਹਨੂੰ ਸਮਝਾ ਅੱਲਾ ਵੀ ਤਾਂ ਨਾਮ ਰੱਬ ਦਾ ਹੀ ਹੈ, ਅੱਲਾ ਕਹਿ ਦੇਵੇ ਉਹਦੀ ਜਾਨ ਬਚ ਜਾਣੀ। ਮਾਂ ਨੇ ਕੋਲ ਆ ਕੇ ਕਿਹਾ ਨਾਮ ਕਿਹੜੀ ਜਿੱਦ ਵਿੱਚ ਪਏ, ਛੱਡ ਰਾਮ ਰਾਮ ਕਹਿਣਾ, ਛੱਡ ਅੱਲਾ ਕਹਿ ਲਾ, ਤੂੰ ਬਚ ਜਾਏਗਾ। ਬਾਬੇ ਨਾਮਦੇਵ ਨੇ ਕਿਹਾ ਨਹੀਂ, ਮੈਂ ਅੱਲਾ ਉਹਦੀ ਤਲਵਾਰ ਤੋਂ ਡਰਦਾ ਨਹੀਂ ਕਵਾਂਗਾ, ਮੈਂ ਤਾਂ ਪਿਆਰ ਨਾਲ ਅੱਲਾ ਕਵਾਂ, ਜੋ ਮਰਜ਼ੀ ਰਾਮ ਕਵਾਂ ਅੱਲਾ ਕਵਾਂ, ਉਹ ਪਿਆਰ ਕਰਕੇ ਮਿਲਦਾ, ਰਾਜੇ ਦੀ ਤਲਵਾਰ ਕਰਕੇ ਨਹੀਂ। ਇੱਥੋਂ ਤੱਕ ਮਾਂ ਨੂੰ ਕਹਿਤਾ। ਜਦੋਂ ਮਾਂ ਨੇ ਕਿਹਾ ਛੋੜ ਰਾਮ ਕੀ ਨਾ ਭਜੋ ਖੁਦਾਏ, ਜਵਾਬ ਦਿੱਤਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪਰੇ ਤੋਂ ਹਰ ਗੁਣ ਗਾਏ, ਜਾ ਚਲਾ ਜਾ, ਭੁੱਲ ਜਾ। ਮਾਂ ਨੂੰ ਕਿਹਾ ਮਾਂ ਚਲੀ ਜਾ, ਭੁੱਲ ਜਾ ਕੇ ਨਾਮਦੇਵ ਤੇਰਾ ਪੁੱਤਰ ਹੈ, ਜਾ ਚਲੀ ਜਾ ਤੂੰ,
ਮੇਰਾ ਰਿਸ਼ਤਾ ਸਿੱਧਾ ਰੱਬ ਨਾਲ, ਤੂੰ ਭੁੱਲ ਜਾ ਕੇ ਨਾਮ ਦੇਵ ਤੇਰਾ ਪੁੱਤਰ ਹੈ, ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਫਿਰ ਕੀ ਹੋਇਆ, ਸਾਤ ਘੜੀ ਜਬ ਬੀਤੀ ਸੁਣੀ, ਸੱਤ ਘੜੀਆਂ ਲੰਘ ਗਈਆਂ, ਨਾਮਦੇਵ ਨੂੰ ਬਚਾਉਣ ਲਈ ਰੱਬ ਨਹੀਂ ਆਇਆ। ਰਾਜੇ ਨੇ ਕਿਹਾ ਬਸ ਹੁਣ ਥੋੜੀ ਦੇਰ ਤੋਂ ਬਾਅਦ ਤਲਵਾਰ ਚਲਾਓ, ਇਹਦਾ ਗਲ ਵੱਢ ਦਿਓ। ਉਹ ਤੋਂ ਬਾਅਦ ਪਾਤਸ਼ਾਹ ਨੇ ਬਾਣੀ 'ਚ ਕਿਹਾ ਰੱਬ ਨੂੰ ਪ੍ਰਗਟ ਹੋਣਾ ਪਿਆ। ਸਨ ਰੱਬ ਇੰਨਾ ਸੁਣਦਾ ਭਗਤਾਂ ਦੇ ਨੇੜੇ ਹੈ, ਇੰਨਾ ਸੁਣ ਕੇ ਫਿਰ ਰੱਬ ਪ੍ਰਗਟ ਹੋ ਕੇ ਕਹਿੰਦਾ, ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਤੇਰ ਪਵਣ ਧਣੀ। ਅੱਛਾ ਤੁਹਾਨੂੰ ਪਤਾ ਹੋਣਾ ਤੁਸੀਂ ਰੋਜ਼ ਦੇ ਕਥਕ ਕੀਰਤਨ ਸੁਣਨ ਵਾਲੇ, ਇੱਕ ਘੜੀ ਕਿੰਨੇ ਮਿੰਟਾਂ ਦੀ ਆ? ਤਿੰਨ ਘੰਟਿਆਂ ਦਾ ਇੱਕ ਪਹਿਰ ਹੈ, ਅੱਠ ਪਹਿਰਾਂ ਦਾ ਇੱਕ ਦਿਨ ਹੈ, ਚਾਰ ਦਿਨ ਦੇ ਚਾਰ ਰਾਤ ਦੇ, ਚੌਵੀ ਘੰਟੇ ਅੱਠ ਪਹਿਰ, ਅੱਠਾਂ ਪਹਿਰਾਂ ਵਿੱਚ 60 ਘੜੀਆਂ ਨੇ, ਅਤੇ ਜੇ ਉਹਨੂੰ ਤੁਸੀਂ ਮਿੰਟਾਂ ਦੇ ਹਿਸਾਬ ਨਾਲ ਡਿਵੀਜ਼ਨ ਕਰੋਗੇ ਤਾਂ ਉਹਦੇ ਵਿੱਚ ਆਉਣਗੀਆਂ 24 ਮਿੰਟ ਦੇ ਕਰੀਬ ਇੱਕ ਘੜੀ ਬਣਦੀ ਹੈ, ਪੌਣੇ ਕੁ 24 ਮਿੰਟ, ਇੱਕ ਘੜੀ 24 ਮਿੰਟਾਂ ਦੀ। ਸਾਤ ਘੜੀ ਜਬ ਬੀਤੀ ਸੁਣੀ, ਅਜੂ ਨਾ ਆਇਓ ਤੇਰ ਪਵਣ ਧਣੀ। ਫਿਰ ਕੀ ਹੋਇਆ, ਅਚਾਨਕ ਤੇਜ਼ ਹਵਾ ਵਗੀ, ਰੱਬ ਨੂੰ ਪ੍ਰਗਟ ਹੋਣਾ ਪਿਆ। ਰੱਬ ਪ੍ਰਗਟ ਹੋ ਕੇ ਕਹਿੰਦਾ ਹੁਣ ਸਿੱਧਾ ਨਾਮਦੇਵ ਨਾਲ ਲਾਈਵ ਹੋ ਗਿਆ, ਦਿਸ ਰਿਹਾ ਨਾਮਦੇਵ ਨੂੰ। ਕੀ ਕਹਿੰਦਾ ਰੱਬ? ਕਹਿੰਦੇ ਪਖੰਤਣ ਵਾਜ ਵਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ। ਆ ਕੇ ਰੱਬ ਕਹਿੰਦਾ, ਕਹੇ ਤਾਂ ਧਰਨੇ ਕੋਡੀ ਕਰੋ, ਕਹੇ ਤਾਂ ਲੈ ਕਰ ਉੱਪਰ ਧਰੋ। ਦਸ ਨਾਮਦੇਵ ਧਰਤੀ ਪੁੱਠੀ ਕਰ ਦਈਏ, ਰਾਜੇ ਸਮੇਤ ਆ ਲੋਕ ਧਰਤੀ ਪਤਾਲ ਵਿੱਚ ਚਲੇ ਜਾਣਗੇ, ਥੱਲਿਓ ਪਤਾਲ ਉੱਪਰ ਆ ਜਾਏਗਾ, ਦੱਸ ਕੀ ਚਾਹੁੰਦੇ? ਹੱਥ ਜੋੜ ਕੇ ਕਿਹਾ, ਨਹੀਂ ਰੱਬ ਜੀ, ਰਾਜੇ ਦੇ ਹੰਕਾਰ ਕਰਕੇ ਦੁਨੀਆਂ ਨੂੰ ਥੋੜੀ ਮਾਰਨਾ, ਰਾਜੇ ਦੇ ਹੰਕਾਰ ਕਰਕੇ ਲੋਕਾਂ ਦਾ ਥੋੜੀ ਨੁਕਸਾਨ, ਇਹਨਾਂ ਵਿਚਾਰਿਆਂ ਦਾ ਕੀ ਨੁਕਸਾਨ ਕਰਨਾ, ਇਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ? ਨਹੀਂ ਰੱਬ ਜੀ, ਧਰਤੀ ਨਾ ਪੁੱਠੀ ਕਰਿਓ। ਕਹਿੰਦੇ ਫਿਰ ਕੀ ਕਰਨਾ? ਦੱਸ। ਕਹੇ ਤਾਂ ਮੋਈ ਗੋ ਦਿਓ ਜਿਵਾਏ, ਸਭ ਕੋਈ ਦੇਖੇ ਪਤੀਆ। ਫਿਰ ਨਾਮਦੇਵ ਸਾਹਿਬ ਨੇ ਕਿਹਾ, ਹਾਂ ਗਊ ਜਿਉਂਦੀ ਕਰਨਾ, ਕੱਲੇ ਰਾਜੇ ਦਾ ਹੰਕਾਰ ਟੁੱਟਣੇ, ਮਹਾਰਾਜ ਆਹ ਕੰਮ ਕਰ ਦਿਓ, ਲੋਕਾਂ ਦਾ ਨੁਕਸਾਨ ਨਾ ਕਰਿਓ, ਦੁਨੀਆਂ ਦਾ ਭਲਾ ਕਰੋ, ਜਪਣ ਵਾਲਾ ਸ੍ਰਿਸ਼ਟੀ ਦਾ ਭਲਾ ਮੰਗਦਾ। ਜੇ ਕੋਈ ਆਮ ਬਾਜੀਗਰ ਹੋਵੇ, ਆਮ ਕੋਈ ਵਿਖਾਉਣ ਵਾਲਾ ਬੰਦਾ ਹੁੰਦਾ, ਉਹਨੇ ਕਹਿਣਾ, ਜੀ ਆਹ ਸਵੇਰ ਤੋਂ ਤਮਾਸ਼ਬੀਨ ਖੜੇ ਆ ਮੇਰੇ ਵੱਲ ਵੇਖ ਕੇ ਹੱਸਦੇ, ਪਹਿਲਾਂ ਇਹਨਾਂ ਨੂੰ ਪੁੱਠੇ ਕਰੋ। ਇਹ ਸਵੇਰ ਤੋਂ ਜਿਹੜੇ ਲੋਕ ਖੜੇ ਨਾ ਮੈਨੂੰ ਤਮਾਸ਼ਾ ਵੇਖਣ, ਪਹਿਲਾਂ ਇਹਨਾਂ ਨੂੰ ਪੁੱਠੇ ਕਰੋ ਤੁਸੀਂ। ਨਹੀਂ, ਕਹਿੰਦੇ ਇਹਨਾਂ ਵਿਚਾਰਿਆਂ ਦਾ ਕੀ ਦੋਸ਼ ਹੈ, ਜਪਣ ਵਾਲੇ ਨੂੰ ਦਇਆ ਆ ਜਾਂਦੀ ਹੈ। ਫਿਰ ਰੱਬ ਨੇ ਗਊ ਜਿਉਂਦੀ ਕੀਤੀ, ਉਹਦਾ ਦੁੱਧ ਚੋਕ ਕੇ ਰਾਜੇ ਨੂੰ ਪਿਲਾਇਆ, ਰਾਜੇ ਨੇ ਸੋਨੇ ਨਾਲ ਬਾਬੇ ਨਾਮਦੇਵ ਨੂੰ ਤੋਲਿਆ। ਔਰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਹਰ ਜੁਗ ਜੁਗ ਭਗਤੋ ਪਾਇਆ, ਪਹਿਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਪਰ

0: You're listening to KRPI 1550 Radio, Ferndale, Washington.
1: ਪੀੜੀ ਨੂੰ ਪੇਂਟਿੰਗ ਨਾਲ ਮਤਲਬ ਨਹੀਂ ਹੈ, ਉਹਨੇ ਉਸ ਦੀਵਾਰ ਵਿੱਚ ਛੇਕ ਵੇਖਣਾ ਹੈ ਵੀ ਜਿੱਥੇ ਤਰੇੜ ਹੈ ਉੱਥੇ ਕੀੜੀ ਨੇ ਵੜ ਜਾਣਾ। ਏਦਾਂ ਕਈ ਵਾਰ ਮਨਮੁੱਖ ਬੰਦੇ ਦੀ ਬਿਰਤੀ ਹੈ, ਉਹਨੂੰ ਜੋ ਮਰਜ਼ੀ ਸਾਹਮਣੇ ਵਧੀਆ ਪਰੋਸ ਕੇ ਦੇ ਦਿਓ, ਉਹਨੇ ਉਹਦੇ ਵਿੱਚੋਂ ਵੀ ਔਗਣ ਲੱਭਣਾ। ਔਰ ਸਤਸੰਗ ਲੋਕੀ ਔਗਣ ਲੱਭ ਕੇ ਨਾ ਕਮੀਆਂ ਲੱਭ ਕੇ ਖੁਸ਼ ਹੁੰਦੇ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਜਿਹੜਾ ਬੰਦਾ ਕਿਸੇ ਦਾ ਔਗਣ ਵੇਖ ਕੇ ਖੁਸ਼ ਹੋ ਰਿਹਾ ਹੈ ਨਾ, ਰੱਬ ਤੇ ਗੁਰੂ ਦੀ ਨਜ਼ਰ ਵਿੱਚੋਂ ਨਿੰਦਕ ਹੈ। ਔਰ ਇਹ ਸੱਚਾਈ ਹੈ, ਉਹਦਾ ਘਰ ਸਦਾ ਨਹੀਂ ਪੱਕਾ ਠਹਿਰਿਆ ਰਹੇਗਾ, ਇੱਕ ਦਿਨ ਉਹ ਵੀ ਕੱਲਰ ਦੀ ਕੰਧ ਦੀ ਤਰ੍ਹਾਂ ਝੜ ਜਾਂਦਾ ਹੈ। ਜਿਹੜਾ ਕਿਸੇ ਦੇ ਔਗਣ ਵੇਖ ਕੇ ਖੁਸ਼ ਹੁੰਦਾ, ਇੱਕ ਦਿਨ ਕੋਈ ਨਾ ਕੋਈ ਔਗਣ ਉਹਦੇ ਉੱਤੇ ਵੀ ਐਪਲੀਕੇਬਲ ਹੋ ਜਾਂਦਾ। ਜਿਹੜਾ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਦਾ, ਇੱਕ ਦਿਨ ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਹੱਸਦੇ, ਕਿਉਂਕਿ ਉਹਦਾ ਜੀਵਨ ਜਿਹੜਾ ਉਹ ਕੱਲਰ ਦੀ ਤਰ੍ਹਾਂ ਹੁੰਦਾ। ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਰਹਿ ਸਕਦੀ, ਬਾਹਰੋਂ ਨੂੰ ਜਿੰਨਾ ਮਰਜ਼ੀ ਸਿਮੈਂਟ ਨਾਲ ਤਿਆਰ ਕਰ ਦਿਓ, ਕੱਲਰ ਦੀ ਕੰਧ ਬਹੁਤੀ ਦੇਰ ਨਹੀਂ ਟਿਕ ਸਕਦੀ। ਏਦਾਂ ਨਿੰਦਕ ਬੰਦੇ ਦਾ ਜੀਵਨ ਕੱਲਰ ਦੀ ਕੰਧ ਹੁੰਦਾ। ਤਾਈਓ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ ਸਰ, ਕਹਿੰਦੇ ਨਿੰਦਕ ਐਸੇ ਹੀ ਚਰ ਪਰੀ ਹੈ। ਭਾਈ ਨਿੰਦਕ ਕਹਿਣ ਡਿੱਗ ਪੈਂਦਾ ਜਿਵੇਂ ਕੱਲਰ ਦੀ ਕੰਧ ਹੋਵੇ।

ਜਿਉਂ ਕਲਰ ਭੀਤ ਗਿਰੀਏ ਦਾ ਅਰਥ ਹੈ ਜਿਵੇਂ ਕਲਰ ਦੀ ਕੰਧ ਬਹੁਤੀ ਦੇਰ ਨਹੀਂ ਰਹਿੰਦੀ ਡਿੱਗ ਪੈਂਦੀ। ਏਦਾਂ ਨਿੰਦਕ ਬੰਦਾ ਉਹਦੀ ਨਿਸ਼ਾਨੀ ਕੀ ਹੈ? ਉਹ ਕਿਸੇ ਦਾ ਔਗਣ ਵੇਖ ਕੇ ਖੁਸ਼ ਹੁੰਦਾ, ਕਿਸੇ ਦੀ ਕਮੀ ਵੇਖ ਕੇ ਖੁਸ਼ ਹੁੰਦਾ, ਕਿਸੇ ਦੀਆਂ ਗਲਤੀਆਂ ਉੱਤੇ ਹੱਸਦਾ। ਇੱਕ ਦਿਨ ਕੋਈ ਨਾ ਕੋਈ ਔਗਣ ਉਹਦੀ ਜ਼ਿੰਦਗੀ ਵਿੱਚ ਵੀ ਐਪਲੀਕੇਬਲ ਹੋ ਜਾਂਦਾ। ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਫਿਰ ਹੱਸਣਗੇ। ਪਾਤਸ਼ਾਹ ਨੇ ਕਿਹਾ ਭਾਈ ਤੂੰ ਗੁਣ ਸਿੱਖਣੇ, ਕੀੜੀ ਵਾਲੀ ਵਿਰਤੀ ਨਾ ਰੱਖ ਕਿ ਤੂੰ ਸਿਰਫ ਛੇਕ ਵੇਖਣੇ, ਗਲਤੀ ਵੇਖਣੀ ਹੈ, ਨਹੀਂ ਗੁਣ ਸਿੱਖਣ ਆਈ ਦਾ। ਆਪਾਂ ਇਹਨਾਂ ਸਮਾਗਮਾਂ ਤੋਂ ਵੀ ਗੁਣ ਸਿੱਖ ਸਕਦੇ ਹਾਂ, ਇਹਦੇ ਵਿੱਚੋਂ ਆਪਾਂ ਨੂੰ ਸਿੱਖਣਾ ਪਏਗਾ। ਭਾਈ ਜਿਹੜੇ ਬਜ਼ੁਰਗ ਜਿਉਂਦੇ ਨੇ, ਪਹਿਲਾਂ ਆਪਣੇ ਮਾਂ ਪਿਓ ਬਜ਼ੁਰਗਾਂ ਦੀ ਸੇਵਾ ਕਰੋ। ਅੱਛਾ ਇੱਕ ਗੱਲ ਸੱਚਾਈ ਹੈ, ਤੁਸੀਂ ਅੱਜ ਆਪਣੇ ਬਜ਼ੁਰਗਾਂ ਦੀ ਨਰਾਦਰੀ ਕਰੋਗੇ, ਜ਼ਿੰਦਗੀ ਸ਼ੀਸ਼ੇ ਦੀ ਨਿਆਈ ਹੈ, 20 ਸਾਲਾਂ ਬਾਅਦ ਘੁੰਮ ਕੇ ਮੂੰਹ ਮੋਹਰੇ ਆ ਜਾਣਾ।

ਹੁਣ ਕਈਆਂ ਘਰਾਂ ਵਿੱਚ ਇਹ ਵੀ ਹੈ, ਜ਼ਰੂਰੀ ਨਹੀਂ ਵੇ ਪੁੱਤ ਨੋਹਾਂ ਵਿੱਚ ਹੀ ਕਸੂਰ ਹੈ। ਕਈ ਵਾਰ ਮਾਫ ਕਰਿਓ, ਬਜ਼ੁਰਗਾਂ ਦੀ ਵੀ ਆਦਤ ਚੰਗੀ ਨਹੀਂ ਹੈ, ਸੱਸ ਸਹੁਰੇ ਦੀ ਵੀ ਆਦਤ ਬਹੁਤੀ ਵਧੀਆ ਨਹੀਂ ਹੈ। ਇਹ ਕੋਈ ਜ਼ਰੂਰੀ ਨਹੀਂ ਵੀ ਨੋਹਾਂ ਦੀ ਆਦਤ ਚੰਗੀ ਨਹੀਂ, ਸੱਸ ਸੰਗਤ ਕਈ ਵਾਰ ਬਜ਼ੁਰਗ ਵੀ ਚੰਗੇ ਨਹੀਂ, ਪਰ ਫਿਰ ਵੀ ਆਪਾਂ ਗੁਰੂ ਵਾਲੇ ਆ, ਆਪਾਂ ਸੰਸਾਰੀ ਲੋਕਾਂ ਵਾਂਗ ਨਹੀਂ ਕਰਨਾ। ਜੇ ਬਜ਼ੁਰਗਾਂ ਨਾਲ ਨਾ ਵੀ ਬਣਦੀ ਹੋਵੇ ਤਾਂ ਵੀ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਹੀਂ ਕਰੀਦੀ, ਉਹਨਾਂ ਦਾ ਸਤਿਕਾਰ ਕਰੀਦਾ। ਗੁਰਮੁਖ ਹੋਣ ਦੇ ਨਾਤੇ ਇਹ ਗੁਰੂ ਵਾਲੇ ਦੀ ਨਿਸ਼ਾਨੀ ਹੈ ਭਾਈ। ਉਹ ਆਪਣੇ ਵੱਡਿਆਂ ਦੇ ਮੋਹਰੇ ਬੋਲੇਗਾ ਨਹੀਂ, ਆਪਣੇ ਵੱਡਿਆਂ ਵਡੇਰਿਆਂ ਦਾ ਅਦਬ ਕਰਦਾ। ਔਰ ਸਾਧ ਸੰਗਤ ਇਹੋ ਗੱਲ ਪਾਤਸ਼ਾਹ ਨੇ ਬਾਣੀ ਅੰਦਰ ਕਹੀ, ਕਹਿੰਦੇ ਜੇ ਤੂੰ ਆਪਣੇ ਜਨਮ ਦੇਣ ਵਾਲਿਆਂ ਨਾਲ ਝਗੜਾ ਕਰਦਾ ਨਾ ਤਾਂ ਸਭ ਤੋਂ ਵੱਡਾ ਪਾਪ ਕਰਦਾ, ਸਭ ਤੋਂ ਵੱਡਾ ਪਾਪ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ, ਭਾਵੇਂ ਉਹਨਾਂ ਦੀ ਆਦਤ ਨਹੀਂ ਵੀ ਚੰਗੀ, ਤੂੰ ਮੋਹਰੇ ਬੋਲਣਾ ਨਹੀਂ ਹੈ। ਚੁੱਪ ਕਰ ਦਿਓ, ਪਾਸੇ ਹੋ ਜਾਓ। ਜੇ ਹੋਰ ਨਹੀਂ ਕਿਸੇ ਪਾਸੇ ਸਰਦਾ, ਥੋੜਾ ਜੁਦੇ ਹੋ ਜਾਓ, ਪਰ ਆਪਣੇ ਬਜ਼ੁਰਗਾਂ ਦੀ ਨਰਾਦਰੀ ਨਾ ਕਰੋ। ਆਪਣੇ ਵੱਡਿਆਂ ਦੀ ਨਰਾਦਰੀ ਨਾ ਕਰੋ, ਉਹਨਾਂ ਦੇ ਗੱਲ ਨਾ ਪਾਓ, ਉਹਨਾਂ ਨਾਲ ਝਗੜਾ ਨਾ ਕਰੋ। ਝਗੜਾ ਕਰਨਾ ਸਭ ਤੋਂ ਵੱਡਾ ਪਾਪ ਹੈ। ਔਰ ਸਾਧ ਸੰਗਤ ਜੇ ਸੇਵਾ ਕਰੀਏ ਤੇ ਫਲ ਵੀ ਬਹੁਤ ਵੱਡਾ ਹੈ, ਕਈ ਵਾਰ ਉਦੋਂ ਨਹੀਂ ਨਜ਼ਰ ਆਉਂਦਾ, ਉਹਦਾ ਫਲ ਤੁਹਾਨੂੰ ਬਾਅਦ ਵਿੱਚ ਮਿਲੇਗਾ। ਕਈ ਬੰਦਿਆਂ ਦਾ ਸਵਾਲ ਹੁੰਦਾ ਜੀ ਕਦੋਂ ਫਲ ਮਿਲੇਗਾ, ਇੰਤਜ਼ਾਰ ਰੱਖਣਾ ਪੈਂਦਾ। ਇੱਕ ਸਾਦੀ ਜੇ ਫਸਲ ਬੀਜੋ ਉਹ ਵੀ 6 ਮਹੀਨਿਆਂ ਬਾਅਦ ਜਾ ਕੇ ਝਾੜ ਦਿੰਦੀ ਹੈ। ਹੁਣ ਸਾਧ ਸੰਗਤ 1-2 ਮਹੀਨੇ ਨੂੰ ਆ ਕਣਕ ਦੀ ਬਿਜਾਈ ਹੋਣੀ ਹੈ, 6 ਮਹੀਨਿਆਂ ਬਾਅਦ ਘਰ ਵਿੱਚ ਆਉਣਾ, ਕਿਲੋਆਂ ਚ ਪਾਇਆ ਬੀਜ ਕੁਇੰਟਲਾਂ ਵਿੱਚ ਟਰਾਲੀਆਂ ਭਰ ਕੇ ਲੋਕਾਂ ਦੇ ਘਰ ਆਉਂਦਾ, 6 ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਏਦਾਂ ਕਦੇ ਹੁੰਦਾ ਵੀ ਅੱਜ ਝੋਨਾ ਬੀਜਿਆ ਪਰਸੋਂ ਨੂੰ ਵੱਢਣ ਚੱਲ ਜਾਓ, ਅੱਜ ਕਣਕ ਬੀਜੀ ਹੈ 5-4 ਦਿਨਾਂ ਬਾਅਦ ਖੇਤਾਂ ਚ ਵੱਢਣ ਚੱਲੋ, ਐ ਨਹੀਂ ਹੁੰਦਾ। 5-6 ਮਹੀਨੇ ਇੰਤਜ਼ਾਰ ਕਰਨਾ ਪਏਗਾ, ਸੰਭਾਲ ਕਰਨੀ ਪਏਗੀ, ਫਸਲ ਦੀ ਸੰਭਾਲ ਕਰੇਗਾ। ਠੰਡ ਵਿੱਚ ਵੀ ਔਖੇ ਹੋ ਕੇ ਉਹਨੂੰ ਫਸਲ ਦੀ ਸੰਭਾਲ ਕਰਨੀ ਪੈਂਦੀ ਹੈ, ਫਿਰ ਕਿਸਾਨ ਨੂੰ ਫਲ ਮਿਲਦਾ। ਏਦਾਂ ਦੁੱਖ ਸੁੱਖ ਵਿੱਚ ਹਰ ਸੋਗ ਵਿੱਚ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਪੈਂਦੀ ਹੈ, ਵਕਤ ਆਉਂਦਾ ਉਹਦਾ ਫਲ ਜ਼ਰੂਰ ਮਿਲਦਾ। ਹਜ਼ਰਤ ਇਬਰਾਹੀਮ ਇਸਲਾਮ ਦਾ ਖਲੀਫਾ ਹੋਇਆ, ਜਿਵੇਂ ਆਪਣੇ ਵਿੱਚ ਸੰਤ ਹੁੰਦੇ ਨਾ, ਏਦਾਂ ਮੁਸਲਮਾਨਾਂ ਵਿੱਚ ਖਲੀਫੇ ਹੁੰਦੇ। ਔਰ ਖਲੀਫਿਆਂ ਦੀ ਪਹੁੰਚ ਰੱਬ ਦੀ ਦਰਗਾਹ ਤੱਕ ਹੁੰਦੀ ਹੈ। ਹਜ਼ਰਤ ਇਬਰਾਹੀਮ ਬਹੁਤ ਪਹੁੰਚਿਆ ਹੋਇਆ ਖਲੀਫਾ ਹੋਇਆ, ਰਾਜਾ ਵੀ ਸੀ, ਇਬਾਦਤ ਵਾਲਾ ਵੀ ਸੀ। ਉਹ ਰੱਬ ਦੀ ਵਾਰਗਾਹ ਵਿੱਚ ਸੁਰਤ ਕਰਕੇ ਜਾਂਦਾ ਸੀ, ਉਹਨੂੰ ਵਾਕਿਆ ਜੰਨਤ ਦੇ ਦਰਸ਼ਨ ਜਿਉਂਦਿਆਂ ਦੀ ਹੁੰਦੇ ਸੀ। ਜਦੋਂ ਉਹ ਰੱਬ ਦੀ ਦਰਗਾਹ ਵਿੱਚ ਗਿਆ ਸੁਰਤ ਕਰਕੇ, ਉਹਨੂੰ ਜੰਨਤ ਵਿਖਾਈ ਗਈ ਕਿ ਆਹ ਜੰਨਤ ਹੈ, ਜਿਹੜੇ ਲੋਕ ਜਨਮ ਸਫਲ ਕਰਕੇ ਆਉਂਦੇ ਨੇ, ਭਗਤੀ ਕਰਕੇ ਆਉਂਦੇ, ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਆ ਜਗ੍ਹਾ ਮਿਲਦੀ ਹੈ। ਉਹਨਾਂ ਦੀ ਆਤਮਾ, ਉਹਨਾਂ ਦੀ ਰੂਹ ਜਿਹੜੀ ਹੈ, ਉਹ ਰੱਬ ਦੀ ਦਰਗਾਹ ਵਿੱਚ ਜੰਨਤ ਵਿੱਚ ਰਹਿੰਦੀ ਹੈ, ਜਨਮ ਮਰਨ ਤੋਂ ਮੁਕਤ ਹੋ ਜਾਂਦੀ ਹੈ। ਉਹਦੇ ਵਾਸਤੇ ਵੱਖਰੀ ਜੰਨਤ, ਵੱਖਰਾ ਘਰ। ਇੱਕ ਦਿਨ ਉਹ ਰੱਬ ਦੀ ਵਾਰਗਾਹ ਵਿੱਚ ਸੁਰਤ ਕਰਕੇ ਜੰਨਤ ਦੇ ਦਰਸ਼ਨ ਕਰ ਰਿਹਾ, ਜਿੱਦਾਂ ਦੀ ਜਗ੍ਹਾ ਉਹਦੀ ਬਣੀ ਉਦਾਂ ਦਾ ਘਰ ਇੱਕ ਹੋਰ ਤਿਆਰ ਹੋ ਰਿਹਾ। ਕਹਿੰਦੇ ਹਜ਼ਰਤ ਈਸਾ ਨੇ ਇਬਰਾਹੀਮ ਨੇ ਪੁੱਛ ਲਿਆ, ਯਾ ਖੁਦਾ, ਮੇਰੇ ਵਰਗਾ ਕੋਈ ਹਜ਼ਰਤ ਇਬਰਾਹੀਮ ਧਰਤੀ ਤੋਂ ਹੋਰ ਵੀ ਆ ਰਿਹਾ? ਮੇਰੇ ਵਰਗੀ ਬੰਦਗੀ, ਤਿਆਗ, ਇਬਾਦਤ ਕਿਸੇ ਹੋਰ ਸੰਤ ਦੀ ਵੀ ਹੈ? ਮੇਰੇ ਵਰਗਾ ਕੋਈ ਹੋਰ ਵੀ ਧਰਤੀ ਤੋਂ ਆ ਰਿਹਾ ਜਿਹੜਾ ਮੇਰੇ ਬਰਾਬਰ ਉਹਦਾ ਜੰਨਤ ਵਿੱਚ ਘਰ ਬਣ ਰਿਹਾ? ਕਹਿੰਦੇ ਖੁਦਾ ਨੇ ਜਵਾਬ ਦਿੱਤਾ, ਕਹਿੰਦੇ ਹਾਂ ਬਈ, ਤੇਰੇ ਵਰਗਾ ਤਾਂ ਨਹੀਂ ਹੈ ਉਹ, ਪਰ ਤੇਰੇ ਬਰਾਬਰ ਜ਼ਰੂਰ ਹੋ ਗਿਆ। ਉਹਨੇ ਕਿਹਾ ਮੇਰੇ ਵਰਗਾ ਨਹੀਂ ਹੈ, ਮੇਰੇ ਬਰਾਬਰ ਕਿਵੇਂ ਹੋ ਗਿਆ? ਕਹਿੰਦੇ ਤੇਰੇ ਵਰਗਾ ਇਸ ਲਈ ਨਹੀਂ ਕਿ ਉਹਦੇ ਕੋਲ ਰਾਜ ਨਹੀਂ ਹੈ, ਤੇਰੇ ਵਰਗਾ ਇਸ ਲਈ ਨਹੀਂ ਕਿ ਉਹ ਬੰਦਾ ਗਰੀਬ ਹੈ, ਤੇਰੇ ਵਰਗਾ ਇਸ ਲਈ ਨਹੀਂ ਉਹ ਕਸਾਈਆਂ ਦੇ ਘਰ ਉਹਦਾ ਜਨਮ ਹੋਇਆ, ਗਰੀਬ ਬੜਾ,

ਦਿਹਾੜੀ ਕਰਦਾ ਭੋਜਨ ਪ੍ਰਸ਼ਾਦ ਦਾ ਮਸਾਂ ਪੱਕਦਾ ਤੂੰ ਏਡਾ ਵੱਡਾ ਰਾਜਾ ਬਾਦਸ਼ਾਹ ਤੇਰੇ ਵਰਗਾ ਨਹੀਂ ਹੈ ਪਰ ਤੇਰੇ ਬਰਾਬਰ ਹੋ ਗਿਆ ਉਹਨੇ ਕਿਹਾ ਜੀ ਜੇ ਮੇਰੇ ਵਰਗਾ ਨਹੀਂ ਫਿਰ ਮੇਰੇ ਬਰਾਬਰ ਕਿਵੇਂ ਹੋ ਗਿਆ ਖੁਦਾ ਨੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਉਹਦੇ ਘਰ ਵਿੱਚ ਉਹਦੀ ਮਾਂ ਜਿਹੜੀ ਹੈ ਨਾ ਉਹ ਅੱਖਾਂ ਤੋਂ ਅੰਨੀ ਹੈ ਉਹਦੇ ਘਰ ਵਿੱਚ ਉਹਦੀ ਮਾਂ ਜਿਹੜੀ ਹੈ ਉਹ ਅੱਖਾਂ ਤੋਂ ਅੰਨੀ ਹੈ ਉਹ ਰੋਜ਼ ਆਪਣੀ ਮਾਂ ਦੀ ਸੇਵਾ ਕਰਦਾ ਰਾਤੀ ਸਲਾਉਣ ਲੱਗਿਆਂ ਪੈਰ ਘੁੱਟਦਾ ਸਵੇਰੇ ਉੱਠ ਕੇ ਪੈਰੀ ਹੱਥ ਲਾਉਂਦਾ ਆਪਣੀ ਮਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ ਆਪਣੀ ਮਾਂ ਦਾ ਖਿਆਲ ਰੱਖਦਾ ਤੇ ਰੋਜ਼ ਉਹਦੀ ਮਾਂ ਸਵੇਰੇ ਉੱਠ ਕੇ ਪਤਾ ਕੀ ਕਹਿੰਦੀ ਹੈ ਯਾ ਖੁਦਾ ਮੇਰੇ ਪੁੱਤ ਦਾ ਰੁਤਬਾ ਇਬਰਾਹੀਮ ਵਰਗਾ ਹੋ ਜਾ ਤੂੰ ਰਾਜਾ ਆ ਨਾ ਉਹਨੂੰ ਪਤਾ ਕਿ ਇਬਰਾਹੀਮ ਇੱਕ ਰਾਜਾ ਹੈ ਪਰ ਤੇਰੇ ਰਾਜ ਵਿੱਚ ਇੱਕ ਗਰੀਬ ਅੰਨੀ ਔਰਤ ਉਹਦਾ ਪੁੱਤ ਉਹਦੀ ਸੇਵਾ ਕਰਦਾ ਸਵੇਰੇ ਉੱਠ ਕੇ ਉਹ ਰੋਜ਼ ਕਹਿੰਦੀ ਹੈ ਯਾ ਖੁਦਾ ਮੇਰੇ ਪੁੱਤ ਦਾ ਰੁਤਬਾ ਇਬਰਾਹੀਮ ਵਰਗਾ ਹੋ ਜਾਏ ਇਬਰਾਹੀਮ ਦੇ ਬਰਾਬਰ ਹੋ ਜਾਏ ਕਹਿੰਦੇ ਇਸੇ ਕਰਕੇ ਉਹ ਤੇਰੇ ਵਰਗਾ ਨਹੀਂ ਹੈ ਪਰ ਇੱਕ ਮਾਂ ਦੀ ਅਸੀਸ ਕਰਕੇ ਉਹਦਾ ਰੁਤਬਾ ਤੇਰੇ ਬਰਾਬਰ ਹੋ ਗਿਆ ਮਾਂ ਦੀ ਅਸੀਸ ਵਿੱਚ ਇੰਨੀ ਵੱਡੀ ਤਾਕਤ ਹੈ ਪਰ ਸ਼ਰਤ ਹੈ ਕੋਈ ਮਾਂ ਦੀ ਸੇਵਾ ਕਰਕੇ ਵੇਖੇ ਦੇਖੋ ਆਪਾਂ ਸਾਰੇ ਪੂਰੇ ਤੇ ਨਹੀਂ ਉਤਰ ਸਕਦੇ ਪਰ ਜਦੋਂ ਤੁਸੀਂ ਸੇਵਾ ਕਰੋਗੇ ਮੇਰਾ ਵਿਸ਼ਵਾਸ ਹੈ ਪੈਸੇ ਦੇਖ ਕੇ ਪਦਾਰਥ ਮਿਲ ਸਕਦੇ ਨੇ ਪੈਸੇ ਦੇਖ ਕੇ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਮਾਫ ਕਰਿਓ ਪੈਸੇ ਦੇਖ ਕੇ ਅਸੀਸਾਂ ਨਹੀਂ ਖਰੀਦੀਆਂ ਜਾ ਸਕਦੀਆਂ ਉਹ ਮਾਂ ਦੇ ਕੋਲੋਂ ਮੁਫ਼ਤ ਵਿੱਚ ਮਿਲਦੀਆਂ ਪੈਸਿਆਂ ਨਾਲ ਬਾਜ਼ਾਰ ਚੋਂ ਚੀਜ਼ਾਂ ਮਿਲ ਜਾਂਦੀਆਂ ਨੇ ਅਸੀਸਾਂ ਨਹੀਂ ਮਿਲਦੀਆਂ ਅਸੀਸ ਲੈਣ ਲਈ ਸੇਵਾ ਕਰਨੀ ਪੈਂਦੀ ਹੈ ਬਿਨਾਂ ਕਿਸੇ ਸਵਾਰਥ ਤੋਂ ਮਾਂ ਦਿਲੋਂ ਅਸੀਸ ਦਿੰਦੀ ਹੈ ਬਾਕੀ ਲੋਕ ਦਿਲੋਂ ਨਹੀਂ ਤੁਹਾਡੀ ਅਸੀਸ ਦੇਣਗੇ ਤੁਹਾਨੂੰ ਤੁਸੀਂ ਨਵੀਂ ਕੋਠੀ ਬਣਾਈ ਹੋਵੇ ਸਭ ਨੇ ਕਹਿਣਾ ਬਹੁਤ ਮੁਬਾਰਕਾਂ ਜੀ ਬਹੁਤ ਸੋਹਣਾ ਘਰ ਬਣਾਇਆ ਪਰ ਸੱਜਣੋ ਜੇ ਕੋਈ ਦਿਲੋਂ ਕਹਿੰਦਾ ਨਾ ਮੇਰੇ ਪੁੱਤ ਪੋਤਿਆਂ ਲਈ ਕੋਠੀ ਹਟਾਉਣੀ ਹੋਵੇ ਮੇਰੇ ਪੁੱਤ ਪੋਤੇ ਇਹਦੇ ਵਿੱਚ ਖੁਸ਼ ਰਹਿਣ ਉਹ ਸਿਰਫ ਮਾਂ ਅਸੀਸ ਦਿੰਦੀ ਹੈ ਲੋਕੀ ਮੂੰਹ ਤੇ ਕਹਿਣਗੇ ਬਹੁਤ ਵਧੀਆ ਘਰ ਬਣਾਇਆ ਵਧੀਆ ਕੋਠੀ ਬਣਾਈ ਬਾਅਦ ਵਿੱਚ ਪਰੇ ਜਾ ਕੇ ਪਤਾ ਕੀ ਕਹਿਣਗੇ ਲੁੱਟ ਲੁੱਟ ਕੇ ਬਣਾਈ ਜਾਂਦੇ ਆ ਬੇਈਮਾਨੀ ਦਾ ਪੈਸਾ ਹੈ ਭਾਵੇਂ ਤੁਸੀਂ ਮਿਹਨਤ ਵੀ ਕੀਤੀ ਹੋਵੇ ਪਰ ਇੱਕ ਮਾਂ ਆ ਜਿਹੜੀ ਉਹ ਤੁਹਾਡੇ ਛੋਟੇ ਜਿਹੇ ਘਰ ਨੂੰ ਵੇਖ ਕੇ ਵੀ ਕਹੇਗੀ ਮੇਰੇ ਪੁੱਤ ਪੋਤਿਆਂ ਨੂੰ ਸੁੱਖ ਹਟਾਉਣਾ ਹੋਵੇ ਮੇਰੇ ਪੁੱਤ ਲਈ ਮੇਰਾ ਘਰ ਹਟਾਉਣਾ ਹੋਵੇ ਇਹ ਅਸੀਸਾਂ ਮੁੱਲ ਨਹੀਂ ਮਿਲਦੀਆਂ ਇਹ ਸੇਵਾ ਕਰਕੇ ਮਿਲਦੀਆਂ ਸਾਧ ਸੰਗਤ ਆਪਾਂ ਕੁਝ ਨਾ ਕੁਝ ਸਿੱਖਣਾ ਜਿਉਂਦੇ ਜੀ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਜੇ ਵਿਚਾਰ ਨਹੀਂ ਵੀ ਮਿਲਦੀ ਮੋਹਰਿਓ ਝਗੜਾ ਨਾ ਕਰੋ ਇਸ ਗੱਲ ਦਾ ਖਿਆਲ ਰੱਖੋ ਕਿ ਗੁਰਮੁਖਾਂ ਦੀ ਨਿਸ਼ਾਨੀ ਹੈ ਚੁੱਪ ਕਰ ਜਾਣਾ ਚਾਹੀਦਾ ਇੱਕ ਨੁਕਤਾ ਹੋਰ ਧਿਆਨ ਵਿੱਚ ਰੱਖਿਓ ਬਹੁਤੇ ਧਰਮ ਦੇ ਕਰਮ ਵਿਖਾਵੇ ਵਾਸਤੇ ਹੋ ਰਹੇ ਨੇ ਮਾਫ ਕਰਿਓ ਪਿਓ ਗੁਜਰ ਜਾਂਦਾ ਤਿੰਨ ਪੁੱਤ ਇਕੱਠੇ ਹੋ ਕੇ ਪਤਾ ਕੀ ਕਹਿੰਦੇ ਨੱਕ ਨਹੀਂ ਰਹਿੰਦੀ ਜਲੇਬੀਆਂ ਪਾਉਣੀਆਂ ਪੈਣੀਆਂ ਪਹਿਲਾਂ ਕਦੇ ਜਿਉਂਦੇ ਬਜ਼ੁਰਗ ਨੂੰ ਪੁੱਛਿਆ ਹੀ ਨਹੀਂ ਵੀ ਬਾਪੂ ਅੱਜ ਦੁਸਹਿਰਾ ਆ ਤੈਨੂੰ ਜਲੇਬੀ ਲਿਆ ਦਈਏ ਪਾਈਆ ਕੋ ਮਰਨ ਤੋਂ ਬਾਅਦ ਕਿਲੋ ਦੇਸੀ ਘਿਓ ਲਾ ਕੇ ਲਿਆ ਕੇ ਉੱਪਰ ਪਾਉਣਗੇ ਜਿਉਂਦੇ ਬਜ਼ੁਰਗ ਨੂੰ ਕਦੇ ਚਮਚਾ ਵੀ ਨਹੀਂ ਦਾਲ ਵਿੱਚ ਪਾਉਂਦੇ ਕਹਿ ਲੈ ਤੂੰ ਘੁਲਣਾ ਆ ਹੁਣ ਬੁੜੇ ਨੂੰ ਕੱਲ ਘਿਓ ਖਲਾਈਏ ਅੱਛਾ ਕਈ ਵਾਰ ਤੇ ਵੀ ਹੁੰਦਾ ਮਾਈਆਂ ਕਹਿੰਦੀਆਂ ਲੈ ਸੱਸ ਨੂੰ ਇਹਨੂੰ ਕੱਲ ਬੁੜੀ ਨੂੰ ਘਿਓ ਪਾਉਣਾ ਇਹਨੇ ਸਾਡੇ ਤੇ ਕੱਢਣਾ ਮੁੜ ਕੇ ਲੜਨਾ ਇਹਨੇ ਕਈ ਵਾਰ ਘਿਓ ਖਾ ਕੇ ਮਾਈਆਂ ਤਕੜੀਆਂ ਵੀ ਹੋ ਜਾਂਦੀਆਂ ਲੜਨ ਨੂੰ ਇਹ ਵੀ ਸੱਚਾਈ ਹੈ ਮੈਂ ਜਦੋਂ ਇਹ ਕਥਾ ਕੀਤੀ ਇੱਕ ਮਾਈ ਨੇ ਫਿਰ ਕਿਹਾ ਕਹਿੰਦੀ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਰਹਿੰਦੇ ਹੋ ਬਜ਼ੁਰਗਾਂ ਨੂੰ ਘਿਓ ਦਾ ਚਮਚਾ ਪਾ ਦਿਆ ਕਰੋ ਕਹਿੰਦੀ ਸਾਗ ਬਣਾਇਆ ਮੱਕੀ ਦੀ ਰੋਟੀ ਬਣਾਈ ਮੈਂ ਸਾਗ ਚ ਦੋ ਚਮਚੇ ਘਿਓ ਪਾਤੇ ਮੇਰੇ ਕੋਲੋਂ ਖਾ ਕੇ ਮੇਰੇ ਨਾਲ ਇੱਕ ਘੰਟਾ ਲੜੀ ਫਿਰ ਬਾਅਦ ਚ ਬੁੜੀ ਇਹ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਇਹ ਸਮਾਜ ਵਿੱਚ ਪਰਿਵਾਰ ਵਿੱਚ ਰਹਿਣਗੀਆਂ ਪਰ ਆਪਾਂ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਨਹੀਂ ਛੱਡਣੀ ਅਦਬ ਤੇ ਸਤਿਕਾਰ ਕਰਨਾ ਨਹੀਂ ਛੱਡਣਾ ਸਾਧ ਸੰਗਤ ਬਖਾਵੇ ਵਾਸਤੇ ਨਹੀਂ ਕਿ ਬਾਅਦ ਵਿੱਚ ਤੁਸੀਂ ਘਿਓ ਪਾਈ ਜਾਓ ਉੱਪਰ 15-15 ਕਿਲੋ ਦੇਸੀ ਘਿਓ ਮੈਂ ਚਿਖਾ ਤੇ ਪਾਉਂਦੇ ਲੋਕ ਵੇਖੇ ਇੱਕ ਦਿਨ ਅੱਗੇ ਵੀ ਮੈਂ ਸੁਣਾਇਆ ਪੂਰਾ ਪਰਿਵਾਰ ਉਹ ਬਾਹਰ ਰਹਿੰਦਾ ਬਾਪੂ ਇੱਥੇ ਗੁਜ਼ਰ ਗਿਆ
ਜਦੋਂ ਚਿਖਾ ਤੇ ਸੰਸਕਾਰ ਕਰਨ ਗਏ ਨਾ ਅਸੀਂ ਵੀ ਪਹੁੰਚੇ ਪੂਰਾ ਟੀਨ ਦੇਸੀ ਘਿਓ ਦਾ ਸਾਰਿਆਂ ਦੇ ਸਾਹਮਣੇ ਉਹਨੇ ਕੱਢ ਕੇ ਚਿਖਾ ਤੇ ਪਾਇਆ ਮੈਂ ਉਹਨਾਂ ਨੂੰ ਕਿਹਾ ਕਿਲੋ ਕੁ ਪਾ ਦਿੰਦੇ ਬਾਕੀ ਕਿਤੇ ਸੇਵਾ ਵਿੱਚ ਲਾਉਣ ਦੇ ਗੁਰਦੁਆਰੇ ਲੰਗਰ ਚ ਪਾ ਦਿੰਦੇ ਕਹਿੰਦੇ ਨਾ ਭਾਈ ਸਾਹਿਬ ਲੋਕੀ ਕੀ ਕਹਿਣਗੇ ਅਸੀਂ ਅਮਰੀਕਾ ਰਹਿੰਦੇ ਹਾਂ ਅੱਛਾ ਅਮਰੀਕਾ ਵਿਖਾਉਣ ਲਈ ਦੇਸੀ ਘਿਓ 15 ਕਿਲੋ ਸਾਰ ਇਸ ਕੀ ਇਹ ਕਰਮ ਰੱਬ ਦੀ ਦਰਗਾਹ ਚ ਪ੍ਰਵਾਨ ਹੈ ਨਹੀਂ ਇਹਨੂੰ ਮਹਾਰਾਜ ਕਹਿੰਦੇ ਜੇ ਮੋ ਹੱਕਾ ਕਰਮ ਹੈ ਕਰਮੋ ਪਿਤਰੀਂਦੇ ਤੂੰ ਕੀਤੀ ਹੈ ਬਈ ਮੰਨੀ ਤੇ ਯਾਦ ਰੱਖੀ ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ ਅੱਗੇ ਦਰਗਾਹ ਚ ਵਸਤੂਆਂ ਪਛਾਣੀਆਂ ਜਾਣੀਆਂ ਤੇਰੇ ਪਿੱਤਰ ਚੋਰਾਂ ਚ ਬੰਨੇ ਜਾਣਗੇ ਜਿਹੜੀ ਉਤੋਂ ਅਗਲੀ ਗੱਲ ਹੈ ਨਾ ਉਹ ਬੜੀ ਔਖੀ ਹੈ ਮਾਫ ਕਰਿਓ ਇਹ ਮੈਂ ਇੱਕ ਦਿਨ ਲਾਈਵ ਤੋਂ ਵੀ ਟੈਲੀਵਿਜ਼ਨ ਤੇ ਕਿਹਾ ਜਿਹੜਾ ਕੋਈ ਵਿੱਚ ਦਲਾਲੀ ਕਰਕੇ ਕਵੇ ਮੈਨੂੰ ਛਤਰੀ ਦਾਨ ਕਰੋ ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ ਗੁੱਸਾ ਨਾ ਕਰਿਓ ਮੈਨੂੰ ਕੱਪੜੇ ਦਾਨ ਕਰੋ ਮੈਂ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਉਣਾ ਇਹ ਦਲਾਲੀ ਹੈ ਨਹੀਂ ਪਹੁੰਚਣਗੇ ਸਾਧੂ ਸੰਤ ਇਹ ਸ਼ਰਾਧ ਪਤਾ ਕਿਉਂ ਰੱਖਿਆ ਹੋਇਆ ਆਪਣੇ ਪਿਤਰਾਂ ਨੂੰ ਯਾਦ ਕਰਕੇ ਇਹ ਚੀਜ਼ ਯਾਦ ਕਰਨੀ ਜਿਹੜੇ ਹੁਣ ਬਜ਼ੁਰਗ ਨੇ ਆਪਾਂ ਉਹਨਾਂ ਦੀ ਸੇਵਾ ਕਰਨੀ ਆਪਣੇ ਆਪਣੇ ਵੱਡੇ ਵਡੇਰਿਆਂ ਨੂੰ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਉਹਨੀ ਮਿਹਨਤਾਂ ਕਰ ਕਰਕੇ ਘਰ ਬਣਾਇਆ ਬੱਚਿਆਂ ਨੂੰ ਪਾਲਿਆ ਵਿਆਹਿਆ ਸੱਜਣੋ ਉਹਨਾਂ ਦੀ ਕਰਨੀ ਨੂੰ ਸਾਲ ਵਿੱਚ ਇੱਕ ਦਿਨ ਯਾਦ ਕਰਨਾ ਅਕਿਰਤ ਘੰਟ ਨਹੀਂ ਬਣਨਾ ਰੱਬ ਤਾਂ ਵੇਖਿਆ ਨਹੀਂ ਨਾ ਪਰ ਜਿਹੜੇ ਮਾਂ ਪਿਓ ਨੇ ਪਾਲਿਆ ਗੰਦ ਧੋਤਾ ਉਹ ਤਾਂ ਵੇਖੇ ਨੇ ਜੇ ਤੂੰ ਰੱਬ ਦਿੱਤੇ ਹੋਏ ਉਹ ਮਾਂ ਪਿਓ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੂੰ ਮਾਂ ਪਿਓ ਦਾ ਰਿਣੀ ਨਹੀਂ ਜਿਹੜੇ ਰੱਬ ਨੇ ਤੰਦਰੁਸਤੀ ਦਿੱਤੀ ਉਹਦਾ ਰਿਣੀ ਕਿਵੇਂ ਹੋ ਜਾਏਗਾ ਰੱਬ ਤਾਂ ਤੂੰ ਵੇਖਿਆ ਹੀ ਨਹੀਂ ਜਿਹੜੇ ਮਾਂ ਪਿਓ ਨੇ ਸੇਵਾ ਕੀਤੀ ਪਾਲਿਆ ਗੰਦ ਧੋਤਾ ਉਹਨਾਂ ਨੂੰ ਤਾਂ ਵੇਖਿਆ ਜੇ ਤੂੰ ਉਹਨਾਂ ਦਾ ਰਿਣੀ ਨਹੀਂ ਉਹਨਾਂ ਦੀ ਕੀਤੀ ਸੇਵਾ ਤੈਨੂੰ ਯਾਦ ਨਹੀਂ ਮਾਂ ਪਿਓ ਦੇ ਪਰ ਉਪਕਾਰ ਚੇਤੇ ਨਹੀਂ ਰੱਬ ਦੇ ਕਿਵੇਂ ਚੇਤੇ ਕਰ ਲੈਣਾ ਮਾਂ ਪਿਓ ਪਰ ਹਰ ਕਰੇ ਸੇਵ ਭੇਦ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਨੂੰ ਛੱਡ ਕੇ ਹੋਰ ਥਾਂ ਤੇ ਝਾੜੂ ਦਿੰਦਾ ਫਿਰੇ ਅਜੇ ਤੂੰ ਕਹਾਣੀ ਦਾ ਭੇਤ ਨਹੀਂ ਪਾਇਆ ਪਹਿਲਾਂ ਰਿਣੀ ਰਹਿ ਆਪਣੇ ਮਾਂ ਪਿਓ ਦਾ ਉਹ ਤਾਂ ਤੂੰ ਵੇਖੇ ਨੇ ਸੇਵਾ ਕਰਦੇ ਤੇਰੀ ਫਿਰ ਤੂੰ ਰੱਬ ਦਾ ਵੀ ਰਿਣੀ ਹੋ ਜਾਏਗਾ ਜਿਹੜੇ ਰੱਬ ਨੇ ਤੈਨੂੰ ਸਰੀਰ ਦੀ ਤੰਦਰੁਸਤੀ ਦਿੱਤੀ ਹੈ ਅੱਛਾ ਇਹ ਚੀਜ਼ ਧਿਆਨ ਚ ਰੱਖਿਓ ਦੁਨੀਆਂ ਵੇਖਣ ਲਈ ਰੱਬ ਨੇ ਅੱਖਾਂ ਦਿੱਤੀਆਂ ਆਪਾਂ ਬਦਲੇ ਚ ਕੋਈ ਪੈਸਾ ਦਿੱਤਾ ਰੱਬ ਨੂੰ ਬੜੇ ਅਮੀਰ ਸੱਜਣ ਨੇ ਉਹਨਾਂ ਦਾ ਕਾਰੋਬਾਰ ਬਹੁਤ ਤਕੜਾ ਹੈ ਮੈਂ ਹੁਣ ਇੱਕ ਦਿਨ ਖਬਰ ਲੈਣ ਗਿਆ ਤਾਂ ਉਹ ਮੁਸ਼ਕਿਲ ਪਤਾ ਕੀ ਹੋਈ ਉਹ ਕਹਿੰਦਾ ਕੁਛ ਵੀ ਨਹੀਂ ਹੋਇਆ ਭਾਈ ਸਾਹਿਬ ਸਵੇਰੇ ਸੁੱਤਾ ਪਿਆ ਉੱਠੇ ਅੱਖ ਜਿਹੜੀ ਉਹ ਸੁੱਜੀ ਹੋਈ ਹੈ ਦਰਦ ਹੋ ਰਿਹਾ ਕਹਿੰਦੇ ਮੈਂ ਡਾਕਟਰ ਨੂੰ ਦਿਖਾਉਣ ਚਲਾ ਗਿਆ ਡਾਕਟਰ ਨੇ ਕਿਹਾ ਇਮੀਡੀਏਟਲੀ ਇਸੇ ਵਕਤ ਐਡਮਿਟ ਹੋਵੋ ਤੁਹਾਡਾ ਆਪਰੇਸ਼ਨ ਹੋਣਾ ਕਹਿੰਦਾ ਮੈਂ ਉਹਨੂੰ ਪੁੱਛਿਆ ਜੀ ਹੋਇਆ ਕੀ ਹੈ ਅੱਖ ਸੁੱਜ ਗਈ ਐਂ ਲੱਗਦੀ ਜਿਵੇਂ ਅੱਖ ਚ ਪਾਕ ਪੈ ਗਈ ਹੋਵੇ ਵਿਸ ਪੈ ਗਈ ਹੋਵੇ ਤਾਂ ਡਾਕਟਰ ਨੇ ਕਿਹਾ ਅੱਖ ਦੇ ਪਿਛਲਾ ਪਰਦਾ ਫਟ ਗਿਆ ਕੁਛ ਵੀ ਨਹੀਂ ਹੋਇਆ ਪਿਛਲਾ ਪਰਦਾ ਫਟ ਗਿਆ ਜੇ ਤੂੰ ਆਪਰੇਸ਼ਨ ਨਾ ਕਰਾਇਆ ਪੂਰੀ ਅੱਖ ਕੱਢਣੀ ਪੈ ਸਕਦੀ ਹੈ ਤੇ ਸਾਧ ਸੰਗਤ ਉਹ ਬੰਦਾ ਇਕਦਮ ਡਰ ਗਿਆ ਅਜੇ ਤੱਕ 4 ਮਹੀਨੇ ਹੋ ਗਏ ਇਲਾਜ ਨਹੀਂ ਪ੍ਰੋਪਰ ਹੋਇਆ ਜਿਹੜੇ ਰੱਬ ਨੇ ਇੰਨੇ ਸਾਲ ਅੱਖਾਂ ਸਹੀ ਦਿੱਤੀਆਂ ਕਦੇ ਆਪਾਂ ਉਹਦਾ ਸ਼ੁਕਰ ਕੀਤਾ ਅੱਖਾਂ ਬੰਦ ਕਰਕੇ ਸਤਨਾਮ ਸ੍ਰੀ ਤੇ ਭਾਈ ਉਹ ਮਾੜਾ ਜਿਹਾ ਦੁੱਖ ਦੇਵੇ ਫਿਰ ਬੰਦੇ ਨੂੰ ਪਤਾ ਲੱਗਦਾ ਅੱਖ ਦੀ ਕੀ ਕੀਮਤ ਹੈ ਮਾਂ ਪਿਓ ਦਾ ਪਹਿਲਾਂ ਰਿਣੀ ਹੋਈ ਹੈ ਕਿ ਉਹਨਾਂ ਨੇ ਸਾਡੀ ਸੇਵਾ ਕੀਤੀ ਹੈ ਉਹਨੇ ਸਾਨੂੰ ਜਨਮ ਦੇ ਕੇ ਪਾਲਿਆ ਜੇ ਮਾਂ ਪਿਓ ਦੇ ਪਰਉਪਕਾਰ ਚੇਤੇ ਆਏ ਇੱਕ ਦਿਨ ਰੱਬ ਦੇ ਵੀ ਪਰਉਪਕਾਰ ਚੇਤੇ ਆਉਣਗੇ ਤਾਂਹੀਓ ਫਿਰ ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ ਰੱਬ ਦੇ ਪਰਉਪਕਾਰ ਚੇਤੇ ਕਰ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਵਿਰਦ ਭੈ ਉਪਰ ਸਾਕ ਸੈਨ ਮੁਖ ਪਿਆਓ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਸ਼ੂ ਨਾ ਬੁੱਝੇ ਅਰਦਾਸ ਕਰ ਬਖਸ਼ ਲਿਹੋ
ਤਾਂ ਨਾਨਕ ਸੀਜੈ ਮਹਾਰਾਜ ਬਖਸ਼ ਲਓ ਅਸੀਂ ਤੇਰਾ ਭਾਰ ਪੁਕਾਰ ਚੇਤੇ ਨਹੀਂ ਕੀਤਾ ਤੰਦਰੁਸਤੀ ਦੇ। ਔਰ ਪਾਤਸ਼ਾਹ ਨੇ ਕਿਹਾ ਜੇ ਤੂੰ ਕਵੇ ਨਾ ਕੱਲਾ ਸ਼ਰਾਧ ਕਰਕੇ ਛੁੱਟ ਗਿਆ ਨਹੀਂ ਛੁੱਟਣਾ ਤੇਰੀ ਬੇਈਮਾਨੀ ਕਿੱਧਰ ਜਾਏਗੀ ਤੇਰੇ ਕੀਤੇ ਕਰਮ ਕਿੱਧਰ ਜਾਣਗੇ। ਹਾਂ ਵਿੱਚ ਜੇ ਕੋਈ ਦਲਾਲੀ ਲੈਂਦਾ ਉਹਦੇ ਬਾਰੇ ਫਿਰ ਪਾਤਸ਼ਾਹ ਨੇ ਕਿਹਾ ਕਹਿੰਦੇ ਵੱਡੀ ਹੈ ਹੱਥ ਦਲਾਲ ਕੇ। ਜੇ ਕੋਈ ਵਿੱਚ ਦਲਾਲੀ ਕਰਕੇ ਕਵੇ ਨਾ ਲਿਆਓ ਪਹੁੰਚਾ ਦਿੰਦਾ ਕਹਿੰਦੇ ਉਹਦੇ ਹੱਥ ਵੱਢੇ ਜਾਣੇ। ਵੱਡੀ ਹੈ ਹੱਥ ਦਲਾਲ ਕੇ ਮੁਸਬੀ ਇਹੋ ਕਰੇ। ਮਹਾਰਾਜ ਦਾਨ ਦਿੱਤਾ ਅੱਗੇ ਲੱਗਣਾ ਕਹਿੰਦੇ ਲੱਗਣਾ ਕਿਹੜਾ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕੱਲੇ ਦੇ। ਭਾਈ ਦਸਾਂ ਨੋਹਾਂ ਦੀ ਕਿਰਤ ਕਰ ਇੱਕ ਪੈਸਾ ਵੀ ਦਾਨ ਦਿੱਤਾ ਤੇਰਾ ਦਰਗਾਹ ਚ ਲੱਗ ਜਾਣਾ। ਸਤ ਸੰਗਤ ਰੱਬ ਨੇ ਬਹੁਤ ਵੱਡੀ ਕਿਰਪਾ ਕੀਤੀ ਆਪਾਂ ਨੂੰ ਹੁਕਮ ਕੀਤਾ ਹੋਇਆ ਦਸਵੰਧ ਦਾ ਦਸਵਾਂ ਹਿੱਸਾ। ਸੌ ਰੁਪਈਆ ਕਮਾਇਆ ਦਸ ਰੁਪਈਏ ਗੁਰੂ ਦੀ ਸੇਵਾ, ਹਜ਼ਾਰ ਰੁਪਈਆ ਕਮਾਇਆ ਸੌ ਰੁਪਏ ਦਾ ਮੱਥਾ ਟੇਕ ਦਿਓ। ਜਿਹੜੇ ਮੁਸਲਮਾਨ ਉਹਨਾਂ ਦਾ ਸਾਧ ਸੰਗਤ ਯਕਾਤ ਲਾਉਂਦੇ ਨੇ ਉਹ ਹੈ 2.5%। ਜੇ ਉਹਨੀ 2.5% ਉਹ ਰੱਖਦੇ ਨੇ ਸਾਡੇ ਕੋਲ ਦਸਵੰਧ ਹੈ 10%। ਉਹਨੇ 10 ਰੁਪਈਆਂ ਵਿੱਚੋਂ ਜੇ ਕਮਾਇਆ ਤੇ 2.5 ਪੈਸੇ ਦੇਣੇ ਆ। 2.5 ਰੁਪਈਏ ਨਹੀਂ 2.5% ਹੈ ਆਪਣਾ 10% ਹੈ। ਤਾਂ ਬੜੇ ਹੈਰਾਨ ਹੋਏ ਕਹਿੰਦੇ ਜੀ ਅਸੀਂ ਤਾਂ 2.5% ਰੱਖੀਦਾ ਯਕਾਤ ਜਿਹਨੂੰ ਉਹ ਯਕਾਤ ਕਹਿੰਦੇ ਨੇ ਦਸਵੰਧ ਨੂੰ ਇੱਥੇ 10% ਹੈ। ਅੱਛਾ ਬੜੀ ਕਮਾਲ ਦੀ ਗੱਲ ਹੈ ਕੋਈ ਬੰਦਾ 1 ਲੱਖ ਰੁਪਈਆ ਕਮਾਉਂਦਾ ਉਹਦਾ 10,000 ਰੁਪਈਆ ਬਣਿਆ ਦਸਵੰਧ ਸੇਵਾ ਦਾ। ਕਿਸੇ ਬੰਦੇ ਨੇ ਕਮਾਇਆ 100 ਰੁਪਈਆ ਉਹਦੇ ਬਣੇ 10 ਰੁਪਏ। ਇੱਕ ਜਣੇ ਨੇ ਚੜਾਏ 10 ਰੁਪਈਏ ਇੱਕ ਬੰਦੇ ਨੇ ਚੜਾਇਆ 10,000 ਇੱਕ ਨੇ ਚੜਾਏ 10 ਰੁਪਏ ਇੱਕ ਦੇ ਲੰਗਰ ਵਿੱਚ ਪਿਆ 10,000। ਗੁਰੂ ਦੀ ਵਡਿਆਈ ਵੇਖੋ ਜਿੰਨਾ ਫਲ 10,000 ਰੁਪਈਆ ਚੜਾਉਣ ਵਾਲੇ ਨੂੰ ਉਨਾ ਹੀ ਫਲ 10 ਰੁਪਏ ਵਾਲੇ ਨੂੰ। ਇਹ ਨੀ ਵੇ ਤੇਰੇ 10 ਰੁਪਏ ਆਏ ਤੇਰਾ ਨੀ ਫਲ ਨਾ, ਜਿੰਨੀ ਉਹਦੀ ਕਮਾਈ ਹੈ ਜੇ ਉਹ ਆਪਣੀ ਕਮਾਈ ਗਰੀਬ ਕਰਕੇ 10 ਰੁਪਏ ਵੀ ਚੜਾ ਦਿੰਦਾ ਗੁਰੂ ਦੀ ਵਡਿਆਈ ਵੇਖੋ ਅਮੀਰ ਦਾ 10,000 ਗਰੀਬ ਦੇ 10 ਰੁਪਈਏ ਬਰਾਬਰ। ਬਸ ਇੱਕੋ ਚੀਜ਼ ਤੇ ਖੜੇ ਤੂੰ ਭਾਵਨਾ ਨਾਲ ਸੇਵਾ ਕਰੀ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਇੱਕ ਕੀਮਤੀ ਗੱਲ ਹੋਰ ਧਿਆਨ ਵਿੱਚ ਰੱਖਿਓ ਜਦੋਂ ਰੱਬ ਦੀ ਨੇੜਤਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੀਏ ਰੱਬ ਕਿੱਥੇ ਹੈ। ਅੱਜ ਰੱਬ ਦੇ ਨਾਮ ਉੱਤੇ ਹੀ ਰੌਲੇ ਪਏ ਹੋਏ ਆ ਗੋਰਖ ਧੰਦਾ। ਲੋਕ ਕਹਿੰਦੇ ਸਾਡੇ ਵੱਲ ਆ ਜਾਓ ਉਹ ਕਹਿੰਦੇ ਸਾਡੇ ਵੱਲ ਆ ਜਾਓ ਇਹੀ ਰੌਲਾ ਪਿਆ ਹੋਇਆ। ਸਤ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣਾ ਪੈ ਗਿਆ ਕਿ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਲੋਕਾਂ ਨੇ ਰੱਬ ਦਾ ਭੇਦ ਨਹੀਂ ਪਾਇਆ ਤਾਂ ਰੌਲੇ ਪਏ ਹੋਏ। ਰੱਬ ਹਰੇਕ ਥਾਂ ਤੇ ਇੱਥੇ ਬਹਿ ਕੇ ਨਾਮ ਜਪ ਲਓ ਇੱਥੇ ਮਿਲ ਜਾਣਾ। ਇਹ ਥੋੜੀ ਕਿਸੇ ਜਗ੍ਹਾ ਤੇ ਰਿਜ਼ਰਵ ਹੈ ਫਲਾਨੀ ਜਗ੍ਹਾ ਤੇ ਜਾਓ ਤਾਂ ਰੱਬ ਮਿਲਣਾ। ਜਦੋਂ ਤੁਸੀਂ ਰੱਬ ਦੇ ਨੇੜੇ ਹੋ ਜਾਓਗੇ ਫਿਰ ਤੁਹਾਨੂੰ ਸਮਝ ਆਏਗਾ ਰੱਬ ਸਾਰਿਆਂ ਵਿੱਚ ਹੈ। ਫਿਰ ਨਾ ਕਿਸੇ ਮੰਦਿਰ ਨਾਲ ਕੋਈ ਵਿਰੋਧ ਹੈ ਨਾ ਮਸਜਿਦ ਨਾਲ ਕੋਈ ਵਿਰੋਧ ਹੈ। ਫਿਰ ਤੁਹਾਨੂੰ ਸਾਰੇ ਇੱਕੋ ਲੱਗਣ ਲੱਗ ਜਾਣਗੇ। ਸੰਗਤ ਵਿੱਚ ਜੋੜਨ ਦਾ ਮਕਸਦ ਪਤਾ ਕੀ ਹੈ ਕਿ ਵੈਰ ਵਿਰੋਧ ਮਨ ਚੋਂ ਮਿਟ ਜਾਏ। ਇਹ ਨੀ ਵੀ ਉਹ ਨੀ ਚੰਗੇ ਆ ਨੀ ਚੰਗੇ। ਜਿੰਨਾ ਝਗੜਾ ਫੇਸਬੁੱਕ ਤੇ ਧਰਮ ਦੇ ਨਾਮ ਦਾ ਪਿਆ ਹੋਇਆ ਹੋਰ ਕਿਸੇ ਦੇ ਨਾਮ ਤੇ ਨਹੀਂ। ਔਰ ਜਿੰਨਾ ਖਤਰਾ ਹਿੰਦੁਸਤਾਨ ਨੂੰ ਧਰਮ ਦੇ ਨਾਮ ਤੇ ਇੰਨਾ ਹੋਰ ਪਾਕਿਸਤਾਨ ਤੋਂ ਵੀ ਖਤਰਾ ਨਹੀਂ ਹੈ ਹਿੰਦੁਸਤਾਨ ਨੂੰ। ਇੱਥੇ ਧਰਮ ਦੇ ਨਾਂ ਤੇ ਮਾੜਾ ਜਿਹਾ ਪੁਆੜਾ ਪਾ ਦਿਓ ਸਵੇਰੇ ਫਗਵਾੜਾ ਬੰਦ ਹੋ ਜਾਣਾ। ਮਾੜਾ ਜਿਹਾ ਧਰਮ ਦੇ ਨਾਂ ਤੇ ਨਾ ਪੁਆੜਾ ਪਾ ਦਿਓ ਬਸ ਸਵੇਰੇ ਫਗਵਾੜਾ ਬੰਦ ਹੈ ਲੰਘ ਕੇ ਦਿਖਾ ਲੇ ਕੋਈ ਉੱਥੋਂ। ਧਰਮ ਇੰਨਾ ਖਤਰਨਾਕ ਬਣਾਤਾ ਲੋਕਾਂ ਨੇ। ਮੈਂ ਤੇ ਇੱਕ ਦਿਨ ਲਾਈਵ ਤੋਂ ਕਿਹਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੰਦਿਰ ਵਿੱਚ ਬਹਿ ਕੇ ਬਾਣੀ ਉਚਾਰਨ ਕਰਦੇ ਨੇ
کیوں؟ اتھے مندر وچ بیٹھ کے سچ دا اپدیش دیتا، پنڈت جی رہو ہندو پر سچ دے راہ تے چلو، لوکاں نال دھوکھا بے ایمانی نہ کرو، پادشاہ نے کنی مانی مسلماناں دے مسیت وچ جا کے اچارن۔ اج کوئی کسے وال چل جائے رولا پی جائے، ایک تا مت ایداں دا وی چل پیا، ساڈے بندے جان لگ پئے بھئی انہاں دے کول چل جاؤ نا، وہ کہندے ہور نہیں کتے جانا، تہاڈا نام بھی بدل دینا، نام دے مگر ساڈی مور لاؤ، یہ دا مطلب جڑا پہلا نام رکھیا ہویا وہ رب دے رجسٹر چ سافٹ ویئر چ لکھیا نہیں جاندا، رب دا سافٹ ویئر جڑا میرا نام انہوں چکے گا نہیں۔ رب دا نام جپو، نام جڑا مرضی ہووے تہاڈا نام رب او دا سافٹ ویئر اتنا وڈا چک لے گا، یہ نہیں کہ نام بدل کے ساڈا مگر لاؤ پھر تہاڈا اوتھے۔ او میں حیران ہویا، میں انہوں کہا کڑیے تو آ نام بدل لیا پیچھے، کہندی لے جدوں آواز پینی ہے نا بھگوان تو پھر میرے نام تو اتھے ہونے، اچھا جڑا مورے نام لکھے وہ نہیں بھگوان نو پتا، کہنی جدوں آواز پینی ہے تا جدوں پربھو نے آواز مارنی میرا نام تا اوہی اتھے لکھا جانا ہے، میں کہ جڑا مورے لکھا ہویا رب نو پربھو نو یہ نہیں پتا مورے مندیپ ہے دا نام، پچھے والا سافٹ ویئر وچ کوئی پاسورڈ رکھا ہوا ہے۔ اسی لوکاں نو بھرم پلکھے کلے اکو چیز نہ رب ملنا سنے ہوتے آنے، بابا کبیر صاحب نے بچن کہا کہنے لوک پلکھے وچ پے، کوئی کہنا دکھن دیش ہری کا واسا تے کوئی کی کہنا پچھم لے مکما، مہاراج رب کتھے ہے

ਭਾਈ ਦਿਲ ਨੂੰ ਖੋਜੋ, ਏ ਰੱਬ ਤੁਹਾਡੇ ਦਿਲ ਵਿੱਚ ਹੀ ਹੈ, ਪਹਿਲਾਂ ਦਿਲ ਚੋਂ ਤਾਂ ਲੱਭ ਲਓ, ਬਾਹਰੋਂ ਆਪੇ ਮਿਲ ਜਾਣਾ। ਦਿਲ ਵਿੱਚੋਂ ਲੱਭੋ, ਉਹ ਤੁਹਾਡੇ ਅੰਦਰ ਹੈ। ਜੇ ਦਿਲ ਵਿੱਚ ਕਪਟ ਹੈ ਫਿਰ ਨਹੀਂ। ਇੱਕ ਸਲੋਕ ਹੋਰ ਸੁਣਿਓ, ਤਿੰਨ ਸਲੋਕ ਨਾ ਇਕੱਠੇ ਲਿਖੇ ਹੋਏ ਆ, 184, 85, 86 ਨੰਬਰ। ਪਹਿਲੇ ਸਲੋਕ ਵਿੱਚ ਬਾਬਾ ਕਬੀਰ ਸਾਹਿਬ ਨੇ ਕਿੱਡਾ ਵੱਡਾ ਤਰਕ ਕੀਤਾ। ਕਹਿੰਦੇ ਤੂੰ ਸਵੇਰੇ ਉੱਠ ਕੇ ਕਿੰਨੀ ਉੱਚੀ ਬਾਂਗ ਦਿੰਦਾ ਰੱਬ ਨੂੰ ਮਿਲਾਉਣ ਲਈ। ਕਹਿੰਦੇ ਰੱਬ ਬਹਿਰਾ ਆ ਕਿਤੇ, ਅੱਲਾ ਤਾਲਾ ਉਹਨੂੰ ਕਿਤੇ ਸੁਣਦਾ ਨਹੀਂ ਹੈ, ਇੰਨਾ ਉੱਚਾ ਬੋਲਦਾ ਸਵੇਰੇ। ਉਹਨੂੰ ਤਾਂ ਪ੍ਰੇਮ ਨਾਲ ਅੱਲਾ ਅੱਲਾ ਕਹਿਓ, ਤੇਰੇ ਦਿਲ ਵਿੱਚ ਹੀ ਹੈ। ਉਹਦੇ ਨਾਂ ਤੇ ਕਿਉਂ ਭਰਮ ਪਾਇਆ ਵੀ ਇੱਧਰ ਵੀ ਸਪੀਕਰ ਲਾਉਣਾ ਹੈ, ਇੱਧਰ ਵੀ ਸਪੀਕਰ ਲਾਉਣਾ। ਤਿੰਨ ਤਿੰਨ ਗੁਰਦੁਆਰੇ, ਤਿੰਨ ਤਿੰਨ ਸਪੀਕਰ, ਸਵੇਰੇ ਪਤਾ ਹੀ ਨਹੀਂ ਲੱਗਦਾ ਪਾਠ ਕਿੱਧਰੋਂ ਹੋ ਰਿਹਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ। ਹੁਣ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ, ਰੱਬ ਕਿੱਥੇ ਕਹਿੰਦੇ ਸੁਣੋ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਕਹਿੰਦੇ ਇਹ ਮੁੱਲਾ ਮੁਨਾਰੇ ਤੇ ਉੱਚਾ ਚੜ ਕੇ ਕਿਉਂ ਉੱਚੀ ਉੱਚੀ ਆਵਾਜ਼ਾਂ ਮਾਰਨਾ, ਰੱਬ ਕਿਤੇ ਦੂਰ ਥੋੜੀ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ। ਉਹ ਬਹਿਰਾ ਨਹੀਂ ਹੈ ਰੱਬ, ਉਹਨੂੰ ਸੁਣਦਾ। ਦਿਲ ਚ ਵੀ ਕਹੋ ਵਾਹਿਗੁਰੂ, ਉਹ ਸੁਣਦਾ। ਦਿਲ ਵਿੱਚ ਕਹੋ ਰਾਮ, ਹਰੀ, ਅੱਲਾ, ਗੋਬਿੰਦ, ਗੋਪਾਲ, ਬਿਠਲ, ਜਿਹੜਾ ਵੀ ਰੱਬ ਦਾ ਨਾਮ ਲੈਣਾ, ਤੂੰ ਹਰੀ ਹਰੀ ਦਿਲ ਚ ਕਹੀ ਜਾਓ, ਸੁਣੀ ਜਾਂਦਾ। ਉਹ ਤਾਂ ਦਿਲ ਚ ਬੈਠਾ,

ਮਨ ਹੋਰ ਹੈ, ਮੁਖ ਹੋਰ ਹੈ, ਮੂੰਹ ਤੋਂ ਕਹਿੰਦਾ ਹਰੀ ਹਰੀ ਰਾਮ ਰਾਮ, ਦਿਲ ਵਿੱਚ ਕਪਟ ਭਰਿਆ ਹੋਇਆ, ਦਿਲ ਕੱਤੀ ਅੰਦਰ, ਦਿਲ ਵਿੱਚ ਕੰਚੀ ਆ ਕਿ ਦੂਜੇ ਦਾ ਕੰਮ ਕੱਟਦਾ, ਜ਼ੁਬਾਨ ਤੋਂ ਗੁੜ ਬੱਤੀ, ਮੂੰਹ ਤੋਂ ਬੱਤਾਂ ਗੁੜ ਵਾਲੀਆਂ, ਕਹਿੰਦੇ ਦਿਲੋਂ ਇਹ ਚੱਲਦਾ ਵੀ ਇਹਦਾ ਕੰਮ ਖਰਾਬ ਕਰਨਾ। ਰੱਬ ਤਾਂ ਦਿਲ ਵਿੱਚ ਹੀ ਹੈ, ਜਿੰਨੀ ਦੇਰ ਦਿਲ ਵਿੱਚੋਂ ਕਪਟ ਨਹੀਂ ਛੱਡਦਾ ਉਹਨਾਂ ਵੇਲੇ। ਸਤ ਸੰਗਤ, ਇਹ ਸਮਾਗਮ ਕਰਾਉਣ ਦਾ ਕੋਈ ਮਕਸਦ ਹੈ, ਆਪਣਾ ਦਿਲ ਕਰਕੇ ਆਪਾਂ ਸਾਫ਼ ਹੋਈਏ, ਕਿਸੇ ਨਾਲ ਬੇਈਮਾਨੀ ਨਾ ਕਰੋ। ਮੈਂ ਤਾਂ ਸਿੱਧਾ ਕਹਿੰਦਾ ਹੁੰਦਾ ਬਾਬਾ ਜੀ ਬੈਠੇ ਨੇ ਵੀ ਤੁਹਾਨੂੰ ਹਰੇਕ ਸਮਾਗਮ ਤੇ ਵੀ, ਜੇਠੇ ਐਤਵਾਰ ਵੀ ਸਿੱਧੀਆਂ ਗੱਲਾਂ ਇਹੀ ਸਮਝਾਉਂਦੇ ਨੇ, ਆਪਾਂ ਸਮਝ ਲਈਏ ਕੋਈ ਗੱਲ। ਜੇ ਆਪਣੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਲਾਉਣਾ ਸਵੇਰੇ ਹਨੇਰੇ ਹਨੇਰੇ, ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਜੇ ਝਾੜੂ ਨਾਲ ਆਪਣਾ ਕੂੜਾ ਗੁਆਂਢੀਆਂ ਮੋਹਰੇ ਕਰਨਾ, ਫਿਰ ਗੁਰਦੁਆਰੇ ਝਾੜੂ ਫੇਰਨ ਦਾ ਕੋਈ ਫਾਇਦਾ ਨਹੀਂ। ਜੇ ਆਪਣੇ ਘਰ ਬੈਠੇ ਬਜ਼ੁਰਗਾਂ ਦੇ ਕੱਪੜੇ ਨਹੀਂ ਧੋਣੇ, ਫਿਰ ਗੁਰਦੁਆਰੇ ਦੀਆਂ ਚਾਦਰਾਂ ਧੋਣ ਦਾ ਕੋਈ। ਮੈਂ ਲੋਕਾਂ ਤੋਂ ਹੈਰਾਨ ਹੁੰਦਾ, ਆਪਣੀ ਗਲੀ ਵਿੱਚ ਇੰਨਾ ਇੰਨਾ ਘਾਹ ਹੋਇਆ, ਐਤਵਾਰ ਜਾ ਕੇ ਵੱਡੀ ਕਿਤੇ ਹੋਰ ਜਾਂਦੇ ਆ। ਦੇਖੋ ਮਾੜਾ ਨਹੀਂ ਹੈ ਕੋਈ, ਸਤਸੰਗ ਕਰੋ, ਨਾਮ ਜਪੋ, ਸਿਮਰਨ ਕਰੋ, ਸੇਵਾ ਕਰੋ। ਪਹਿਲਾਂ ਸਵੇਰੇ ਉੱਠ ਕੇ ਆਪਣਾ ਘਰ ਤਾਂ ਵੇਖੋ, ਤੁਹਾਡੀ ਗਲੀ ਦੇ ਵਿੱਚ ਇੰਨਾ ਘਾਹ ਨਾਲੀ ਤੇ ਜੰਮਿਆ ਹੋਇਆ, ਉਹ ਕਦੇ ਪੱਟਿਆ ਨਹੀਂ, ਹੋਰ ਕਿਤੇ ਜਾ ਕੇ ਘਾਹ ਸਾਫ ਕਰਨ ਦੀ ਸੇਵਾ ਕਰ ਰਹੇ ਹਾਂ, ਸੇਵਾ ਤੇ ਆਏ ਹੋਏ ਆ। ਜਿਹੜਾ ਘਰ ਉਹ ਵੀ ਤਾਂ ਸੇਵਾ ਹੈ, ਪਹਿਲਾਂ ਉੱਥੋਂ ਸ਼ੁਰੂ ਕਰੋ। ਰੱਬ ਤੁਹਾਡੇ ਘਰ ਵਿੱਚ ਰਹਿੰਦਾ, ਰੱਬ ਤੁਹਾਡੇ ਹਿਰਦੇ ਵਿੱਚ ਰਹਿੰਦਾ। ਆਪਣੇ ਮਨ ਵਿੱਚ ਧਿਆਨ ਧਰਕੇ ਕਹਿ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ। ਜਦੋਂ ਜਪਣ ਲੱਗ ਜਾਓਗੇ ਦਿਲ ਵਿੱਚੋਂ ਹੀ ਉਹਨੇ ਮਿਲਣਾ। ਇੱਕ ਵਾਰ ਗੁਰੂ ਦਾ ਧਿਆਨ ਧਰਕੇ ਸਾਰੇ ਪਿਆਰ ਨਾਲ ਪੜੋ, ਇਹ ਸਮਾਂ ਔਰ ਸਵਾਸ ਸਫਲ ਹੋਣ। ਮਿਲ ਕੇ ਪਿਆਰ ਨਾਲ ਕਹੋ ਸਤਿਗੁਰ।

ਵਾਲੇ ਆਪਣੇ ਸਤਿਗੁਰ ਕੈ ਵਾਲੇ ਗੱਜ ਕੇ ਸਤਿਗੁਰ ਕੈ ਵਾਲੇ ਅੱਛਾ ਭੈਣੋ ਤੁਸੀਂ ਪਕੌੜੇ ਪਕੌੜੇ ਖਾਧੇ ਉਦਾਂ ਚੰਗੀ ਤਰ੍ਹਾਂ ਪਕੌੜੇ ਖਾਧੇ ਹੋ ਫਿਰ ਠੀਕ ਆ ਮੈਨੂੰ ਪਤਾ ਹੈ ਕਿ ਪਕੌੜੇ ਪਾਏ ਨੇ ਬਾਬਾ ਜੀ ਨੇ ਰੱਜ ਕੇ ਤੁਸੀਂ ਜੇ ਪਕੌੜੇ ਰੱਜ ਕੇ ਖਾਧੇ ਫਿਰ ਗੱਜ ਕੇ ਬੋਲੋ ਜੇ ਰੱਜ ਕੇ ਨਹੀਂ ਖਾਧੇ ਫਿਰ ਨਾ ਬੋਲਿਓ ਜੇ ਪਕੌੜੇ ਖਾਧੇ ਨੇ ਫਿਰ ਰੱਜ ਕੇ ਬੋਲਿਓ ਉਹ ਫਿਰ ਗੱਲ ਮੇਰੀ ਸੱਚੀ ਹੈ ਸਾਡੇ ਤੇ ਵੀ ਲਾਗੂ ਹੁੰਦੀ ਹੈ ਜੇ ਅਸੀਂ ਨਾ ਜਪੀਏ ਫਿਰ ਪਕੌੜੇ ਤੁਸੀਂ ਖਾ ਲਏ ਆ ਸ਼ਾਮ ਨੂੰ ਫਿਰ ਗੈਸ ਵਾਲਾ ਕੈਪਸੂਲ ਲੈਣਾ ਪੈਣਾ ਬਾਈ ਹੁਣ ਨਾਮ ਤਾਂ ਜਪਿਆ ਹੀ ਨਹੀਂ ਅਸੀਂ ਗੁਰੂ ਘਰ ਖਾਧੇ ਤੇ ਨਾਮ ਜਪੋ ਚਿੱਤ ਜੋੜ ਕੇ ਪਿਆਰ ਨਾਲ ਕਹੋ

0: ਸਤਿਗੁਰ ਕੈ ਵਲ ਆਪਣੇ ਸਤਿਗੁਰ ਕੈ ਵਲ
1: ਜਦੋਂ ਗੁਰੂ ਤੋਂ ਬਲਿਹਾਰ ਜਾਓਗੇ ਵਾਰ ਵਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਬਹੁਤ ਸਾਰੀਆਂ ਚੀਜ਼ਾਂ ਸੁਪਨੇ ਵਿੱਚ ਹੀ ਘਟ ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਭਾਈ ਕਲਿਆਣਾ ਜੀ ਦੀ ਸੰਗਤ ਕਰਕੇ ਸਿੱਖ ਬਣਿਆ ਜਦੋਂ ਤਰਨ ਤਾਰਨ ਸਾਹਿਬ ਆਇਆ ਨਾ ਗੁਰੂ ਅਰਜਨ ਦੇਵ ਜੀ ਕੋਲ ਦਰਬਾਰ ਚ ਆਇਆ ਤਾਂ ਸ਼ਬਦ ਚੱਲ ਰਿਹਾ ਸੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਲਿਖਿਆ ਲੇਖ ਨਾ ਮਿੱਟੇ ਕੋਉ ਤਾਂ ਉਹਦੇ ਮਨ ਚ ਸ਼ੱਕ ਹੋ ਗਿਆ ਵੀ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖੇ ਹੀ ਨਹੀਂ ਮਿਟਣੇ ਜੇ ਲੇਖ ਹੀ ਨਹੀਂ ਮਿਟਣੇ ਫਿਰ ਸਮਰੱਥ ਗੁਰੂ ਕੋਲ ਆਉਣ ਦਾ ਕੀ ਫਾਇਦਾ ਉਹਦੇ ਮਨ ਚ ਸ਼ੰਕਾ ਆ ਗਿਆ ਉਸੇ ਰਾਤ ਗੁਰੂ ਨੇ ਨਜ਼ਰ ਕੀਤੀ ਮੰਡੀ ਸਕੇਤ ਦਾ ਰਾਜਾ ਰਾਜਾ ਹਰੀ ਸੈਨ ਸੁੱਤਾ ਪਿਆ ਸੁੱਤਿਆਂ ਪਿਆ ਉਹਨੂੰ ਸੁਪਨਾ ਆਇਆ ਸੁਪਨੇ ਵਿੱਚ ਉਹਦਾ ਜਨਮ ਚੰਡਾਲ ਦੇ ਘਰ ਹੋ ਗਿਆ ਗਰੀਬੀ ਵਿੱਚ ਜਨਮ ਹੋਇਆ ਵੱਡਾ ਹੋਇਆ ਵਿਆਹਿਆ ਗਿਆ ਬੱਚੇ ਨੇ ਮੰਗ ਮੰਗ ਕੇ ਰੋਟੀ ਖਿਲਾਉਂਦਾ ਔਰ ਸਾਧ ਸੰਗਤ ਸੁਪਨੇ ਵਿੱਚ ਹੀ ਮਰ ਗਿਆ ਜਦੋਂ ਮਰ ਗਿਆ ਉਹਦੇ ਨਿੱਕੇ ਨਿੱਕੇ ਬੱਚੇ ਰੋਂਦੇ ਨੇ ਘਰ ਵਾਲੀ ਨੇ ਧਾ ਮਾਰ ਕੇ ਉੱਪਰ ਆਪਣੀਆਂ ਵੰਗਾਂ ਭੰਨੀਆਂ ਰੋਈ ਇਕਦਮ ਉਹਦੀ ਜਾਗ ਖੁੱਲ ਗਈ ਪਸੀਨੇ ਨਾਲ ਸਰੀਰ ਭਿੱਜੋ ਹੋ ਮੈਂ ਤਾਂ ਰਾਜਾ ਆ ਇਹ ਕੀ ਹੋਇਆ ਮੇਰੇ ਨਾਲ ਜਦੋਂ ਉਹਦਾ ਸੁਪਨਾ ਲੰਘ ਗਿਆ ਸਵੇਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਹੱਸ ਪਏ ਕਹਿੰਦੇ ਹਰੀ ਸੈਨ ਤੇਰੇ ਮਨ ਦਾ ਭਰਮ ਦੂਰ ਹੋਇਆ ਕਿ ਨਹੀਂ ਹੋਇਆ ਕਹਿੰਦੇ ਮਹਾਰਾਜ ਸਮਝ ਨਹੀਂ ਆਈ ਕਹਿੰਦੇ ਸੁਪਨਾ ਸੁਣਾ ਉਹਦੇ ਹੱਥ ਜੁੜ ਗਏ ਵੀ ਗੁਰੂ ਸੁਪਨੇ ਬਾਰੇ ਵੀ ਜਾਣਦਾ ਇਹ ਚੀਜ਼ ਯਾਦ ਰੱਖਿਓ ਜੋ ਆਪਾਂ ਕਰਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ ਜੋ ਆਪਾਂ ਸੁਪਨੇ ਚ ਸੋਚਦੇ ਉਹ ਵੀ ਗੁਰੂ ਨੂੰ ਪਤਾ ਹੁੰਦਾ ਐਡੀ ਵੱਡੀ ਕਰਾਮਾਤ ਹੈ ਮੈਂ ਉਹਨਾਂ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਹੜੇ ਸਾਹਮਣੇ ਬੈਠੇ ਦੀ ਸਕੈਨ ਕਰ ਲੈਂਦੇ ਨੇ ਬੰਦਾ ਕੀ ਹੈ ਇੰਨੇ ਤਕੜੇ ਚਸ਼ਮ ਦੀ ਦੰਦਰ ਆ ਗਈ ਉਹਨਾਂ ਦੇ ਚੀਜ਼ ਪਰ ਉਹਨਾਂ ਨੂੰ ਹੁਕਮ ਹੋ ਜਾਂਦਾ ਰੱਬ ਦਾ ਉਹ ਪਾਪੀ ਤੋਂ ਪਾਪੀ ਬੰਦੇ ਨੂੰ ਵੇਖ ਕੇ ਉਹਦਾ ਪਾਪ ਨਹੀਂ ਵੇਖਦੇ ਭਲਾ ਹੀ ਕਰਦੇ ਇਹ ਸਾਧੂ ਦਾ ਸੁਭਾਅ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਪਨਾ ਸੁਣਾ ਉਹ ਰੋ ਪਿਆ ਉਹਨੇ ਸੁਪਨਾ ਸੁਣਾਇਆ ਕਹਿੰਦੇ ਮਹਾਰਾਜ ਬੜਾ ਡਰਾਉਣਾ ਸੁਪਨਾ ਆਇਆ ਮੈਂ ਚੰਡਾਲ ਦੇ ਘਰ ਮੇਰਾ ਜਨਮ ਹੋਇਆ ਗਰੀਬੀ ਬਹੁਤ ਸੀ ਵੱਡਾ ਹੋ ਗਿਆ ਵਿਆਹਿਆ ਗਿਆ ਬੱਚੇ ਛੋਟੇ ਮੰਗ ਮੰਗ ਕੇ ਰੋਟੀ ਖਿਲਾਉਂਦਾ ਰਿਹਾ ਮਹਾਰਾਜ ਨਿੱਕੇ ਨਿੱਕੇ ਬੱਚੇ ਗਰੀਬੀ ਬਹੁਤ ਮੈਂ ਮਰ ਗਿਆ ਸੁਪਨੇ ਚ ਘਰ ਵਾਲੀ ਨੇ ਧਾ ਮਾਰੀ ਜਦੋਂ ਵੰਗਾਂ ਭੰਨੀਆਂ ਧਾ ਮਾਰੀ ਉਦੋਂ ਮੇਰੀ ਜਾਗ ਖੁੱਲ ਗਈ ਮਹਾਰਾਜ ਮੈਂ ਤਾਂ ਰਾਜਾ ਆ ਪਾਤਸ਼ਾਹ ਕਹਿੰਦੇ ਹਰੀ ਸੈਨ ਚੱਲ ਤੇਰਾ ਭਰਮ ਦੂਰ ਕਰੀਏ ਮਹਾਰਾਜ ਲੈ ਗਏ ਹਜ਼ੂਰ ਕਹਿੰਦੇ ਉਹ ਸਾਹਮਣੇ ਨਗਰੀ ਹੈ ਉਹ ਪਿੰਡ ਵਿੱਚ ਹੋ ਕੇ ਉਹ ਪਿੰਡ ਵਿੱਚ ਗਿਆ ਜਦੋਂ ਪਿੰਡ ਚ ਗਿਆ ਨਾ ਰੌਲਾ ਪੈ ਗਿਆ ਪਿੰਡ ਵਾਲਿਆਂ ਨੇ ਫੜ ਲਿਆ ਕਹਿੰਦੇ ਉਹ ਇਹ ਤਾਂ ਬੰਦਾ ਹਜੇ ਕੱਲ ਮਰਿਆ ਇਹ ਬੰਦਾ ਕਿਵੇਂ ਜਿੰਦਾ ਹੋ ਗਿਆ ਉਹ ਕਹਿੰਦਾ ਮੈਂ ਤਾਂ ਰਾਜਾ ਆ ਕਹਿੰਦੇ ਨਹੀਂ ਤੇਰੇ ਛੋਟੇ ਛੋਟੇ ਬੱਚੇ ਰੋਂਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਜਾ ਕੇ ਜਾਮਣੀ ਦੇ ਕੇ ਕਿਹਾ ਭਾਈ ਉਹ ਬੰਦਾ ਨਹੀਂ ਹੈ ਜਿਹੜੇ ਬੰਦੇ ਨੂੰ ਜਿੱਥੇ ਦਫਨਾ ਕੇ ਆਏ ਉੱਥੇ ਵੇਖੋ ਉਸੇ ਜਗ੍ਹਾ ਤੇ ਉਹ ਬੰਦਾ ਨਿਕਲਿਆ ਰਾਜਾ ਹਰੀ ਸਿੰਘ ਕਹਿੰਦਾ ਮਹਾਰਾਜ ਇਹ ਕੀ ਖੇਡ ਹੈ ਕਹਿੰਦੇ ਭਾਈ ਕੋਈ ਬੰਦਾ ਮਰਨ ਵਾਲਾ ਸੀ ਗੁਰੂ ਦੀ ਨਜ਼ਰ ਹੋਈ ਹੈ ਤੇਰਾ ਜਨਮ ਉਹਦੇ ਚ ਰਾਤੀ ਸੁਪਨੇ ਚ ਰੂਪ ਆ ਕੇ ਪੂਰਾ ਜਨਮ ਸੁਪਨੇ ਵਿੱਚ ਕੱਢ ਨਹੀਂ ਤਾਂ ਇੱਕ ਜਨਮ ਤੈਨੂੰ ਲੈਣਾ ਪੈਣਾ ਸੀ ਉਸ ਗਰੀਬ ਵਿੱਚ ਸੁਪਨੇ ਵਿੱਚ ਤੇਰੀ ਰੂਹ ਚਲੀ ਗਈ ਔਰ ਤੇਰੀ ਆਤਮਾ ਨੇ ਸੁਪਨੇ ਵਿੱਚ ਪੂਰਾ ਜਨਮ ਸੁਪਨੇ ਵਿੱਚ ਪੂਰਾ ਜਨਮ ਕਰ ਲਿਆ ਸਾਧ ਸੰਗਤ ਸੁਪਨੇ ਵਿੱਚ ਪੂਰੀ ਕਿਰਿਆ ਵਰਤਦੀ ਹੈ ਜੇ ਸੁਪਨਾ ਖਾਲੀ ਹੋਵੇ ਸਰੀਰ ਨਾਲ ਵਰਤਦਾ ਹੋਵੇ ਆ ਸਰੀਰ ਦੀ ਕਿਰਿਆ ਸੁਪਨੇ ਚ ਕਦੇ ਵੀ ਨਹੀਂ ਹੋ ਸਕਦੀ ਸੁਪਨੇ ਵਿੱਚ ਸਰੀਰ ਦੀ ਕਿਰਿਆ ਹੋ ਜਾਂਦੀ ਪਾਤਸ਼ਾਹ ਨੇ ਕਿਹਾ ਤੇਰਾ ਜਨਮ ਸੁਪਨੇ ਚ ਕੱਟਿਆ ਗਿਆ ਭਾਈ ਸੰਤੋਖ ਸਿੰਘ ਲਿਖਦੇ ਇਮ ਸ਼੍ਰੀ ਸਤਿਗੁਰ ਪਏ ਸਹਾਏ ਸੁਪਨੇ ਮੇ ਤਬ ਦਿਓ ਬਤਾਏ ਇੱਕ ਜਨਮ ਚੰਡਾਲ ਕਰ ਹੋਇਓ ਸੁਪਨੇ ਮੇ ਤਬ ਸਭੀ ਖੋਇਓ ਇੱਕ ਜਨਮ ਉਹਦਾ ਸੁਪਨੇ ਵਿੱਚ ਹੀ ਗਵਾ ਦਿੱਤਾ ਪਤਾ ਕਿਉਂ ਹਜ਼ੂਰ ਕਹਿੰਦੇ ਤੁਮਰੇ ਮਨ ਮੇ ਭਰਮ ਸੁਆਈ ਲਿਖਿਆ ਲੇਖ ਮੇਟ ਸਕੇ ਕੋ ਨਾਹੀ ਕਹਿੰਦੇ ਤੇਰੇ ਮਨ ਚ ਭਰਮ ਸੀ ਲਿਖਿਆ ਲੇਖ ਨਹੀਂ ਕੋਈ ਮੇਟ ਸਕਦਾ ਕਹਿੰਦੇ ਗੁਰੂ ਤਾਂ ਲਿਖਿਆ ਲੇਖ ਸੁਪਨੇ ਵਿੱਚ ਹੀ ਮੇਟ ਦਿੰਦਾ ਕਈ ਦੁੱਖ ਆਪਣੇ ਸੁਪਨੇ ਵਿੱਚ ਕੱਟੇ ਜਾਂਦੇ। ਇਸ ਲਈ ਗੁਰੂ ਦਾ ਨਾਮ ਜਪੋ, ਬਲਿਹਾਰ ਜਾਓ, ਕਿਸੇ ਦਾ ਕਦੇ ਮਾੜਾ ਨਾ ਕਰੋ। ਚਿੱਤ ਜੋੜ ਕੇ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਜ਼ਰੂਰ ਕਹਿੰਦੇ ਰਿਹਾ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਕਹੋ ਪਿਆਰ ਨਾਲ, ਫਿਰ ਸਮਾਪਤੀ ਸਤਿਗੁਰ।

ਗੁਰ ਕੈ ਵੱਲ ਆਪਣੇ ਸਤਿਗੁਰ ਗੱਜ ਕੇ ਸਤਿਗੁਰ ਕੈ ਵੱਲ ਆਖੋ ਸਤਨਾਮ ਸ੍ਰੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਆਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤੱਕ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਜੇ ਜਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਗੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਗ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨ ਬੁਝਾਵੈ
1: ਹਰ ਕਾ ਨਾਮ ਜਪਤੇ ਘਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਭਾਵੈ ਵਿਸਰਾਮ
0: ਹਉ ਮੈ ਰਾਮਲ ਕਬੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਊਹਾਂ ਸੰਗ ਤੋਸਾ
0: ਜੇ ਪੈਂਡੈ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਹਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਦੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਬੋਧ ਬੋਧ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੋਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋ ਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਬਹੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਸੁਤ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਭਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੁ ਗਨੀਆ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਵੇਖਿਆ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਡੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਵਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਪਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਲ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਪਸ਼ੂ ਨਾ ਬੁਝੈ
1: ਬਖਸ਼ ਲਿਖੋ ਤੋ ਨਾਨਕ ਸੀਜੈ

0: ਝੂਠ ਸੰਗ ਮੱਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਹੋਵਨ ਸੋ ਦੂਰ ਪਰਾਨੈ
1: ਛੋਟ ਜਾਏ ਤਿਸ ਕਾ ਸ਼ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਖ ਉਤਾਰੈ ਧੋਏ
0: ਕਰ ਤਪ ਪ੍ਰੀਤ ਸਮਸੰਗ ਹੋਏ
1: ਅੰਧ ਕੂਪ ਮੈਂ ਪਤਿਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਦੇਖ ਅੰਤਰ ਮਲ ਮਾਇਆ
0: ਸ਼ਬਸ਼ਨਾ ਹੈ ਕਸ਼ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ਼ਨਾਨ
0: ਅੰਤਰ ਵਿਆਪੈ ਲੋਕ ਸਮਾਨ
1: ਅੰਤਰ ਅਗਨ ਬਾਹਰ ਤਨ ਸਵਾਹ
0: ਗਲ ਪਾਤਰ ਕੈਸੇ ਤਰੇ ਅਥਾ
1: ਜਾਂ ਕੈ ਅੰਤਰ ਵਸੈ ਪ੍ਰਭ ਆਪ
0: ਨਾਨਕ ਤੇਜਨ ਸਹਿਰ ਸਮਾਜ
1: ਸੁਣ ਅੰਧਾ ਕੈਸੇ ਮਾਰਗ ਪਾਵੇ
0: ਕਰ ਗਏ ਲਹੋ ਓੜ ਨਿਭਾਵੇ
1: ਕਹਾਂ ਬੁਝਾਰਤ ਬੂਝੈ ਡੋਰਾ
0: ਜਿਸ ਕਹੀਐ ਤੋ ਸਮਝੈ ਭੂਰਾ
1: ਕਹਾਂ ਵਿਸ਼ਨ ਪਦ ਗਾਵੈ ਗੁੰਗ
0: ਯਤਨ ਕਰੈ ਤੋ ਵੀ ਸੁਰ ਭੰਗ
1: ਕੈ ਪਿੰਗਲ ਪਰਬਤ ਪਰ ਭਵਨ
0: ਨਹੀਂ ਹੋਤ ਊਹਾ ਉਸ ਗਮਨ
1: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
0: ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਜੀਤ
0: ਜੋ ਬਰਾਈ ਤਾਂ ਸਿਉ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ
0: ਅੰਤ ਕੇਲ ਮਾਇਆ ਰੰਗ ਰਸੈ
1: ਗ੍ਰਹਿ ਕਰਮਾ ਨੈ ਮਨਿ ਪ੍ਰਤੀਤ
0: ਕਾਲ ਨ ਆਵੈ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਵਿਕਾਰ ਮਹਾ ਲੋਭ ਧਰੋਹ
1: ਯਾਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਹੋ ਆਪਣ ਕਰ ਕਰਮ
1: ਤੂੰ ਠਾਕੁਰ ਤੁਮ ਪੈ ਅਰਦਾਸ
0: ਜੀਓ ਪੰਡਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਾਂ ਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੁਖ ਘਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ
0: ਉਚੇ ਤੇ ਉਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ
0: ਤੇ ਹੋਏ ਸੋ ਆਗਿਆਕਾਰੀ
1: ਤੁਮਰੀ ਗਤ ਮਿਤ ਤੁਮ ਹੀ ਜਾਨੀ
0: ਨਾਨਕ ਦਾਸ ਸਦਾ ਕੁਰਬਾਨੀ ਸਲੋਕ
1: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
0: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
1: ਦਸ ਬਸੂਲੇ ਪਾਛੇ ਪਾਵੈ
0: ਏਕ ਬਸਤ ਕਾਰਨ ਬਿਖੋ ਟਕਵਾਵੈ
1: ਏਕ ਭੀਨਾ ਦੇ ਦਸ ਪੀ ਹਿਰਲੇ
0: ਦੋ ਮੂੜਾ ਕੋ ਕਹਾਂ ਕਰੇ
1: ਜਿਸ ਠਾਕੁਰ ਸਿਓ ਨਾਹੀ ਚਾਰਾ
0: ਆਪੋ ਕੀਜੈ ਸਦ ਨਮਸਕਾਰ
1: ਜਾਪੇ ਮਨ ਲਾਗਾ ਪ੍ਰਭ ਮੀਠਾ
0: ਸਰਵ ਸੁਖਤਾ ਹੂ ਮਨ ਬੁੱਠਾ
1: ਜਿਸ ਜਨ ਆਪਣਾ ਹੁਕਮ ਮਨਾਇਆ
0: ਸਰਵ ਸੋਕ ਨਾਨਕ ਤਿਨ ਪਾਇਆ
1: ਅਗੰਤ ਸ਼ਾਹ ਆਪਣੀ ਦੇ ਰਾਸ
0: ਆਤ ਪੀਤ ਵਰਤੈ ਅਨੰਤ ਉਲਾਸ
1: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
0: ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪ ਹੀ ਗੋਵੈ
0: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
1: ਜਿਸ ਕੀ ਬਸ ਤਿਸ ਆਗਿਆ ਰੱਖੈ
0: ਕੀ ਆਗਿਆ ਮਾਨੈ ਮੱਥ
1: ਉਸ ਤੇ ਚੌਗਣ ਕਰੈ ਨਿਹਾਲ
0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਂਤ ਮਾਇਆ ਕੇ ਹੇਤ
0: ਸਰਬਰ ਹੋਵਤ ਜਾਨ ਅਨੇਤ
1: ਬਿਰਖ ਕੀ ਛਾਇਆ ਸਿਉ ਰੰਗ ਲਾਵੈ
0: ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ
0: ਲਪਟ ਰਿਓ ਤੈ ਅੰਧੈ ਅੰਧਾਰ
1: ਘਟਾਉ ਸਿਉ ਜੋ ਲਾਵੈ ਨੇਹ
0: ਤਾਕੋ ਹਾਥ ਨ ਆਵੈ ਕੇ
1: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
0: ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਪਾਇਆ
0: ਮਿਥਿਆ ਹੋਮੈ ਮਮਤਾ ਮਾਇਆ
1: ਮਿਥਿਆ ਰਾਜ ਜੋਬਨ ਧਨ ਮਾਲ
0: ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸਤੀ ਅਸੁ ਵਸਤਰਾ
0: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
1: ਮਿਥਿਆ ਧਰੋ ਮੋਹ ਅਭਿਮਾਨ
0: ਮਿਥਿਆ ਆਪਸ ਉਪਰ ਕਰਤ ਗੁਮਾਨ
1: ਸਿਰ ਭਗਤ ਸਾਧ ਕੀ ਸਰਨ
0: ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਵਣ ਪਰ ਨਿੰਦਾ ਸੁਣੇ
0: ਮਿਥਿਆ ਹਸਤ ਪਰ ਦਰਬ ਕੋ ਹਿਰੈ
1: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
0: ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
0: ਮਿਥਿਆ ਮਨ ਪਰ ਲੋਭ ਲਬਾਵੈ
1: ਮਿਥਿਆ ਤਨ ਹੀ ਪਰ ਉਪਕਾਰਾ
0: ਮਿਥਿਆ ਬਾਸ ਲੇਤ ਬਿਕਾਰਾ
1: ਬਿਨ ਬੂਝੇ ਮਿਥਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਖਤ ਕੀ ਆਰਜਾ
0: ਸਾਚ ਬਿਨਾ ਕਹਿ ਹੋਤ ਸੁਚਾ
1: ਬਿਰਥਾ ਨਾਮ ਬਿਨਾ ਤਰ ਅੰਧ
0: ਮੁਖਿਆਵਤਾ ਕਹਿ ਦੁਰਗੰਧ
1: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
0: ਏਕ ਬਿਨਾ ਜਿਉ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇਜ ਦੇਹ ਘਟ ਬਸਿਓ ਹਰ ਨਾਉ
0: ਨਾਨਕ ਤਾ ਕਹਿ ਬਲ ਬਲ ਜਾਉ
1: ਰਹਿ ਤੇ ਅਵਰ ਕਛ ਅਵਰ ਕਮਾਵਤ
0: ਪ੍ਰੀਤ ਮੁਖੋਂ ਗੰਢ ਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ
0: ਬਾਹਰ ਭੇਖ ਨ ਕਾਹੂ ਭੀਨ
1: ਅਵਰ ਉਪਦੇਸੈ ਆਪ ਨ ਕਰੈ
0: ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਪ੍ਰਭ ਆਪ
0: ਜਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
0: ਨਾਨਕ ਉਨ ਜਨ ਚਰਨ ਪੁਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
0: ਆਪਣਾ ਕੀਆ ਆਪੈ ਮਾਨੈ
1: ਆਪ ਆਪ ਕਰਤ ਨਵੇਰਾ
0: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
1: ਪਾਪ ਸਿਆਨਪ ਸਕਲ ਤੇ ਰਹਿਤ
0: ਸਭ ਕੁਛ ਜਾਣੈ ਆ ਤੁਮ ਕੀ ਰਾਹਤ
1: ਜਿਸ ਭਾਵੈ ਤਿਸ ਲਏ ਲੜ ਲਾਏ
0: ਸ਼ਾਂਤ ਨੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਕ ਨਿਮਕ ਜਪ

0: ਜਲਦੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਨ ਜੋਗ
1: ਜੇ ਪ੍ਰਸਾਦ ਪਾਟ ਪਟੰਬਰ ਹੰਡਾਵਹੇ
0: ਸੇ ਤਿਆਗਤ ਅਵਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤੱਕ ਦਸ ਕਵੀ ਜੈ
1: ਜੇ ਪ੍ਰਸਾਦ ਤੁਲ ਸਭ ਕੋ ਮਨ
0: ਮੁਕਤਾ ਕੋ ਦਸ ਰਸਨ ਬਖਾਨੇ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਜੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਲਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀ ਪਰ ਠਾਕੁਰ ਪ੍ਰਭ ਤਾਕੇ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਵਿਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਂ ਕੀ ਭਗਤ ਕਰੇ
1: ਜੇ ਪ੍ਰਸਾਦ ਅਭੁਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀ

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸਦੇ ਵਿਰਥਾ ਕੋਈ ਨਾਹੀਂ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਣ ਕੀ ਆ ਕਛੂ ਨਾ ਹੋਏ
0: ਸੋ ਪ੍ਰਾਣੀ ਲੋਚੈ ਕੋਈ
1: ਇਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗੁਰ ਪੈ
0: ਸਭ ਕੁਛ ਕਿਸਕਾ ਦੀਆ ਦਰ ਪੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਦੇਨ ਹਾਰ ਜਾ ਨੈਗਾ ਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਬਨ
1: ਜਿਉ ਪਾਖਾਨ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਕਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਰ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ
0: ਅਵਰ ਤਿਆਗ ਤੂਤ ਸਹਿ ਚਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਮਹਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋਲ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲ ਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਵਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਏ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅੰਤ ਬਿਗਨ ਤੇ ਸਾਧੂ ਰਾਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਹੋਰ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀ ਵਾਲ ਨਹਾਰ
0: ਭੁਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ
0: ਗੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕਿਸ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਪਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤੇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਿਆਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਅਪਮਤ ਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਏ
0: ਜਨਮ ਰੈਫਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹੇ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੂਰੀਆਂ ਸਭ ਭਵਨ
0: ਨਾਮ ਕੇ ਸੰਗ ਉਤਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹਿ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੀ ਮਿਤਗਤ
1: ਜਿਸ ਕੀ ਸਿਫਤ ਸੋ ਕਰਨਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵ ਹੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸੇ ਆਇਆ ਸਵਾਦ
1: ਕਰਕੇ ਰੰਗ ਰਾਤ ਜਨ ਰਹੇ
0: ਗੁਰ ਕੈ ਵਚਨ ਪਦਾਰਥ ਲਹੇ
1: ਹੋਏ ਰਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨ ਹਾਰ
0: ਨਾਮ ਸਤ ਸਤ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨ ਹਾਰ ਕੋ ਸਤ ਸਭ ਹੋਏ,
0: ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਨ ਮਾਨਿਆ,
0: ਨਾਨਕ ਰਾਵਣ ਤਿੰਨ ਮੂਲ ਪਛਾਣਿਆ,
1: ਜਾਂ ਕਰ ਹਿਰਦੈ ਵਿਸ਼ਵਾਸ ਪ੍ਰਭ ਆਇਆ,
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ,
0: ਜਿਸ ਦੇ ਉਪਜੈ ਤੇ ਸਮਾਹੇ ਸਮਾਨਾ,
1: ਬਸ ਮਾਹੀ ਲੈ ਬਸ ਕਢਾਈ,
0: ਤਾਕੋ ਭਿੰਨ ਨਾ ਕਹਿਣਾ ਜਾਈ,
1: ਬੂਜੈ ਬੂਜਨ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ,
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ,
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ,
1: ਠਾਕੁਰ ਕੋ ਸੇਵਕ ਜਾਣੈ ਸੰਗ,
0: ਕਾ ਸੇਵਕ ਨਾਮ ਕੈ ਰੰਗ,
1: ਸੇਵਕ ਕੋ ਪ੍ਰਭ ਪਾਲਣ ਹਾਰਾ,
0: ਸੇਵਕ ਕੀ ਰਾਖੈ ਨਿਰੰਕਾਰਾ,
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ,
0: ਨਾਨਕ ਸੋ ਸੇਵਕ ਸਾਸ ਸਾਸ ਸਮਾਰੈ,
1: ਆਪਣੇ ਜਨ ਕਾ ਪਰਦਾ ਢਕੈ,
0: ਆਪਣੇ ਸੇਵਕ ਕੀ ਸਰ ਪਰ ਰੱਖੈ,
1: ਆਪਣੇ ਦਾਸ ਕੋ ਦੇ ਵਡਾਈ,
0: ਆਪਣੇ ਸੇਵਕ ਕੋ ਨਾਮ ਜਪਾਈ,
1: ਆਪਣੇ ਸੇਵਕ ਕੀ ਆਪ ਪਤ ਰੱਖੈ,
0: ਤਾਂ ਕੀ ਕਦਮਿਤ ਕੋਈ ਨ ਲਖੈ,
1: ਰੱਬ ਕੇ ਸੇਵਕ ਕੋ ਨਾ ਪਹੁੰਚੈ,
0: ਰੱਬ ਕੇ ਸੇਵਕ ਉੱਚੇ ਉੱਚੇ,
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ,
1: ਨੀਕੀ ਕੀਰੀ ਮਹਿਕਰ ਰੱਖੈ,
0: ਭਸਮ ਕਰੈ ਲਸਕਰ ਕੋਟ ਲਾਗੈ,
1: ਜਿਸ ਕਾ ਸਾਸਨ ਕੱਢ ਤੇ ਆਪ,
0: ਤਾਂ ਕੋ ਰਾਖਤ ਦੇ ਕਰ ਹਾਥ,
1: ਮਾਨਸ ਯਤਨ ਕਰਤ ਬਹੁ ਭਾਂਤ,
0: ਜਿਸ ਕੇ ਕਰਤਵ ਬ੍ਰਥੇ ਜਾਤ,
1: ਮਾਰਿਆ ਨਾ ਰੱਖੈ ਹਵਰ ਨ ਕੋਈ,
0: ਸਰਬ ਜੀਆਂ ਕਾ ਰਾਖਾ ਸੋਏ,
1: ਕਾਹੀ ਸੋਚ ਕਰ ਹੇਰੇ ਪ੍ਰਾਣੀ,
0: ਜਪ ਨਾਨਕ ਪ੍ਰਭ ਲੱਖ ਵਡਾਣੀ,
1: ਬਾਰੰਬਾਰ ਬਾਰ ਪ੍ਰਭ ਜਪੀ ਹੈ,
0: ਨੀ ਅਮਰਤੇ ਮਨ ਤਨ ਤਰੱਕੀ ਹੈ,
1: ਨਾਮ ਰਤਨ ਜਨ ਗੁਰਮੁਖ ਪਾਇਆ,
0: ਜਿਸ ਕੇ ਸ਼ੇਵਰ ਨਾਹੀਂ ਦ੍ਰਿਸ਼ਟਾਇਆ,
1: ਨਾਮ ਧਨ ਨਾਮੋ ਰੂਪ ਰੰਗ,
0: ਨਾਮੋ ਸੁਖਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ,
0: ਮੰਤਨ ਨਾਮੇ ਨਾਮ ਸਮਾਨੇ,
1: ਊਠ ਬੈਠ ਸੋਭਤ ਨਾਮ,
0: ਰਹੁ ਨਾਨਕ ਜਨ ਕੈ ਸਦ ਕਾਮ,
1: ਬੋਲੋ ਜਸ ਦੇਵਾ ਦਿਨ ਰਾਤ,
0: ਰੱਬ ਆਪਣੇ ਜਨ ਕੀਨੀ ਦਾਤ,
1: ਕਰੇ ਭਗਤੇ ਆਤਮ ਕਹਿ ਚਾਏ,
0: ਰੱਬ ਆਪਣੇ ਸਿਉ ਰਹੇ ਸਮਾਏ,
1: ਜੋ ਹੋ ਵਾਹ ਹੋ ਵਤ ਸੋ ਜਾਣੈ,
0: ਰੱਬ ਆਪਣੇ ਕਾ ਹੁਕਮ ਪਛਾਣੈ,
1: ਇਸ ਕੀ ਮਹਿਮਾ ਕੌਣ ਬਖਾਨੋ,
0: ਇਸ ਕਾ ਗੁਣ ਕਹਿ ਇਕ ਨ ਜਾਨੋ,
1: ਆਠ ਪੈਰ ਪ੍ਰਭ ਅਸੇ ਹਜੂਰੇ,
0: ਰਹੁ ਨਾਨਕ ਸੇ ਜਨ ਪੂਰੇ,
1: ਮਨ ਮੇਰੇ ਤਿੰਨ ਕੀ ਓਟ ਲੇਹੇ,
0: ਮਨ ਤਨ ਆਪਣਾ ਤਿੰਨ ਜਨ ਦੇ,
1: ਜਿਨ ਜਨ ਆਪਣਾ ਪ੍ਰਭੂ ਪਛਾਤਾ,
0: ਸੋ ਜਨ ਸਰਬ ਥੋਕ ਕਾ ਦਾਤਾ,
1: ਇਸ ਕੀ ਸਰਨ ਸਰਬ ਸੁਖ ਪਾਵਹਿ,
0: ਇਸ ਕੈ ਦਰਸ ਸਭ ਪਾਪ ਮਿਟਾਵੈ,
1: ਅਵਰ ਸਿਆਨਪ ਸਗਲੀ ਛਾਟ,
0: ਜਿਸ ਜਨ ਕੀ ਤੂੰ ਸੇਵਾ ਲਾਗ,
1: ਆਪ ਨ ਜਾਨ ਨ ਹੋਵੀ ਤੇਰਾ,
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ,
1: ਸਲੋਕ ਸਤ ਪੁਰਖ ਜਿਨ ਜਾਣਿਆ, ਸਤ ਗੁਰ ਤਿਸ ਕਾ ਨਾਮ,
0: ਜਿਸ ਕੈ ਸੰਗ ਸਿੱਖੀ ਉਦਰੈ, ਨਾਨਕ ਹਰ ਗੁਣ ਗਾ ਅਸ਼ਟਪਦੀ,
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ,
0: ਸੇਵ ਕੌ ਗੁਰ ਸਦਾ ਦਿਆਲ,
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
0: ਗੁਰ ਬਚਨੀ ਹਰ ਨਾਮ ਉਚਰੈ,
1: ਸਤਗੁਰ ਸਿੱਖ ਕੇ ਬੰਧਨ ਕਟੈ,
0: ਗੁਰ ਕਾ ਸਿੱਖ ਵਕਾਰ ਤੇ ਹਟੈ,
1: ਸਤਗੁਰ ਸਿੱਖ ਕੋ ਨਾਮ ਧਨ ਦੇ,
0: ਗੁਰ ਕਾ ਸਿੱਖ ਵਡਭਾਗੀ ਹੈ,
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ,
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ,
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
0: ਗੁਰ ਕੀ ਆਗਿਆ ਮਨ ਮੈਂ ਸਹੈ,
1: ਆਪ ਸੋ ਕਰ ਕਸ਼ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨੇ ਕਾਮੀ,
0: ਜਿਸ ਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਇਸ ਵਿਸਵੇ ਗੁਰ ਕਾ ਮਨ ਮਾਨੈ,
0: ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ,
1: ਸੋ ਸਤਗੁਰ ਜਿਸ ਹਿਰਦੈ ਹਰਨਾਉ,
0: ਨਾਨਕ ਬਾਰ ਗੁਰ ਕੋਬਲ ਜਾਉ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਦ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਜਨ ਜਨਮੈ ਪਾਰ ਬ੍ਰਹਮ,
0: ਏਕੈ ਆਪ ਨਹੀਂ ਕਛ ਭਰਮ,
1: ਸਹਿ ਸਿਆਨ ਭਲਿਆ ਨਾ ਜਾਈਐ,
0: ਨਾਨਕ ਐਸਾ ਗੁਰਵਟ ਭਾਗੀ ਪਾਈਐ,
1: ਸਫਲ ਦਰਸ਼ਨ ਦੇਖਤ ਪੁਨੀਤ,
0: ਦਰਸ਼ਤ ਚਰਨਗਤ ਨਿਰਮਲ ਰੀਤ,
1: ਭੇਟ ਸੰਗ ਰਾਮ ਗੁਣ ਰਵੇ,
0: ਪਾਰ ਰਮਕੀ ਦਰਗਹਿ ਗਵੈ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖਾ ਤੰਪਤੀ ਜਾਣੈ,
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ,
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ,
1: ਵਾਹੇ ਗੁਰ ਸਤ ਅਨੇਕ,
0: ਸਤਪੁਰਖ ਪੂਰਨ ਵਿਵੇਕ,
1: ਕਾਹੂੰ ਬੋਲ ਨ ਪਹੁੰਚਤ ਪੁਰਾਣੀ,
0: ਅਗਮਾ ਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਂ ਕੀ ਕੀਮਤ ਕਿਨੇ ਨ ਪਾਈ,
1: ਮਨਕ ਭਗਤ ਬੰਧਨ ਨਿਤ ਕਰੇ,
0: ਚਰਨ ਕਮਲ ਹਿਰਦੈ ਸਿਮਰੈ,
1: ਸਤ ਬਲਹਾਰੀ ਸਤਪੁਰੇ ਆਪਣੇ,
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰ ਸੁ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
0: ਜਾਕੇ ਮਨ ਪ੍ਰਗਟੇ ਗੁਣਤਾਸ,
1: ਆਠ ਪਹਿਰ ਹਰ ਕਾ ਨਾਮ ਲੇ,
0: ਸੱਚ ਉਪਦੇਸੇ ਵਕੋ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰੱਖੇ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਬਹੁ ਦੁਖਤਾਂ ਤੇ ਨਾਸੇ,
1: ਸਤ ਮਾਹੀ ਠਾਂਡ ਵਰਤਾਈ,
0: ਅਣਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਉ ਚੁਕਾ ਨਿਰਭਉ ਹੋਏ ਵਸੈ,
0: ਸਗਲ ਵਿਆਦ ਮਨ ਤੇ ਕਹਿ ਨਸੇ,
1: ਜਿਸ ਕਾ ਸਾਧਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਮਨ,
0: ਸੋ ਨਾਨਕ ਹਰ ਹਰ ਦਾ ਸਰਵਣ,
1: ਨਿਰਗੁਣ ਆਪ ਸਰਗੁਣ ਵੀ ਉਹੀ,
0: ਕਲਾ ਧਾਰ ਜਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਬਣਾਏ,
0: ਆਪਣੀ ਕੀਮਤ ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਇੱਕੋ ਸੋਏ,
1: ਓਤ ਪੋਤ ਰਵਿਆ ਰੂਪ ਰੰਗ,
0: ਭਾਈ ਪ੍ਰਕਾਸ਼ ਸਾਧਕ ਸੰਗ,
1: ਰਾਜ ਰਚਨਾ ਆਪਣੀ ਕਲ ਧਾਰੀ,
0: ਨਾਨਕ ਬਾਰ ਨਾਨਕ ਬਲਹਾਰੀ,
1: ਸਲੋਕ ਸਾਥ ਨ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ,
0: ਹਰ ਹਰ ਨਾਮ ਕਮਾਵਨ, ਨਾਨਕ ਇਹੋ ਤਨ ਸਾਰ, ਅਸ਼ਟਪਦੀ
1: ਸੰਤ ਜਨਾ ਮਿਲ ਕਰੋ ਵਿਚਾਰ,
0: ਏਕ ਸਿਮਰ ਨਾਮ ਆਧਾਰ,
1: ਅਵਰੋ ਪਾਪ ਸਮੀਤ ਬਸਾਰੋ,
0: ਚਰਨ ਕਮਲ ਰਿਦ ਮੈਂ ਉਰਧਾਰ,
1: ਕਰਮ ਕਾਮ ਸੋ ਪ੍ਰਭ ਸਮਰੱਥ,
0: ਨਿਰ ਕਰ ਗਾਹੋ ਨਾਮ ਹਰ ਵਥ,
1: ਇਹੋ ਧਨ ਸੰਚੋ ਹੋ ਭਗਵੰਤ,
0: ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸ ਰੱਖੋ ਮਨ ਮਾਹੀ,
0: ਸਰਬ ਰੋਗ ਨਾਨਕ ਮਿਟ ਜਾਹੀ,
1: ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇ,
0: ਸੋ ਧਨ ਹਰ ਸੇਵਾ ਤੇ ਪਾਵੇ,
1: ਜਿਸ ਸੁਖ ਕੋ ਨਿਤ ਬਾਂਛੇ ਮੀਤ,
0: ਸੋ ਸੁਖ ਸਾਧੂ ਸੰਗ ਪ੍ਰੀਤ,
1: ਜਿਸ ਸੋਭਾ ਕੋ ਕਰੇ ਭਲੀ ਕਰਨੀ,
0: ਸਾਸੋ ਬਾਬਾ ਹਰ ਕੀ ਸਰਨੀ,
1: ਅਨਕ ਉਪਾਵੀ ਰੋਗ ਨਾ ਜਾਏ,
0: ਰੋਗ ਮਟੈ ਹਰ ਅਵਖਦ ਲਾਏ,
1: ਸਰਬ ਨਿਧਾਨ ਮੈਂ ਹਰ ਨਾਮ ਨਿਧਾਨ
0: ਜਪ ਨਾਨਕ ਦਰਗਹਿ ਪ੍ਰਵਾਨ
1: ਮਨ ਪ੍ਰਭੂ ਦੋ ਹਰ ਕਹਿ ਨਾਈ
0: ਤਾਂ
1: ਕੋ ਬਿਗਨ ਨਾ ਲਾਗੈ ਕੋਈ
0: ਜਾਕੇ ਹਿਰਦੈ ਵਸੈ ਹਰ ਸੋਈ
1: ਫਲ ਦਾਤੀ ਠਾਂਡਾ ਹਰ ਨਾਉ
0: ਸਿਮਰ ਸਿਮਰ ਸਦਾ ਸੁਖ ਪਾਉ
1: ਹੋ ਬਿਨ ਸਹਿ ਪੂਰਨ ਹੋਏ ਆਸ
0: ਭਗਤ ਪਾਏ ਆਤਮ ਪ੍ਰਕਾਸ਼
1: ਇਤ ਕਰ ਜਾਏ ਵਸੈ ਅਬਿਨਾਸੀ
0: ਨਾਨਕ ਘਾਟੀ ਜਮ ਫਾਸੀ
1: ਸਤ ਵਿਚਾਰ ਕਹਿ ਜਨ ਸਾਚਾ
0: ਜਨਮ ਮਰੈ ਸੋ ਕਾਚੋ ਕਾਚਾ
1: ਆਵਾਗਮਨ ਮਿਟੈ ਪ੍ਰਭ ਸੇਵ
0: ਆਪ ਤਿਆਗ ਸਰਨ ਗੁਰੂਦੇਵ
1: ਕਿਉਂ ਰਤਨ ਜਨਮ ਕਾ ਹੋਏ ਉਧਾਰ
0: ਹਰ ਹਰ ਸਿਮਰ ਪੁਰਾਣੇ ਆਧਾਰ
1: ਅਨਕੋ ਪਾਪ ਨਾ ਛੂਟਣ ਹਾਰੇ
0: ਸਿਮਰਤ ਸਾਸਤ ਵੇਦ ਵਿਚਾਰੇ
1: ਹਰਤੀ ਭਗਤ ਕਰੋ ਮਨ ਲਾਏ
0: ਮਨ ਬੰਸ਼ਤ ਨਾਨਕ ਫਲ ਪਾਏ
1: ਸੰਗ ਨਚਾਰ ਸਥਿਰ ਹੈ ਧਨਾ
0: ਗਲ ਪਟਾਵੈ ਮੂਰਤ ਮਨਾ
1: ਸੁਤ ਮੀਤ ਕੁਟੰਬ ਹਰ ਬਨਿਤਾ
0: ਇਨਤੇ ਕਹੋ ਤੁਮ ਕਵਨ ਸਨਥਾ
1: ਰਾਜ ਰੰਗ ਮਾਇਆ ਵਿਸਾਰ
0: ਇਨਤੇ ਕਹੋ ਕਵਨ ਛੁਟਕਾਰ
1: ਆਸ ਹਸਤੀ ਰਥ ਸਵਾਰੀ
0: ਝੂਠਾ ਡੰਪ ਝੂਠ ਪਸਾਰੀ
1: ਜਿਨ ਦੀ ਤਿਸ ਬੁਝੈ ਨ ਬਗਾਨਾ
0: ਨਾਮ ਪਸਾਰ ਨਾਨਕ ਪਛਤਾਨਾ
1: ਗੁਰਕੀ ਮਾਤੂ ਲੇਹੇ ਇਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਭਗਤੀ ਭਗਤ ਕਰੋ ਮਨ ਮੀਤ
0: ਕਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੀ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸਬਾਇ ਨਾਨਕ ਗੁਣ ਗਾਉ
1: ਗੁਣ ਗਾਵਤ ਤੇਰੀ ਉਤਰ ਸਮੈਲ
0: ਨਿਰਸ ਜਾਇ ਹਉ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਾਧ ਗ੍ਰਾਸਰ ਨਾਮ ਸਮਾਲ
1: ਛਾੜ ਸਿਆਨ ਸਗਲੀ ਮਨਾ
0: ਸਾਧ ਸੰਗ ਭਾਵੈ ਸਚਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨਿਹਾਂ ਸਬਦਰ ਗੈ ਜੈਕਾਰ
1: ਸਰਵ ਨਿਰੰਤਰ ਏਕੋ ਦੇਖ
0: ਕਹੋ ਨਾਨਕ ਜਾਕੇ ਮਸਤਕ ਲੇਖ
1: ਏਕੋ ਜਪ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਉ ਅਨੰਤ
0: ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ
0: ਪੂਰਨ ਪੂਰੇ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭਏ
0: ਏਕ ਅਰਾਧ ਪ੍ਰਾਸ਼ਟ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਤੋ ਸਰਨਾਈ
0: ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ
0: ਕਿਰਪਾ ਦੇਵ ਹਰਨਾਮ
1: ਸਾਧ ਜਨਾ ਕੀ ਮੰਗੋ ਧੂਰ
0: ਪਾਰ ਬ੍ਰਹਮ ਮੇਰ ਸ਼ਬਦਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਵੋ
0: ਸਾਸ ਸਾਸ ਪ੍ਰਭ ਤੁਮੇ ਧਿਆਵੋ
1: ਚਰਨ ਕਮਲ ਸਿਉ ਲਾਗੈ ਪ੍ਰੀਤ
0: ਕਰੋ ਪ੍ਰਭ ਕੀ ਨਿਤ ਨੀਤ
1: ਏਕੋ ਏਕੋ ਆਧਾਰ
0: ਨਾਨਕ ਮੰਗੈ ਨਾਮ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ
0: ਰਸ ਪਾਵੈ ਬਿਰਲਾ ਕੋਏ
1: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
0: ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ
0: ਚਾਹੋ ਸਾਧਕ ਸੰਗ
1: ਹਰੇ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ ਅੰਦਨ ਲਿਵਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਵਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ
0: ਸਤਿਗੁਰ ਦੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕ ਕੀ ਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਜਿਛਪੁੰਨੀ ਸਰਦਾ ਸਭ ਪੂਰੀ
0: ਗਵ ਰਹਿਆ ਸਤਸੰਗ ਹਜੂਰੀ
1: ਜਿਸ ਕਾ ਸਾਥਿਨ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ
0: ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ
0: ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ
1: ਸੋ ਕਿਉਂ ਬਿਸਰੈ ਜੇ ਵਿਖ ਤੇ ਕੱਢ ਹੈ
0: ਜਨਮ ਜਨਮ ਕਾ ਟੂਟਾ ਗੰਢ ਹੈ
1: ਗੁਰ ਪੂਰੈ ਤਤ ਇਹ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਭਾਈ ਤਰੀਐ ਸੰਸਾਰ
0: ਭਗਤੀ ਤਨ ਹੋਸ਼ੀ ਸਾਰ
1: ਸਰਬ ਕਲਿਆਣ ਸੂਪ ਨਿਦ ਨਾਮ
0: ਉਡਤ ਜਾਤ ਪਾਏ ਵਿਸਰਾਮ
1: ਸਗਲ ਦੂਖ ਕਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਪਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮੰਤਰ ਅੰਤਰ ਇਹੀ ਸਵਾਓ
1: ਨੇਤਰੋ ਦੇਖ ਦਰ ਸੁਖ ਹੋਏ
0: ਮਨ ਵਿਖ ਸਹਿ ਸਾਧ ਚਰਨ ਧੋਏ
1: ਭਗਤ ਜਨਾ ਕੈ ਮਨ ਤਨ ਰੰਗ
0: ਬਿਰਲਾ ਕਉ ਪਾਵੈ ਸੰਗ
1: ਏਕ ਬਸਦੀ ਜੈ ਕਰਮਾਇਆ
0: ਪ੍ਰਸਾਦ ਨਾਮ ਜਪ ਲਿਆ
1: ਤਾਂ ਕਿ ਉਪਮਾ ਕਹੀ ਨਾ ਜਾਏ
0: ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ੰਦ ਦੀਨ ਦਇਆਲ
0: ਭਗਤ ਬਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ
0: ਭਗਤ ਪਾਏ ਲਾਵੈ ਮਨਹੀਤ
1: ਹਮ ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਬੈਕੁੰਠ ਮੁਕਤ ਮੋਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਭਾਈ
1: ਗੋ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੋ ਕਰਨੀ ਸੋਭਾ ਧਨਵੰਤ
0: ਹਿਰਦੈ ਵਸੈ ਪੂਰਨ ਗੁਰਮੰਤ
1: ਸਾਧ ਸੰਤ ਪ੍ਰਭ ਦੇਹੋ ਨਿਵਾਸ
0: ਸਰਬ ਸੁਖ ਨਾਨਕ ਪਰਗਾਸ ਸਲੋਕ
1: ਸਵਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ
0: ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰ ਕਸੋ ਕੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਤਬ ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਹੀ ਹਰ ਅਗਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਣ ਚਲਿਤ ਆਪ ਕਰਨੇ ਹਾਰ
0: ਨਾਨਕ ਠਾਕੁਰ ਤੋਰੇ ਅਗਵੇ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੇ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਸ ਪੂਸ਼ਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਂਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਵਾਨ
0: ਜਹ ਕੌਣ ਕਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਜੈ ਵੇਦਿਕ ਦੇਵ ਕਹਾਂ ਕੋ ਚੀਨ
1: ਜਬ ਆਪਨ ਆਪ ਆਪ ਪੁਰਧਾਰੈ
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ
1: ਜੈ ਆਪਨ ਊਚ ਆਪਨ ਆਪ ਨੇਰਾ
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾਂ ਕਿਸੇ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਏਕ ਏਕ ਭਗਵੰਤਾ
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਜੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਜੈ ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਓ ਨਰਕ ਕੋ ਸੁਰਗ ਵਿਸ਼ਾਲਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਓ ਵਿਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕ
1: ਜੈ ਅਵਗਤ ਭਗਤ ਹੈ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨਦ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ

0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾ ਰਾਸ਼ਟਰਪਤੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜਾਂਸ ਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਾਂ ਕੋ ਪ੍ਰਾਪਤੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੂਹ ਆਜ ਸਮਨੋਂ ਵਿਸਾਰੈ
1: ਇਸ ਤਜ ਅਵਰ ਕਹਾ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਬਿਆ
1: ਪ੍ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਏ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇਕ ਜਾਣੇ
1: ਜਨ ਲਾਗਾ ਹਰ ਏਕੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੂਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਂ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਹੈ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਓ
1: ਆਠ ਪੈਰ ਪ੍ਰਭੇ ਖੋ ਨੇਰਾ
0: ਮਟਿਆ ਗਿਆਨ ਬਿਨ ਸਹਿ ਅੰਧੇਰਾ
1: ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਤੋਂ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰਿਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਓ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਧਹਿ ਖੇਪ ਤੁਮਾਰੀ
1: ਏਕਾ ਟੇਕ ਰੱਖੋ ਮਨ ਮਾਹੇ
0: ਨਾਨਕ ਬਹੁਰ ਨ ਆਵੇ ਜਾਹੇ
1: ਇਸਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਕਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਬੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਕਹਿ ਨਾ ਜਾਈਏ ਚਰਚ ਵਿਸਮਾਦ
1: ਤਿੰਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤੇ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਅੰਤਿਮ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਂਕੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਪਣ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਰਹੈ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗ ਰਾਜ
1: ਤਾਂ ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ
0: ਨਾਮ

0: ਪੂਰੇ ਗੁਰ ਕਾ ਸੁਣ ਉਪਦੇਸ਼,
1: ਸਾ ਬ੍ਰਹਮ ਨਿਤ ਕਰ ਪੇਖ,
0: ਸਾ ਸਾ ਸਿਮਰ ਹੋ ਗੋਬਿੰਦ,
1: ਮਨ ਤਰਕੀ ਉਤਰੈ ਚਿੰਦ,
0: ਆਸ ਅਨਿਤ ਤਿਆਗ ਹੋ ਤਰੰਗ,
1: ਸੰਤ ਜਨਾ ਕੇ ਤੁਰ ਮਨ ਮੰਗ,
0: ਆਪ ਛੋੜ ਬੇਨਤੀ ਕਰੋ,
1: ਸਾਧ ਸੰਗ ਅਗਨ ਸਾਗਰ ਤਰਹੋ,
0: ਹਰ ਧਨ ਕੇ ਭਰ ਲੇ ਹੋ ਭੰਡਾਰ,
1: ਨਾਨਕ ਗੁਰਪੂਰੇ ਨਮਸਕਾਰ,
0: ਖੇਮ ਕੁਸਲ ਸਹਿਜ ਆਨੰਦ,
1: ਸਾਧ ਸੰਗ ਭਰੇ ਪਰਮਾਨੰਦ,
0: ਨਰਕ ਨਿਵਾਰ ਉਧਾਰੋ ਜੀਓ,
1: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ,
0: ਚਿਤ ਚਿਤਵ ਹੋ ਨਾਰਾਇਣ ਏਕ,
1: ਏਕ ਰੂਪ ਜਾ ਕੇ ਰੰਗ ਅਨੇਕ,
0: ਗੋਪਾਲ ਦਮੋਦਰ ਦੀਨ ਦਇਆਲ,
1: ਦੁਖ ਭੰਜਨ ਪੂਰਨ ਕਿਰਪਾਲ,
0: ਸਿਮਰ ਸਿਮਰ ਨਾਮ ਬਾਰੰਬਾਰ,
1: ਨਾਨਕ ਜੀ ਕਾ ਇਹ ਆਧਾਰ,
0: ਉੱਤਮ ਸਲੋਕ ਸਾਧ ਕੇ ਬਚਨ,
1: ਅਮਲੀਕ ਲਾਲ ਇਹ ਰਤਨ,
0: ਸੁਨਤ ਕਮਾਪਤ ਹੋਤ ਉਧਾਰ,
1: ਆਪ ਤਰੈ ਲੋਕੈ ਨਿਸਤਾਰ,
0: ਸਫਲ ਜੀਵਨ ਸਫਲਤਾ ਕਾ ਸੰਗ,
1: ਜਾਚੈ ਮਨ ਲਾਗਾ ਹਰ ਰੰਗ,
0: ਜੈ ਜੈ ਸ਼ਬਦ ਅਨਾਹਤ ਵਾਜੈ,
1: ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ,
0: ਰੱਖੇ ਗੋਪਾਲ ਮਹਾਂਤ ਕੈ ਮਾਥੇ,
1: ਨਾਨਕ ਉਦਰੇ ਤਿਨ ਕੈ ਸਾਥੇ,
0: ਸਰਨ ਜੋਗ ਸੁਨ ਸਰਨੀ ਆਏ,
1: ਕਰ ਕਿਰਪਾ ਪ੍ਰਭ ਆਪ ਮਿਲਾਏ,
0: ਮਿਟ ਗਏ ਵੈਰ ਭਏ ਸਬਰੀਨ,
1: ਅੰਮ੍ਰਿਤ ਨਾਮ ਸਾਧ ਸੰਗ ਲੈਣ,
0: ਸੁਪਰ ਸਨ ਭਏ ਗੁਰਦੇਵ,
1: ਪੂਰਨ ਹੋਈ ਸੇਵਕ ਕੀ ਸੇਵ,
0: ਆਪ ਜੰਜਾਲ ਵਿਕਾਰ ਤੇ ਰਹਤੇ,
1: ਰਾਮ ਨਾਮ ਸੁਨ ਰਸਨਾ ਕਹਤੇ,
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ,
1: ਨਾਨਕ ਨਿਵਹੀ ਖੇਪ ਹਮਾਰੀ,
0: ਪ੍ਰਾਪਤੀ ਉਸਤ ਕਰੋ ਸੰਤ ਮੀਤ,
1: ਸਾਵਧਾਨ ਏਕਾਗਰ ਚੀਤ,
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ,
1: ਜਿਸ ਮਨ ਬਸੈ ਸਹੋਤ ਨਿਧਾਨ,
0: ਸਭ ਇੱਛਾ ਤਾਂ ਕੀ ਪੂਰਨ ਹੋਏ,
1: ਵਰਦਾਨ ਪੁਰਖ ਪ੍ਰਗਟ ਸਭ ਲੋਏ,
0: ਸਭ ਦੇ ਊਚ ਪਾਏ ਅਸਥਾਨ,
1: ਹੋਰ ਨ ਹੋਵੇ ਆਵਨ ਜਾਨ,
0: ਹਰ ਧਨ ਖਾਟ ਚਲੈ ਜਨ ਸੋਏ,
1: ਨਾਨਕ ਜਿਸੈ ਪ੍ਰਾਪਤ ਹੋਏ,
0: ਖੇਮ ਸ਼ਾਂਤ ਰਿਧ ਨਵ ਨਿਧ,
1: ਬੁੱਧ ਗਿਆਨ ਸਰਬ ਤਹ ਸਿੱਧ,
0: ਵਿਦਿਆ ਤਪ ਜੋਗ ਪ੍ਰਭ ਧਿਆਨ,
1: ਗਿਆਨ ਸ੍ਰੇਸ਼ਟੀ ਉਤਮ ਇਸ਼ਨਾਨ,
0: ਚਾਰ ਪਦਾਰਥ ਕਮਲ ਪ੍ਰਕਾਸ਼,
1: ਮਤ ਸਗਲ ਤੇ ਉਦਾਸ,
0: ਸੁੰਦਰ ਚਤੁਰ ਤਤ ਕਾ ਬੇਤਾ,
1: ਸਮਦਰਸ਼ੀ ਏਕ ਦ੍ਰਿਸ਼ਟੇਤਾ,
0: ਇਹ ਪਲ ਤਿਸ ਜਨ ਕੈ ਮੁਖ ਭਨੇ,
1: ਗੁਰੂ ਨਾਨਕ ਨਾਮ ਬਚਨ ਮਨ ਸੁਨੇ,
0: ਇਹੋ ਨਿਧਾਨ ਜਪੈ ਮਨ ਕੋਏ,
1: ਸਭ ਜੁਗ ਮਹਿਤਾ ਕੀ ਗਤ ਹੋਏ,
0: ਗੁਣ ਗੋਬਿੰਦ ਨਾਮ ਧੁਨ ਬਾਣੀ,
1: ਸਿਮਰਤ ਸ਼ਾਸਤਰ ਵੇਦ ਵਖਾਣੀ,
0: ਸਗਲ ਮਤਾਂਤ ਕੇਵਲ ਹਰ ਨਾਮ,
1: ਗੋਬਿੰਦ ਭਗਤ ਕੈ ਮਨ ਬਿਸਰਾਮ,
0: ਕੋਟ ਅਪਰਾਧ ਸਾਧ ਸੰਗ ਮਿਟੈ,
1: ਸੰਤ ਕਿਰਪਾ ਤੇ ਜਮ ਤੇ ਛੁਟੈ,
0: ਜਾਂ ਕੈ ਮਸਤਕ ਕਰਮ ਪ੍ਰਭ ਆਏ,
1: ਸਾਧ ਸਰਣ ਨਾਨਕ ਤੇ ਆਏ,
0: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ,
1: ਜਿਸ ਜਨ ਆਵੇ ਹਰ ਪ੍ਰਭ ਚੀਤ,
0: ਜਨਮ ਮਰਨਤਾ ਕਾ ਦੁਖ ਨਿਵਾਰੈ,
1: ਦੁਰਲਭ ਦੇ ਤਤਕਾਲ ਉਧਾਰੈ,
0: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ,
1: ਏਕ ਨਾਮ ਮਨ ਮਾਹੇ ਸਮਾਨੀ,
0: ਦੁਖ ਰੋਗ ਬਿਨ ਸੇ ਭੈ ਭਰਮ,
1: ਸਾਧ ਨਾਮ ਨਿਰਮਲਤਾ ਕੇ ਕਰਮ,
0: ਸਭ ਤੇ ਊਚ ਤਾਂ ਕੀ ਸੋਭਾ ਬਨੀ,
1: ਨਾਨਕ ਇਹ ਗੁਣ ਨਾਮ।

ਬੋੜੀ ਨਾਨਕ ਜੀ ਉਪਾਇ ਕੇ ਲਿਖਣਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਝੁਨ ਵੱਖ ਕੱਢੇ ਜਜਮਾ ਲਿਆ ਥਾਉ ਨਾ ਪੈਨ ਕੁੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇਠ ਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾਵੇ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲੰਘੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ।

ਭੈ ਵਿੱਚ ਪਾਉਣ ਮੈਂ ਸਦਭਾਉ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਜਗਨ ਕਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਚੰਦ ਫੇਸਰ ਪਾਰ ਭੈ ਵਿੱਚ ਰਾਜਾ ਧਰਮ ਦੁਬਾਰ ਭੈ ਵੀ ਸੂਰਜ ਭੈ ਵੀ ਚੰਦ ਕੋ ਕਰੋੜੀ ਤਲਕਮਾ ਅੰਤਰ ਭੈ ਵੀ ਸਿਧ ਪੁਸੁਰ ਨਾ

ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ, ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ, ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕਢੇ ਬਾਜ਼ਾਰ ਗਾਵੇ ਹੈ।

0: ਪੌੜੀ ਨਦਰ ਕਰਜੇ ਆਪਣੀ ਧੰਨ ਤੇ ਸਤਿਗੁਰ ਪਾਇਆ, ਇਹ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਅਸਾ ਮਹੱਲਾ ਚੌਥਾ।

ਨਾਨਕ ਭਾਉਂਦਿਆਂ ਗਣਤਨ ਅੰਤ ਬੰਧਨ ਬੰਧ ਭਵਾਏ ਸੋਏ ਪੈ ਕਿਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੈ ਸਿਰੋਏ ਉਡ ਨਾ ਜਾਹੀ ਸਿੱਧ ਨਾ ਹੋਏ।

0: ਹੋਮੇ ਬੂਜੇ ਤਾਂ ਦਰਸੂਜੇ ਗਿਆਨ ਵੀ ਹੋਣਾ ਕਥ ਕਥ ਲੂਜੇ ਨਾਨਕ ਹੁਕਮੀ ਲਿਖੀ ਲੇਖ ਜਿਹਾ ਵੇਖੇ ਦਿਹਾਵੇ
1: ਦੂਜਾ ਹੋਮੇ ਇਹਾ ਜਾਤ ਹੈ ਹੋਮੇ ਕਰਮ ਕਮਾਹੇ ਹੋਮੇ ਇਹੀ ਬੰਧਨਾ ਫਿਰ ਜੋ ਨੀ ਪਾਹੇ ਹੋਮੇ ਕਿਥੋਂ ਉਪਜੈ ਕਿਰ ਸੰਜਮ ਇਹ ਜਾਹੇ

0: ਜਤਗ
1: ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਇਤਿਹਾਸ।

ਪੌੜੀ ਸੱਚਾ ਸਾਹਿਬੇਗ ਤੁਝਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਦਿਸੇ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿੰਦ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ।

0: ਪਹਿਲਾ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾ
1: ਪਹਿਲਾਂ ਲਿਖ ਪੜਿਆ ਤੇ ਤਾਂ ਕੜਿਆ ਬਹੁਤ ਤੀਰਥ ਭਵਿਆ ਤੇ ਤੋ ਲਵਿਆ।

ਗੋੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਲ ਨਾ ਪੂਜਣੇ ਆਪਣਾ ਅਣਹੋਂਦਾ ਆਪ ਗਣਾਇਂਦੇ ਹੋ ਢਾਡੀ ਗਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿਨ ਮੰਗਾ ਜੇ ਤੁਝੇ ਧਿਆਇਂਦੇ ਤਿਨ ਮੰਗਾ

0: ਮਹੱਲਾ ਪਹਿਲਾ ਸਚਕਾਲ ਪੂੜ ਵਰਤਿਆ ਕਲਕਾਲ ਫੇਤਾਲ ਬੀਓ ਬੀਜ ਪਤ ਲੈ ਕੇ ਅਬ ਕਿਉਂ ਕਵੇਦਾਲ ਜੇ ਕੋਏ ਤੋਂ ਕਵੇ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁਮ ਚੜਾਈਏ ਸਾਨੂੰ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ।

0: ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣ ਹੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
1: ਮਹਲਾ ਜਿਸ ਬੁਝ ਨਾਨ ਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਕੁਪੜਿਆ ਹੋਵੇ ਕੁਨੇ ਗੁਰਦਾਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ

ਸਤ ਗੁਰੂ ਬਿਠਾਉ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਓੜੀਸਾ ਮਹਾ ਦਇਆਲ ਕਿਰਪਾ ਕਰਤਾ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ ਹੁਕਮ ਨੇ ਹੋਵੇ ਪ੍ਰਮਾਣ ਤਾਂ ਕਿਸਮੈ

ਔਰ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈਆ ਆਪੇ ਹੀ ਕਰਮ ਕਰਾਇੰਦਾ ਵਟਹੋਂ ਵਟਾ ਵਟ ਮੇਤਨੀ ਸਰੈ ਸਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸਰ।

ਔੜ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਿਆ ਜੋ ਬਨਹਾਰਿਆ ਜਰਿਆ ਜੋ ਬਨਹਾਰਿਆ।

ਪਹਿਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਇਆ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜੀਓ ਹਜ ਥਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ।

ਔਰ ਸਤਿਗੁਰੂ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠਾ ਨੌਲਤ ਪਾਈਆਂ।

ਮਹੱਲਾ ਦੂਜਾ ਨਾਲਿਆਂ ਨੇ ਦੋਸਤੀ ਵੱਡਾ ਦੁਸਿਓਨੇ ਹੋ ਪਾਣੀ ਅੰਦਰ ਰੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਸ਼ਟੇ ਰਾਸ ਜੇ ਕਰ

ਕੌੜੀ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲੀ ਵਜੋਂ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ। You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਾਰਾ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਵਨ ਆਹਾਰ ਜਤੀ ਜਤ ਧਾਰ ਸਭੈ ਸਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ

ਰਜ ਜੇ ਰਜ ਸਹਿ ਤਜ ਕੀਨੇ ਉਤ ਭੁਜ ਖਾਨ ਬਾਹੁਰ ਰਚ ਦੀਨੀ ਕਹੁ ਫੂਲ ਰਾਜਾ ਹੋਇ ਬੈਠਾ ਕਹੁ ਸਿਮਟ ਭਿਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵਾਦ ਜੁਗਾਦ ਸਰੂਪ ਸਯੰ।

ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨ

ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸਾਚਾ ਜਿਥਾ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਧ ਭਾਵਹਿ।

ਸਾਹਿਬ ਜੀ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ

ਪੰਥ ਖਾਲਸਾ ਜੀ ਅਨ ਬਖਸ਼ੋ ਜੀ ਨਿਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਉਟਿਓ ਕੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ

ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ, ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀਓ। ਬੀਬੀ ਕੁਲਵਿੰਦਰ ਕੌਰ ਦੇ

ਕਿਰਤ ਸਿੰਘ ਦੀ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਜੀਵਨ ਦੀਆਂ ਦਾਤਾਂ ਦੀ ਅਰਦਾਸ ਬੇਨਤੀ ਸਤਿਗੁਰੂ ਜੀ ਅਰਦਾਸ ਬੇਨਤੀ ਕਰਾਉਂਦੇ ਹਨ ਕਿ ਕਿਰਪਾ ਕਰਕੇ ਮਹਾਰਾਜ ਆਰੰਭੇ ਹੋਏ ਕਾਰਜ ਰਾਸ ਕਰਨੇ ਅੰਗ ਸੰਗ ਸਹਾਇਕ ਹੋਣਾ ਵਿਘਨਾਂ ਦਾ ਨਾਸ ਕਰਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਕੁਲਜੀਤ ਕੌਰ ਸਵਨ ਪ੍ਰੀਤ ਕੌਰ ਕਿਰਨਵੀਰ ਕੌਰ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ।

ਦੇਖ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸੋਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਲੱਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਸ਼ੱਕ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਜੀ। ਸਤਿਗੁਰੂ ਜੀ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਗ੍ਰਸਤ ਜੀਵਨ ਦਾ ਸੁਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿਚ ਅੱਗੇ ਵਧਾਉਣਾ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕਰੋ।

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
1: ਧੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਅਸੀਸ ਦੇ ਵਿੱਚ ਹੁਕਮਨਾਮਾ ਸਾਹਿਬ ਜੀ ਦੀ
0: ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਸਾਧ ਸੰਗਤ ਜੀਓ, 1 ਅਗਸਤ ਨੂੰ ਮੇਰੀ ਪੀਰੀ ਨਗਰ ਕੀਰਤਨ ਆਰੰਭ ਹੋਵੇਗਾ। 2 ਅਗਸਤ ਨੂੰ ਅੰਮ੍ਰਿਤ ਸੰਚਾਰ ਹੈ। 3 ਅੰਮ੍ਰਿਤਪਾਨ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਧੀਆਂ ਪੁੱਤਰ ਸੱਜੋ 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਇਹਨਾਂ ਸਮਾਗਮਾਂ ਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਸਿਮਰਨ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Guru, Vai, Guru, Vai, Guru.

ਵਾਹਿਗੁਰੂ ਵਾਹਿਗੁਰੂ।

Guru, Vai, Guru, Vai, Guru, Vai, Guru.

good

वाहे गुरु।

Vai guru

वाहे गुरु वाहे।

Gırrrr.

ਵਾਹਿਗੁਰੂ।

Vai guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, Guru, Vai.

Gır, vay, gır.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾਂ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਸਥਾਲੇ ਓ ਜਿਨ ਕੀਤੀ ਸੁਪਾਰ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋਗ ਸਿਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਯੋਗ ਸ਼ਬਦਨ ਗਿਆ ਸ਼ਬਦਨ ਬੇ ਸ਼ਬਦਨ ਬ੍ਰਾਹਮਣੈ ਖਾਤਰੀ ਸ਼ਬਦਨ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਕਿਰਤ ਸਰਵ ਸ਼ਬਦ ਇੱਕ ਸ਼ਬਦ

ਗਾਰਤਾਂ ਵੀ ਸਾਧਨ ਮਾਰੀ ਜਿਹਾ ਕਾਲੇ ਘਾਲਣਾ ਤੇ ਵਿਖਣਾ ਵਿਚਾਰੀਆ ਹੈ ਹੈ ਸਿਕਲਾ ਨਾ ਖਿੰਡ ਗਿਆ ਹੈ ਜਿੱਤਰ ਕੇ ਗਿਆ ਹਾਰੀਆ ਹੈ ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀਆ ਹੈ ਮੂੰਹ ਤਲੇ ਸੋ ਕੇ ਮਾਰੀਆ ਹੈ।

0: ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕਰਦਿਆਂ ਹੋਇਆ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੇ ਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਵਿਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
1: ਸਾਧੂ ਸੰਗਤ ਜੀ, 1 ਅਗਸਤ ਨੂੰ ਦਿਨ ਸ਼ਨੀਵਾਰ ਆਪਣੇ ਗੁਰਦੁਆਰਾ ਸਾਹਿਬ ਮੀਰੀ ਪੀਰੀ ਨਗਰ ਕੀਰਤਨ ਆਰੰਭ ਹੋਵੇਗਾ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਪਾਨ ਕਰਕੇ ਗੁਰੂ ਮਹਾਰਾਜ ਜੀ ਦੇ ਧੀਆਂ ਪੁੱਤਰ ਸਜੋ।
0: 28, 29 ਤੇ 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਤੇ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਤੋਂ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ।

ਸੰਗਤ ਵਿੱਚ ਘਾਟਾ ਨਾ ਹੋ ਜਾਵੇ। ਪਰ ਜਿਹੜਾ ਅਸਲ ਘਾਟਾ ਹੈ, ਸੰਗਤ ਜੀ ਨਾਮ ਤੋਂ ਹੀਣਿਆਂ ਨੂੰ ਪਤਾ ਨਹੀਂ। ਲੋਕ ਤੋਂ ਪਰਲੋਕ ਜਿਸ ਧਨ ਪਦਾਰਥ ਨੇ ਨਾਮ ਰੂਪੀ ਨਾਲ ਜਾਣਾ ਹੈ, ਉਹਦੇ ਤੋਂ ਬੇਖਬਰ ਹਨ। ਸੰਸਾਰੀ ਧਨ ਪਦਾਰਥ ਜੋੜਨ ਦੇ ਵਿੱਚ ਜੋ ਸੋਚਦੇ ਰਹਿੰਦੇ ਵੀ ਕਿਧਰੇ ਇਧਰੋਂ ਕੋਈ ਘਾਟਾ ਨਾ ਪੈ ਜਾਵੇ, ਪਰ ਜਿਹੜਾ

ਹੁੰਦਾ ਹੈ। ਜੇਕਰ ਜੇਬ ਦੇ ਵਿੱਚ ਕੋਈ ਪੈਸਾ ਧੇਲਾ ਨਾ ਹੋਵੇ ਫਿਰ ਸਫ਼ਰ ਕਰਨਾ ਸੰਗਤ ਜੀ ਬਹੁਤਾਤ ਔਖਾ ਹੋ ਜਾਂਦਾ ਹੈ, ਤੁਰ ਕੇ ਜਾਣਾ ਪੈਂਦਾ ਹੈ, ਜਿਸ ਦੇ ਨਾਲ ਸਮਾਂ ਵੀ ਵਧੇਰੇ ਲੱਗਦਾ ਹੈ, ਸਰੀਰ ਨੂੰ ਵੀ ਥਕੇਵਾਂ ਹੁੰਦਾ ਹੈ। ਤਾਂ ਹੀ ਸੱਚੇ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਈਹਾ ਖਾਟ ਚਲੋ ਹਰ ਲਾਹ ਆਗੇ ਬਸਨ ਸਹੇਲਾ, ਤਾਂ ਜੋ ਅੱਗੇ ਜਾ ਕਰਕੇ ਤੁਹਾਡਾ ਬਸਣਾ ਸੌਖਾ ਹੋ ਜਾਵੇਗਾ। ਨਾਮ ਦਾ ਲਾਹਾ ਖੱਟਣਾ ਹੈ, ਸੇਵਾ ਸਿਮਰਨ ਦਾ ਲਾਹਾ ਖੱਟਣਾ ਹੈ, ਏਦਾਂ

ਸੰਗਤਾਂ ਮਮਤਾ ਦੇ ਸਹਿਤ ਹੋ ਜਾਂਦੇ। ਜਿਹੜਾ ਮਨਮੁਖ ਹੈ ਮਨ ਮਰਜ਼ੀਆਂ ਕਰਨ ਵਾਲਾ ਹੈ, ਹੰਗਤਾ ਹੰਕਾਰ ਦੇ ਸਹਿਤ ਅਗਿਆਨ ਦੇ ਹਨੇਰੇ ਵਿੱਚ ਬੈਠਾ ਰਹਿੰਦਾ ਹੈ, ਮਨਮੁਖ ਕਰਮ ਕਮਾਵਣੇ। ਫਿਰ

ਹੈ ਗੁਰਬਾਣੀ ਪੜ੍ਹਨੀ ਹੈ। ਇਹ ਮੁਖੀ ਗੁਰਾਂ ਦੁਆਰਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ, ਫਿਰ ਗੁਰਮੁਖ ਛਕਦੇ ਨੇ। ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਦੀ ਪਾਤਸ਼ਾਹ ਵੱਲ ਗੁਰੂ ਵੱਲ ਪਿੱਠ ਹੁੰਦੀ ਹੈ। ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਦਾ ਮੁੱਖ ਗੁਰੂ ਦੇ ਵੱਲ ਹੁੰਦਾ ਹੈ। ਮੁਖੀ ਗੁਰਾਂ ਦੁਆਰਾ ਫਿਰ ਅੰਮ੍ਰਿਤ ਦੀ ਦਾਤ ਲੈ ਕਰਕੇ ਜਿਹੜੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ, ਉਸ ਨੂੰ ਛਕਣਾ ਕਰਦੇ ਕਿਸ ਪ੍ਰਕਾਰ? ਸਤਸੰਗਤ ਦੇ ਵਿੱਚ ਬਹਿ ਕਰਕੇ, ਸ਼ਬਦ ਦੀ ਵਿਚਾਰ ਸੁਣ ਕਰਕੇ, ਸ਼ਬਦ ਦੀ ਵਿਚਾਰ ਕਰਕੇ ਆਪਣੇ ਮਨ ਰੂਪੀ ਮੁੱਖ ਨੂੰ ਗੁਰੂ ਦਾ ਸ਼ਬਦ ਰੂਪੀ

ਸਹਿਜ ਸੁਭਾਅ ਹੀ ਜਾਗਦੇ ਤੇ ਸਹਿਜ ਸੁਭਾਅ ਹੀ ਸੌਂਦੇ। ਭਾਵ ਸੰਗਤ ਜੀ ਗਿਆਨ ਦੇ ਅੰਦਰ ਹੀ ਜਾਗਦੇ, ਗਿਆਨ ਦੇ ਅੰਦਰ ਹੀ ਸੌਂਦੇ। ਜਿਵੇਂ ਸੁੱਤੇ ਹੋਏ ਮਨੁੱਖ ਨੂੰ ਲੁੱਟਣਾ ਬੜਾ ਸੌਖਾ ਹੈ, ਸੁੱਤੇ ਹੋਏ ਮਨੁੱਖ ਦੇ ਉੱਪਰ ਵਾਰ ਕਰਕੇ ਮਾਰਨਾ ਬੜਾ ਸੌਖਾ ਹੈ, ਏਦਾਂ ਸੱਚੇ ਸਤਿਗੁਰੂ ਜੀ ਆਖਦੇ ਜਿਹੜੇ ਮਨਮੁੱਖ ਨੇ ਨਾ, ਉਹ ਤੇ ਅਗਿਆਨ ਦੇ ਵਿੱਚ ਸੁੱਤੇ ਪਏ ਨੇ। ਕਾਮ ਕ੍ਰੋਧ ਲੋਹ ਮੋਹ ਹੰਕਾਰ ਰੂਪੀ ਚੋਰ ਉਹਨਾਂ ਨੂੰ ਲੁੱਟ ਰਹੇ ਨੇ ਤੇ ਇੱਕ ਦਿਨ ਜਮਾਂ ਨੇ ਆ ਕੇ ਉਹਨਾਂ ਨੂੰ ਮਾਰ ਮਕਾਉਣਾ ਹੈ। ਜਿਹੜੇ ਗੁਰਮੁਖ ਨੇ ਉਹ ਸਹਿਜੇ ਹੀ ਜਾਗਦੇ ਨੇ, ਭਾਵ ਸੁੱਤੇ ਪਏ ਵੀ ਜਾਗਦੇ ਰਹਿੰਦੇ, ਸੁਚੇਤ ਰਹਿੰਦੇ ਨੇ। ਕਾਮ ਕ੍ਰੋਧ ਲੋਹ ਮੋਹ ਹੰਕਾਰ ਉਹਨਾਂ ਦੇ ਉੱਪਰ ਆ ਕੇ ਜ਼ੋਰ ਨਹੀਂ ਪਾਉਂਦੇ, ਉਹ ਪਰ ਸੁੱਤੇ ਸੁੱਤੇ ਹੀ

ਉਸਤਤੀ ਵਡਿਆਈ ਹੁੰਦੀ ਹੈ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਜਦੋਂ ਚਾਂਦਨੀ ਚੌਂਕ ਦੇ ਵਿੱਚ ਬਲੀਦਾਨ ਦੇ ਕਰਕੇ ਸੰਸਾਰ ਤੋਂ ਜਾਣਾ ਹੋਇਆ ਹੈ, ਗੁਰੂ ਕਲਗੀਧਰ ਜੀ ਆਖਦੇ ਸਾਰੀ ਸ੍ਰਿਸ਼ਟੀ ਤੇ ਹਾਹਾਕਾਰ ਮੱਚ ਗਈ ਸੀ ਬਈ ਕੈਸਾ ਇਹ ਭਿਆਨਕ ਸਮਾਂ ਆਇਆ ਹੈ। ਮਹਾਰਾਜ ਜਿਹੜੇ ਸ਼ਾਂਤੀ ਸਰੂਪ ਸਨ ਉਹਨਾਂ ਦੇ ਸੀਸ ਨੂੰ ਕੱਟ ਦਿੱਤਾ ਹੈ, ਸੰਸਾਰ ਵਿੱਚ ਜਿਹੜੇ ਲੋਕ ਸਨ ਉਹਨਾਂ ਨੇ ਹੈ ਹੈ ਦੀਆਂ ਆਵਾਜ਼ਾਂ ਕੱਢੀਆਂ ਵੀ ਹਾਹਾਕਾਰ ਹੀ ਮੱਚ ਗਈ। ਪਰ ਜੈ ਜੈ ਜੈ ਸੁਰਲੋਕ, ਜਿਹੜਾ ਲੋਕ ਤੋਂ ਪਰਲੋਕ ਦਾ ਥਾਂ ਹੈ, ਸਾਰੇ ਦੇਵੀ ਦੇਵਤਿਆਂ ਪੀਰਾਂ ਪੈਗੰਬਰਾਂ ਨੇ ਜੈ ਜੈਕਾਰ ਕੀਤੀ ਹੈ ਵੀ ਵੱਡੇ ਧਰਮੀ ਚੱਲੇ, ਕਿਸੇ ਦੇ ਧਰਮ ਨੂੰ ਖਤਰੇ ਵਿੱਚੋਂ ਕੱਢਣ ਵਾਲੇ ਨੇ, ਜਾਂ ਫਿਰ ਸੰਗਤ ਜੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਜਦੋਂ ਸੱਚ ਦੇ ਰਸਤੇ ਤੇ ਚੱਲਦੇ ਹਾਂ ਫਿਰ ਸੰਸਾਰ ਵਡਿਆਈਆਂ ਕਰਦਾ ਹੈ। ਕੋਈ ਪੁੱਛਦਾ ਹੈ ਕਿ ਭਾਈ ਕਿੱਥੇ ਚੱਲੇ ਹੋ, ਬੜੇ ਮਾਣ ਨਾਲ ਆਖਦੇ ਹਾਂ ਗੁਰੂ ਨਾਨਕ ਦੇ ਘਰ ਚੱਲੇ ਹਾਂ। ਕਿੱਥੋਂ ਆਏ ਹੋ, ਗੁਰੂ ਨਾਨਕ ਦੇ ਘਰ ਤੋਂ ਆਏ ਹੋ। ਜੇ ਕਿਧਰੇ ਕਿਸੇ ਦੰਭੀ ਪਖੰਡੀ ਕੋਲ ਗਾਏ ਹੋਈਏ, ਉਧਰੋਂ ਆਉਂਦੇ ਹੋਈਏ ਕੋਈ ਪੁੱਛ ਲਵੇ ਤੇ ਸਾਨੂੰ ਝੂਠ ਬੋਲਣਾ ਪੈਂਦਾ ਹੈ ਕਿ ਕਿਤੋਂ ਹੋਰ ਆਏ ਹਾਂ। ਝੂਠਿਆਂ ਕੋਲ ਆ ਕਰਕੇ, ਝੂਠਿਆਂ ਕੋਲੋਂ ਜਾ ਕਰਕੇ ਝੂਠ ਦਾ ਸਹਾਰਾ ਹੀ ਲੈਣਾ ਪੈਂਦਾ ਹੈ। ਸੱਚੇ ਦੇ ਦਰ ਆ ਕਰਕੇ ਸੱਚੇ ਦੇ ਦਰ ਤੋਂ ਜਾਂਦਿਆਂ ਹਮੇਸ਼ਾ ਮਨੁੱਖ ਸੱਚ ਹੀ ਬੋਲਦਾ ਹੈ ਕਿ ਗੁਰੂ ਘਰ ਗਿਆ ਸੀ, ਕਥਾ ਕੀਰਤਨ ਸੁਣ ਕੇ ਆਇਆ ਹੈ। ਏਦਾਂ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਜਿਹੜੇ ਗੁਰਮੁਖ ਹਨ।

ਭਰਮ ਦੇ ਰਹਿੰਦੇ ਨੇ, ਸਹਸਾ ਚਿੰਤਾ ਦੇ ਸਹਿਤ, ਰਿਣੀ ਕੁਮਾਰੀ ਕੋਪਿਤਾ ਜਹ ਸਿਰ ਬੈਰੀ ਹੋਏ, ਇਹ ਤੀਨੋ ਕੇ ਨੈਣ ਮੈਂ ਨੀਂਦ ਕਬੂ ਨਾ ਹੋਏ। ਕਵੀ ਸੈਣਾ ਪਤ ਜੀ ਗੁਰੂ ਕਲਗੀ ਤਰਦੇ ਆਖਦੇ ਕੇ ਜਿਵੇਂ ਕੁਵਾਰੀ ਧੀ ਦਾ ਪਿਤਾ ਹੁੰਦਾ ਹੈ, ਉਹਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਚਿੰਤਾ ਵੱਡ ਵੱਡ ਖਾਂਦੀ ਹੈ ਕਿ ਇਸ ਨੂੰ ਵਿਆਹੁਣਾ ਹੈ, ਪੜਾਉਣਾ ਲਿਖਾਉਣਾ ਹੈ। ਪਰ ਸੰਗਤ ਜੀ ਜਿਸ ਦੇ ਸਿਰ ਤੇ ਕਰਜ਼ਾ ਹੁੰਦਾ ਹੈ, ਉਹ ਵੀ ਅਤਿਅੰਤ ਸੋਚਾਂ ਵਿੱਚ ਸੋਚਦਾ ਰਹਿੰਦਾ, ਰਾਤਰੀ ਨੀਂਦ ਨਹੀਂ ਆਉਂਦੀ। ਜਾਂ ਫਿਰ ਜਹਸਰ ਬੈਰੀ ਹੋਏ, ਜਿਹਦਾ ਕਿਸੇ ਨਾਲ ਵੈਰ ਹੋਵੇ, ਕੋਈ ਲੜਾਈ ਝਗੜਾ ਹੋਵੇ, ਉਹਦੀ ਵੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਧੰਨ ਗੁਰੂ ਅਮਰਦਾਸ ਜੀ ਆਖਦੇ ਏਦਾਂ ਹੀ, ਜਿਨ੍ਹਾਂ ਨੇ ਮਾਇਆ ਨੂੰ ਆਪਣੀ ਧੀ ਬਣਾ ਲਿਆ ਹੈ, ਵੀ ਮਾਇਆ ਇਕੱਠੀ ਕਰਨੀ ਹੈ। ਪਰ ਸੰਗਤ ਜੀ ਜਿਨ੍ਹਾਂ ਦੇ ਅੰਦਰ ਵਿਸ਼ੇ ਬਕਾਰਾਂ ਦੇ ਬੈਰੀ ਚੜੇ ਬੈਠੇ ਨੇ, ਜਾਂ ਜਿਨ੍ਹਾਂ ਨੇ ਸੰਗਤ ਜੀ ਪਾਪਾਂ ਰੂਪੀ ਕਰਜ਼ਾ ਚੁੱਕ ਲਿਆ ਹੈ, ਪਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹ ਦਿਨ

ਨੀਂਦ ਸਮਦਾ ਨਹੀਂ ਉਹ, ਚਿੰਤਾ ਐਸੀ ਹੈ ਚਿਖਾ ਦੇ ਸਮਾਨ ਹੈ ਸੰਗਤ ਜੀ। ਚਿਖਾ ਤੇ ਫੇਰ ਬਲ ਕੇ ਬੁਝ ਜਾਂਦੀ ਹੈ, ਪਰ ਚਿੰਤਾ ਦਿਨ ਰਾਤ ਹੀ ਤੁਖਦੀ ਰਹਿੰਦੀ ਹੈ। ਮਨ ਮੁੱਖਾਂ ਨੂੰ ਮਾਇਆ ਕਮਾਉਣ ਦੀ ਚਿੰਤਾ ਹੈ, ਫਿਰ ਮਾਇਆ ਨੂੰ ਸਾਂਭਣ ਦੀ ਚਿੰਤਾ ਹੈ, ਫਿਰ ਇਸ ਚਿੰਤਾ ਵਿੱਚ ਬੈਠੇ ਰਹਿੰਦੇ ਵੀ ਕਿਧਰੇ ਚੋਰ ਚੋਰੀ ਨਾ ਕਰਕੇ ਲੈ ਜਾਵੇ। ਪਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਨਾਮ ਰੂਪੀ ਧਨ ਇਕੱਤਰ ਕੀਤਾ ਹੈ। ਗੁਰ ਕਾ ਬਚਨ ਬਸੈ ਜੀ ਅਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਨਾਮ ਨੂੰ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ ਤੇ ਚੋਰ ਚੋਰੀ ਨਹੀਂ ਕਰ ਸਕਦੇ। ਨਾਮ ਨੂੰ ਤੇ ਕੀ ਸਾੜਨਾ ਹੈ, ਜਿਨ੍ਹਾਂ ਹਿਰਦਿਆਂ ਵਿੱਚ ਨਾਮ ਵਸ ਜਾਂਦਾ ਹੈ। ਬਾਬਾ ਬਿਧੀ ਚੰਦ ਵਰਗੇ ਬਲ ਦੇ ਭੱਠ ਵਿੱਚ ਬਹਿ ਗਏ ਸਨ, ਭਾਈ ਗੁਰਦਾਸ ਜੀ ਵਰਗੇ ਵਿਆਸਾ ਦਰਿਆ ਨੂੰ ਸੁਤੇ ਸਦੀ ਪਾਰ ਕਰ ਰਹੇ ਨੇ। ਸੰਗਤ ਜੀ ਏਦਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਭਾਈ, ਜਿਹੜੇ ਮਨਮੁਖ ਨੇ ਦਿਨ ਰਾਤ ਹੀ ਚਿੰਤਾ

ਪਏ ਵੀ ਜਾਗਦੇ ਰਹਿੰਦੇ ਸੁਚੇਤ ਰਹਿੰਦੇ ਨੇ, ਨਹੀਂ ਤੇ ਸੁੱਤਾ ਪਿਆ ਮਨੁੱਖ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹੈ ਤੇ ਵਿਸ਼ੇ ਵਿਕਾਰ ਜਿਹੜੇ ਕਾਮ ਵਰਗੇ ਆ ਕੇ ਪ੍ਰਬਲ ਹੋ ਜਾਂਦੇ ਨੇ, ਸੁੱਤਿਆ ਪਿਆ ਹੀ ਬਹੁਤਾਤ ਵਿਕਾਰ ਭੋਗਦਾ ਰਹਿੰਦਾ ਹੈ। ਪਰ ਜਿਹੜੇ ਸੰਗਤ ਜੀ ਜਗਿਆਸੂ ਨੇ, ਗੁਰਮੁਖ ਨੇ, ਗਿਆਨੀ ਨੇ, ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ ਹੈ ਪਰਮੇਸ਼ਰ ਦਾ, ਜਿਨ੍ਹਾਂ ਨੂੰ ਇਹ ਸੰਸਾਰ ਸੁਪਨੇ ਵੱਤ ਲੱਗਣ ਲੱਗ

ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੈ, ਸੰਸਾਰ ਨੂੰ ਵੀ ਰੰਗ ਚੜਿਆ ਹੈ, ਮਨਮੁੱਖਾਂ ਨੂੰ ਸੰਸਾਰ ਦਾ ਰੰਗ ਚੜ ਜਾਂਦਾ ਹੈ, ਤੇ ਜਿਹੜੇ ਗੁਰਮੁਖ ਨੇ ਸੰਗਤ ਜੀ ਉਹਨਾਂ ਨੂੰ ਨਿਰੰਕਾਰ ਦਾ। ਸੰਸਾਰ ਦਾ ਰੰਗ ਕੁਸੁੰਭ ਦੇ ਰੰਗ ਵਰਗਾ ਹੁੰਦਾ ਹੈ ਤੇ ਨਿਰੰਕਾਰ ਦਾ ਰੰਗ ਮਜੀਠੜਾ ਹੁੰਦਾ ਹੈ। ਕੁਸੁੰਭ ਦਾ ਰੰਗ ਵੇਖਣ ਨੂੰ ਬੜਾ ਚਮਕ ਦਮਕ ਵਾਲਾ ਲੱਗਦਾ ਹੈ ਸੰਗਤ ਜੀ, ਜਿਸ ਵੇਲੇ ਬਸਤਰ ਨੂੰ ਚੜ੍ਹਦਾ ਬੜਾ ਸੋਹਣਾ ਲੱਗਦਾ ਹੈ। ਜਦੋਂ ਧੋ ਪਾ ਦਈਏ ਬਸਤਰ ਨੂੰ ਜਾਂ ਧੁੱਪੇ ਪਾ ਦਈਏ, ਫਿਰ ਡੱਬ ਖੜੱਬਾ ਜਿਹਾ ਹੋ ਜਾਂਦਾ ਹੈ, ਰੰਗ ਉੱਡ ਜਾਂਦਾ ਹੈ, ਕੁਸੁੰਭ ਦਾ ਲਹਿ ਜਾਂਦਾ ਤੇ ਮਜੀਠੜਾ ਰੰਗ ਸੰਗਤ ਜੀ ਇੱਕੋ ਵਾਰੀ ਹੀ ਚੜ੍ਹਦਾ ਹੈ। ਫਿਰ ਬਸਤਰ ਤੇ ਲੀਰੋ ਲੀਰ ਹੋ ਸਕਦਾ ਹੈ, ਕਿਧਰੇ ਉੱਤਰਦਾ ਨਹੀਂ। ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਜੇਕਰ ਕੁਸੁੰਭ ਦਾ ਰੰਗ ਚੜ੍ਹ ਵੀ ਜਾਵੇ ਕੋਈ ਭਗਤੀ ਦਾ ਥੋੜਾ ਬਹੁਤਾ ਧਰਮ ਦੇ ਕਰਮਾਂ ਦਾ, ਜਦੋਂ ਦੁੱਖ ਦਾ ਸਮਾਂ ਆਉਂਦਾ ਹੈ ਤੇ ਉਹ ਰੰਗ ਫਿਰ ਲਹਿ ਜਾਂਦਾ ਉੱਡ ਜਾਂਦਾ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਨਾਮ ਦਾ ਐਸਾ ਰੰਗ ਚੜਿਆ ਹੁੰਦਾ ਹੈ, ਜਿਵੇਂ ਮਜੀਠੜੇ ਰੰਗ ਵਾਲਾ ਬਸਤਰ ਲੀਰੋ ਲੀਰ ਤੇ ਹੋ ਸਕਦਾ ਹੈ ਪਰ ਰੰਗ ਨਹੀਂ ਲੈਂਦਾ, ਏਦਾਂ ਉਹਨਾਂ ਦਾ ਤਨ ਰੂਪੀ ਜਿਹੜਾ ਬਸਤਰ ਹੈ ਬੰਦ ਬੰਦ ਕੱਟਿਆ ਜਾ ਸਕਦਾ ਹੈ, ਖੋਪਰੀਆਂ ਉਤਾਰੀਆਂ ਜਾ ਸਕਦੀਆਂ ਨੇ, ਚਰਖੜੀਆਂ ਤੇ ਚੜੇ ਜਾ ਸਕਦੇ ਨੇ, ਏਦਾਂ ਸਰੀਰ ਛਾਨਣੀ ਹੋ ਸਕਦਾ ਹੈ, ਪਰ ਜਿਹੜਾ ਨਾਮ ਦਾ ਮਜੀਠੜਾ

0: ਮਹਾਰਾਜ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ। ਗੁਰੂ ਅਮਰਦਾਸ ਜੀ ਗੁਰਸਿੱਖਾਂ ਨੂੰ ਉਪਦੇਸ਼ ਕਿ ਜਿਹੜੇ ਹਮੇਸ਼ਾ ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਨੇ, ਪਰ ਉਹੀ ਨਾਮ ਤੇ ਆਉਂਦੇ ਨੇ ਸੰਗਤ ਜੀ ਅਖੀਰਲੇ ਸਮੇਂ ਆਪਣੇ ਜਾਂ ਜੀਵਨ ਅੰਦਰ ਦੁੱਖਾਂ ਦੇ ਵਿਚ ਉਹੀ ਨਾਮ ਤੇ ਆਉਂਦੇ। ਜਿਹੜੇ ਥੋੜਾ ਬਹੁਤਾ ਸੰਗਤ ਜੀ ਦਿਖਾਵੇ ਮਾਤਰ ਹੁੰਦੇ ਨੇ, ਜੀਵਨ ਅੰਦਰ ਦੁੱਖ ਆ ਜਾਵੇ, ਕੋਈ ਪਰਿਵਾਰ ਦੇ ਵਿੱਚੋਂ ਚੜਾਈ ਕਰ ਜਾਵੇ, ਫਿਰ ਵੀ ਆਪਣਾ ਨੇਮ ਪ੍ਰੇਮ ਭੁੱਲ ਜਾਂਦੇ ਨੇ, ਵਾਹਿਗੁਰੂ ਨੂੰ ਉਲਾਂਭੇ ਦੇਣੇ ਸ਼ੁਰੂ ਕਰ ਦਿੰਦੇ, ਸਾਡੇ ਨਾਲ ਇਹ ਕਿਉਂ ਹੋਇਆ, ਤੂੰ ਚੰਗਾ ਨਹੀਂ ਕੀਤਾ। ਜੇ ਕਿਧਰ ਸੁੱਖ ਮਿਲ ਜਾਵੇ ਤੇ ਫਿਰ ਵੀ ਭੁੱਲ ਜਾਂਦੇ। ਆਮ ਹੀ ਦਾਸ ਦੇ ਵਿਦਿਆ ਦਾਤੇ ਆਖਦੇ ਕਿ ਭਾਈ, ਜੇਕਰ ਅਜੋਕੇ ਸਮੇਂ ਦੇ ਵਿੱਚ ਗੁਰਸਿੱਖਾਂ ਦੀ ਸਿੱਖੀ ਪਰਖਣੀ ਆ ਨਾ, ਬੰਦ ਬੰਦ ਕੱਟਣ ਦੀ ਲੋੜ ਨਹੀਂ, ਇਹਨਾਂ ਨੂੰ ਚਰਖੜੀਆਂ ਤੇ ਚਾੜਨ ਦੀ ਲੋੜ ਨਹੀਂ। ਪਰ ਕਿਸ ਵੇਲੇ ਸਿੱਖੀ ਦੀ ਪਰਖ ਹੁੰਦੀ? ਵਿਆਹ ਵੇਲੇ ਸਿੱਖਿਆ ਦੀ ਪਰਖ ਕਰ ਲਵੋ। ਉਸ ਵੇਲੇ ਇਹ ਨਿਤਨੇਮ ਵੀ ਭੁੱਲੇ ਹੁੰਦੇ ਨੇ, ਰਹਿਰਾਸ ਦਾ ਤੇ ਚੇਤਾ ਹੀ ਨਹੀਂ ਹੁੰਦਾ। ਕੀਰਤਨ ਸੋਹਲੇ ਵੇਲੇ ਤੇ ਇਹ ਨੱਚਦੇ ਟੱਪਦੇ ਹੁੰਦੇ ਨੇ, ਅੰਮ੍ਰਿਤ ਵੇਲਾ ਗਵਾ ਦਿੰਦੇ ਨੇ। ਉਤੋਂ ਦੀ ਪਾਏ ਹੋਏ ਸ਼ਸਤਰ ਇਹਨਾਂ ਨੂੰ ਸੋਹਣੇ ਜਾਪਣੋਂ ਲੱਗਣੋਂ ਹਟ ਜਾਂਦੇ, ਪਰ ਅੰਦਰ ਦੀ ਪਾਉਣ ਲੱਗ ਜਾਂਦੇ ਵੀ ਕੋਟ ਪੈਂਟ ਦੇ ਉੱਪਰ ਦੀ ਸੋਭਾ ਨਹੀਂ ਪਾਉਂਦਾ। ਸਤਿਗੁਰੂ ਜੀ ਆਖਦੇ ਇੱਦਾਂ ਭਾਈ, ਜਿਹੜੇ ਫਿਰ ਹਮੇਸ਼ਾ ਹੀ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹ ਫਿਰ ਇੱਕੋ ਸਮਾਨ ਰਹਿੰਦੇ ਨੇ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਨ। ਉਹ ਹਮੇਸ਼ਾ ਇੱਕੋ ਮਰਿਆਦਾ ਵਿੱਚ ਤਦਾਕਾਰ ਰਹਿੰਦੇ ਨੇ, ਜਿੰਨਾ ਮਰਜ਼ੀ ਸੁੱਖ ਮਿਲ ਜਾਵੇ, ਜਿੰਨਾ ਮਰਜ਼ੀ ਦੁੱਖ ਮਿਲ ਜਾਵੇ। ਉਹ ਏਦਾਂ ਸੁੱਤੇ ਸਿੱਧੀ ਹੀ ਸੁਭਾਵਕ ਹੀ ਉਹਨਾਂ ਦਾ ਸੁਭਾਅ ਬਣ ਜਾਂਦਾ ਹੈ, ਨਾਮ ਜਪਣ ਵਾਲਾ, ਸਤਸੰਗਤ ਕਰਨ ਵਾਲਾ। ਸਤਿਗੁਰੂ ਜੀ ਆਖਦੇ ਭਾਈ, ਉਹੀ ਗੁਰਮੁਖ ਨਾਮ ਤੇ ਆਉਂਦੇ ਜਪਦੇ ਜਿਹੜੇ ਉਸ ਬੰਦਗੀ ਵਿੱਚ ਰੰਗੇ ਨੇ।
1: ਹਰ ਇੱਕ ਧਿਆਵ ਹੈ ਇੱਕ ਇੱਕ ਹਰ ਸਤਿਆ,
0: ਹਰ ਇੱਕ ਇੱਕ ਅਕਾਲ ਪੁਰਖ ਵਾਹਿਗੁਰੂ ਅਦਵੈਤ ਸਰੂਪ ਹੈ, ਦਵੈਤ ਤੋਂ ਰਹਿਤ ਹੈ, ਧਿਆਵ ਹੈ ਇੱਕ। ਫਿਰ ਇੱਕੋ ਨੂੰ ਹੀ ਧਿਆਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਹੈ ਹੀ ਇੱਕੋ, ਦਾਤਾ ਦੇਣ ਵਾਲਾ ਇੱਕੋ ਹੀ ਹੈ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਆਖ ਰਹੇ ਨੇ ਕਿ ਭਾਈ, ਦੂਜੇ ਪਾਸੋਂ ਮੰਗਣਾ ਇੱਕ ਪਰਮੇਸ਼ਰ ਨੂੰ ਛੱਡ ਕਰਕੇ, ਪਰ ਇਹ ਤੇ ਭਾਈ ਲਾਜ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਆਖਦੇ ਹਰ ਇੱਕ ਧਿਆਵ ਹੈ ਇੱਕ, ਇੱਕੋ ਨੂੰ

ਵਰਤਿਆ ਇਹ ਸਾਰੀ ਉਤਪਤੀ ਹੋਈ ਹੈ। ਸੰਸਾਰ ਦਾ ਬਣਨਾ ਹੋਇਆ ਹੈ, ਜੀਵਾਂ ਦਾ ਜਨਮ ਹੋਇਆ ਹੈ। ਜੀਵਾਂ ਨੂੰ ਜਨਮ ਦੇਣ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਇਸ ਲਈ ਇੱਕੋ ਅਕਾਲ ਪੁਰਖ ਵਾਹਿਗੁਰੂ ਤੇ ਜੀਵ ਨੂੰ ਭਰੋਸਾ ਰੱਖਣਾ ਚਾਹੀਦਾ ਹੈ। ਇੱਕੋ ਅਕਾਲ ਪੁਰਖ ਵਾਹਿਗੁਰੂ ਤੇ ਪੂਰਨ ਅਕੀਦਾ ਰੱਖ ਕੇ

ਗਾਏ ਨੇ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜੇ ਧਿਆਉਣਾ ਕਰਦੇ ਨੇ, ਉਹਨਾਂ ਨੇ ਡਰ ਨੂੰ ਤੇ ਮਨੋ ਲਾ ਹੀ ਦਿੱਤਾ। ਨਾ ਤੇ ਉਹਨਾਂ ਨੂੰ ਜੰਮਣ ਮਰਨ ਦਾ ਕੋਈ ਡਰ ਹੈ, ਨਾ ਕੋਈ ਸੰਗਤ ਜੀ ਉਹਨਾਂ ਨੂੰ ਧਨ ਵਿਭੂਤੀ ਨਾਸ਼ ਹੋਣ ਦਾ ਡਰ ਹੈ, ਨਾ ਹੀ ਕੋਈ ਸਾਕ ਸੰਬੰਧੀਆਂ ਦਾ ਡਰ ਹੈ ਕਿ ਕਿਧਰੇ ਰੁੱਸ ਗਾਏ ਤੇ ਫਿਰ ਕਿਧਰੇ ਖੇਡ ਵਿਗੜ ਨਾ ਜਾਵੇ। ਜਿਹੜੇ ਮਨਮੁੱਖ ਨੇ ਉਹ ਪੂਰਨ ਅਕੀਦਾ ਸੰਸਾਰ ਦੇ ਉੱਪਰ ਰੱਖਦੇ ਨੇ, ਰਿਸ਼ਤਿਆਂ ਨਾਤਿਆਂ ਦਾ ਆਸਰਾ ਤੱਕਦੇ ਨੇ, ਸਾਕ ਸੰਬੰਧੀਆਂ ਦਾ ਆਸਰਾ ਤੱਕਦੇ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ 634 ਅੰਗ ਸੋਰਠ ਰਾਗ ਦੇ ਅੰਦਰ ਬਖਸ਼ਿਸ਼ ਕਰਦੇ, ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਓਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਉ, ਸੁਖ ਮਹਿਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰ, ਘਰ ਕੀ ਨਾਰ ਬਹੁਤ ਹਿਤ ਜਾ, ਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ, ਕੋ ਕਾਮ ਨ ਆਇਓ, ਜਾ ਕੋ ਮੁਸਕਲ ਅਤ ਬਣੈ, ਢੋਈ ਕੋਏ ਨਾ ਦੇ ਲਾਗੂ, ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ, ਸਭ ਅਸਰਾਓ, ਚਿਤ ਆਵੈ ਓਸ ਪਾਰ ਬ੍ਰਹਮ, ਲਗੈ ਨਾ ਤੱਤੀ ਬਾਵ। ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਸਨੇ ਜੀਵ ਨੂੰ ਜਨਮ ਦਿੱਤਾ ਹੈ, ਫਿਰ ਇਸ ਨੂੰ ਪਾਲਣਾ ਵੀ ਕੀਤਾ ਹੈ ਰੋਜੀ ਰਿਜਕ ਦੇ ਕਰਕੇ, ਫਿਰ ਅੰਤਲੇ ਸਮੇਂ ਉਸ ਨੇ ਹੀ ਇਸ ਨੂੰ ਲੈ ਕੇ ਜਾਣਾ ਹੈ। ਜਦੋਂ ਘੱਲਣ ਵਾਲਾ ਉਹ, ਪਾਲਣ ਵਾਲਾ ਉਹ, ਲਿਜਾਣ ਵਾਲਾ ਉਹ, ਪਰ ਸੰਸਾਰ ਦੇ ਉੱਪਰ ਕਿਸ ਵਸਤੂ ਦਾ ਭਰੋਸਾ ਰੱਖਣਾ ਹੈ? ਮਨਮੁੱਖ ਨੇ ਜਿਹੜੇ ਸੰਸਾਰ ਦਾ ਆਸਰਾ ਤੱਕਦੇ, ਜਿਹੜੇ ਗੁਰਮੁਖ ਨੇ ਉਹ ਨਿਰੰਕਾਰ ਦਾ ਆਸਰਾ ਤੱਕਦੇ, ਜਿਨ੍ਹਾਂ ਨੇ ਫਿਰ ਨਿਰੰਕਾਰ ਦਾ ਆਸਰਾ ਤੱਕਿਆ ਹੈ, ਉਹਨਾਂ ਨੇ ਫਿਰ ਸੰਗਤ ਜੀ ਜਿਹੜਾ ਡਰ ਹੈ ਨਾ ਜੰਮਣਾ ਮਰਨਾ ਦਾ, ਜਾਂ ਵਿਸ਼ੇ ਬਕਾਰਾਂ ਦਾ, ਜਾਂ ਆਦੀ ਵਿਆਧੀ ਉਪਾਧੀ ਰੋਗਾਂ ਦਾ, ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਐਸੇ ਵਿਕਾਰ ਨੇ, ਰੋਗ ਨੇ, ਸਾਰਾ ਡਰ ਹੀ ਉਹਨਾਂ ਨੇ ਲਾਹ ਕੇ ਸੁੱਟ ਕੱਤਿਆ, ਸੁੱਟ ਦਿੱਤਾ ਹੈ। ਪਰ ਜ਼ੁਲਮ ਦੇ ਹੋ ਕੇ ਅੱਗੇ ਸੰਗਤ ਜੀ ਲੜਦੇ ਨੇ, ਜ਼ੁਲਮ ਨੂੰ ਠੱਲ ਪਾਉਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਡਰ ਨਹੀਂ ਹੁੰਦਾ। ਜਨਮਾਂ

ਉਹਦੇ ਵੱਲ ਹੈ ਔਰ ਗੁਰੂ ਗੁਰੂ ਨੂੰ ਜਪਣਾ ਕੀਤਾ ਹੈ, ਗੁਰਮਤੀ ਦੇਵੈ ਆਪ, ਫਿਰ ਗੁਰੂ ਸ੍ਰੇਸ਼ਟ ਮਤ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ, ਉਸ ਮਤ ਦੇ ਅਨੁਸਾਰ ਉਹ ਆਪਣਾ ਜੀਵਨ ਬਸਰ ਕਰਦੇ ਨੇ, ਇੱਕੋ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਦੇ, ਇੱਕੋ ਖਸਮ ਦੇ ਹੋ ਕਰਕੇ ਰਹਿੰਦੇ ਨੇ, ਇੱਕੋ ਦੇ ਚਰਨਾਂ ਦੀ ਸ਼ਰਨ ਨੂੰ ਮਾਨਣਾ ਕਰਦੇ ਨੇ, ਇੱਕੋ ਤੋਂ ਹੀ ਦਾਤਾ ਮੰਗਦੇ ਨੇ। ਉਹ ਫਿਰ ਗੁਰੂ ਦੁਆਰੇ ਆ ਕਰਕੇ ਸੰਗਤ ਜੀ ਐਸੀ ਬੇਨਤੀ ਕਰਦੇ, ਪਾਏ ਗਾਹੇ ਜਬ ਤੇ ਤੁਮਰੇ ਤਬ ਤੇ ਕੋਊ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹ ਭੇਦ ਕਹਿ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਲਾਜ ਰੱਖ ਲਵੋ ਜੀ ਮਹਾਰਾਜ, ਹੁਣ ਕਿਰਪਾ ਕਰੋ, ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਪਰ ਸੱਚੇ ਸਤਿਗੁਰੂ ਗੁਰੂ ਅਮਰਦਾਸ ਜੀ ਆਖਦੇ ਭਾਈ ਏਦਾਂ ਹੈ, ਜਿਹੜੇ ਜੀਵਾਂ ਨੇ ਗੁਰੂ ਕੀ ਮਤੀ ਗੁਰੂ ਕੀ ਮਤ ਪ੍ਰਾਪਤ ਕਰ ਲਈ ਹੈ ਨਾ, ਪਰ ਉਹਨਾਂ ਨੂੰ ਇੱਕੋ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਬਣਿਆ ਰਹਿੰਦਾ ਹੈ, ਕਦਾ ਚਿੱਤ ਵੀ ਚਿੱਤ ਡੋਲਦਾ ਨਹੀਂ, ਚਾਹੇ ਜਿੰਨਾ ਮਰਜ਼ੀ ਦੁੱਖ ਆ ਜਾਵੇ ਸੁਖ ਆ ਜਾਵੇ। ਇੱਥੋਂ ਤੱਕ ਸੰਗਤ ਜੀ ਅੱਜ ਦੀ ਕਥਾ ਵਿਚਾਰ ਆਈ ਹੈ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰ ਇਤਿਹਾਸ ਗੁਰ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਤਾਂ ਜੋ ਸਾਡਾ ਲੋਕ ਅਤੇ ਪ੍ਰਲੋਕ ਸਵਰੇ। ਆਓ ਹੁਣ ਦੋ ਪੰਗਤੀਆਂ ਪੜ੍ਹ

ਇਹ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮੇ ਟਕਸਾਲ ਜਿਨ੍ਹਾਂ ਨੇ ਆਪ ਜੀਆਂ ਨੂੰ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਸਰਵਣ ਕਰਵਾਈ ਹੈ ਸੰਗਤਾਂ ਵੱਲੋਂ ਗਿਆਨੀ ਜੀਆਂ ਦਾ ਬਹੁਤ ਬਹੁਤ ਧੰਨਵਾਦ। 1 ਅਗਸਤ ਨੂੰ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋਣਗੇ। 2 ਅਗਸਤ ਨੂੰ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੈ। 28, 29, 30 ਜੁਲਾਈ ਨੂੰ 31 ਰਾਗਾਂ ਦੇ ਆਧਾਰ ਦੇ ਉੱਪਰ ਕੀਰਤਨ ਰਾਗ ਦਰਬਾਰ ਸਜਾਇਆ ਜਾਵੇਗਾ। ਸਮਾਂ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਦਾ ਹੋਇਆ ਕਰੇਗਾ। ਸਮੇਂ ਅਨੁਸਾਰ ਆਪ ਜੀਆਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਹੁਣ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਆਪਾਂ ਜੁੜਦੇ ਹਾਂ।

ਹੁਣ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਜੁੜਦੇ ਹਾਂ। ਅੱਜ ਆਨੰਦ ਕਾਰਜ ਸਮਾਗਮ ਹੈ, ਜੋ ਪਰਿਵਾਰ ਵਾਲੇ ਥੱਲੇ ਆ ਚੁੱਕੇ ਨੇ ਤੇ ਸਿੰਘਾਂ ਨੇ ਆਪ ਜੀਆਂ ਨੂੰ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
1: ਯੂਅਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਰਿਪੀਟ ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ। ਉਹ ਫਲ ਹੈ। ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ, ਬੂਟੇ ਨੂੰ ਵੀ ਪੁੱਟਿਆ ਜਾ ਸਕਦਾ, ਪਰ ਹੁਣ ਫਲ ਬਣ ਗਏ। ਫਲ ਦਾ ਰੂਪ ਬਦਲਣਾ ਔਖਾ, ਫਲ ਬਣ ਗਏ। ਚਲੋ ਜ਼ਮੀਨ 'ਤੇ ਬੂਟਾ ਲਾਇਆ, ਫਲੀ ਬਹੁਤ ਹੋਇਆ, ਫਲ ਕੋਈ ਖਾਵੇਗਾ, ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ, ਆਪ ਬੀਜ ਆਪੇ ਹੀ ਖਾਇਆ, ਆਪ ਹੀ ਖਾਣਾ ਪੈਂਦਾ, ਕੋਈ ਦੂਜਾ ਨਹੀਂ ਖਾਂਦਾ। ਮੇਰਾ ਬੋਇਆ ਮੈਂ ਖਾਂਦਾ, ਮੇਰੀ ਔਲਾਦ ਨਹੀਂ ਖਾਂਦੀ। ਪਤੀ ਦਾ ਬੋਇਆ ਪਤੀ ਖਾਂਦਾ, ਪਤਨੀ ਦਾ ਬੋਇਆ ਪਤਨੀ ਖਾਂਦੀ। ਆਪ ਬੀਜ ਆਪੇ ਹੀ ਖਾਇਆ। ਜ਼ਮੀਨ 'ਤੇ ਬੂਟਾ ਕਿਸੇ ਨੇ ਲਾਇਆ, ਫਲ ਕੋਈ ਖਾਂਦਾ ਪਿਆ। ਜੀਵਨ ਦੇ ਉੱਤੇ ਜਿਸਨੇ ਬੀਜਿਆ, ਆਪ ਬੀਜ ਆਪੇ ਹੀ ਖਾ। ਨਿਯਮ ਪ੍ਰਭੂ ਨੇ ਐਸਾ ਬਣਾਇਆ। ਕਰਮ ਬੀਜ ਦੀ ਤਰ੍ਹਾਂ, ਸੰਸਕਾਰ ਬੂਟੇ ਦੀ ਤਰ੍ਹਾਂ, ਸੁਭਾਅ ਫਲ ਦੀ ਤਰ੍ਹਾਂ। ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ, ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ। ਚਲੋ ਬੋ ਦਿੱਤਾ, ਬੂਟਾ ਬਣ ਗਿਆ, ਪੁੱਟਿਆ ਜਾ ਸਕਦਾ, ਕੱਟਿਆ ਜਾ ਸਕਦਾ, ਫਲ ਬਣ ਗਿਆ। ਹੁਣ ਇਹਦਾ ਕੋਈ ਰੂਪ ਰੰਗ ਮਿਟਾਉਣਾ ਔਖਾ ਹੈ ਤੇ ਖਾਣਾ ਪਏਗਾ। ਫਲ ਹੋ ਗਿਆ, ਫਲ ਨੂੰ ਸੁਭਾਅ ਕਹਿੰਦੇ ਨੇ। ਮੈਂ ਅਰਜ਼ ਕਰਾਂ, ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ, ਸ਼ੁਭ ਚਾਹੇ ਅਸ਼ੁਭ, ਮਨੁੱਖ ਦੇ ਕਰਮ ਬਦਲੇ ਜਾ ਸਕਦੇ ਨੇ। ਅਗਰ ਸ਼ੁਭ ਕਰਮ ਕਰਦਾ ਪਿਆ, ਦੋ ਚਾਰ ਦਿਨ ਦੀ ਕਿਸੇ ਦੀ ਕੁਸੰਗਤ ਹੋਈ, ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਏਗਾ, ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ, ਮੈਂ ਉਹ ਨਹੀਂ ਬੋਂਦਾ, ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ ਨੇ, ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ, ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ, ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ, ਉਹ ਲਿਖਿਆ ਗਿਆ ਸੰਸਕਾਰ ਹੈ। ਜੋ ਕੀਤਾ ਹੈ ਇਹ ਕਰਮ ਹੈ, ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ। ਅਵਧੀ ਗਿਆਤ ਲਈ ਅਰਜ਼ ਕਰਾਂ, ਸੰਸਕਾਰ ਕਿਸ ਦਾ ਬਣਦਾ ਹੈ, ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ? ਜਿਸ ਕਰਮ ਨੂੰ ਮਨ ਨਾਲ ਕਰੀਏ, ਤਾਂ ਐਸਾ ਹੁੰਦਾ ਹੈ, ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣੇਗਾ। ਪਰ ਮਨ ਵਿਚਾਰ ਕਰ ਰਿਹਾ, ਸੋਚ ਰਿਹਾ, ਮਾਨਸਿਕ ਕਰਮ ਚੱਲ ਰਿਹਾ, ਭਾਵੇਂ ਤਨ ਕ੍ਰਿਤ ਨਹੀਂ ਵੀ ਕਰ ਰਿਹਾ, ਤਾਂ ਵੀ ਸੰਸਕਾਰ ਬਣੇਗਾ। ਥੋੜਾ ਜਿਹਾ ਧਿਆਨ ਪੂਰਵਕ ਸੁਣਨਾ, ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ। ਤਨ ਕੋਈ ਕ੍ਰਿਤ ਕਰ ਰਿਹਾ, ਉਸ ਵਿੱਚ ਮਨ ਸ਼ਾਮਲ ਹੈ, ਸੰਸਕਾਰ ਬਣੇਗਾ। ਤਨ ਨਹੀਂ ਸ਼ਾਮਲ, ਮਨ ਕਰ ਰਿਹਾ, ਸੋਚ ਰਿਹਾ, ਚਿੰਤਨ ਕਰ ਰਿਹਾ, ਵਿਚਾਰ ਕਰ ਰਿਹਾ, ਸੰਸਕਾਰ ਬਣਨਗੇ। ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ। ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ, ਭਾਵੇਂ ਨਾ ਸ਼ਾਮਲ ਹੋਵੇ, ਜਦ ਤਨ ਨਾਲ ਸ਼ਾਮਲ ਹੁੰਦਾ ਹੈ, ਕਰਮ ਕ੍ਰਿਤ ਬਣ ਜਾਂਦਾ ਹੈ। ਲੇਕਿਨ ਤਨ ਸ਼ਾਮਲ ਨਹੀਂ ਹੋਇਆ, ਤਾਂ ਕਰਮ ਕਰਮ ਹੈ, ਕ੍ਰਿਤ ਨਹੀਂ ਬਣਿਆ। ਕ੍ਰਿਤ ਨਹੀਂ ਬਣਿਆ। ਸਮਾਜ ਕਾਨੂੰਨ ਮਨੁੱਖ ਦੀ ਕ੍ਰਿਤ ਨੂੰ ਵੇਖਦੀ ਹੈ, ਮਾਨਸਿਕ ਕਰਮ ਨੂੰ ਨਹੀਂ, ਦੇਖ ਵੀ ਨਹੀਂ ਸਕਦੀ। ਤੁਸੀਂ ਇੱਥੇ ਸੋਚਦੇ ਕੀ ਪਏ ਹੋ ਮੈਨੂੰ ਕੀ ਪਤਾ, ਮੈਂ ਇੱਥੇ ਸਟੇਜ ਤੇ ਬੈਠਿਆ ਜਾਂ ਗੁਰਦੁਆਰੇ ਬੈਠੇ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ। ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ, ਕ੍ਰਿਤ ਤੱਕ ਪਹੁੰਚ ਹੈ। ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ, ਜਦ ਤਨ ਤੇ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ, ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ, ਇਹਦੀ ਕ੍ਰਿਤ ਕੀ ਆ। ਐਸਾ ਵੀ ਹੋ ਸਕਦਾ ਹੈ ਕ੍ਰਿਤ ਬੜੀ ਚੰਗੀ ਕਰ ਰਿਹਾ, ਉਸ ਵਿੱਚ ਮਨ ਨਹੀਂ ਹੈ, ਮਨ ਇਨਕਾਰੀ ਹੈ। ਅਤੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕ੍ਰਿਤ ਕਿਉਂ ਕਰ ਰਿਹਾ? ਸਮਾਜ ਲਈ ਕਰ ਰਿਹਾ, ਸਮਾਜ ਚੰਗਾ ਚੰਗਾ ਆਖੇਗਾ, ਲੋਕੀ ਚੰਗਾ ਚੰਗਾ ਆਖਣਗੇ। ਸਮਾਜ ਦੇ ਚ ਰਹਿਣਾ ਹੈ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ। ਬੜੇ ਧਿਆਨ ਨਾਲ ਸੁਣਨਾ, ਦੁਨੀਆਂ ਭਰ ਦੇ ਆਤਮਦਰਸ਼ੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਅਕਸਰ ਦੇਖਿਆ ਗਿਆ ਪਰਮਾਤਮਾ ਦੀ ਨਜ਼ਰਾਂ 'ਚ ਬੁਰਾ ਹੀ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇ ਅਤੇ ਪਰਮਾਤਮਾ ਦੀ ਨਿਗਾਹ ਵਿੱਚ ਮਾੜਾ ਹੋਵੇ, ਇਸ ਨਾਲ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇ, ਪ੍ਰਭੂ ਦੀ ਨਿਗਾਹ ਵਿੱਚ ਚੰਗਾ ਹੋਵੇ। ਇਸ ਨੂੰ ਚੁਣ। ਮਨੁੱਖ ਦੀ ਤਾਂ ਸਾਰੀ ਕੋਸ਼ਿਸ਼ ਹੀ ਹੈ ਸਮਾਜ ਚੰਗਾ ਰਹਿਣਾ ਜੋ ਸਮਾਜ ਵਿੱਚ ਹੈ, ਅਤੇ ਸਮਾਜ ਤਤ ਛਿੰਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ। ਕਰਮ ਜਦ ਕ੍ਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ, ਹੱਥਾਂ ਦੁਆਰਾ ਕ੍ਰਿਤ ਪ੍ਰਗਟ ਹੋਈ, ਜ਼ਬਾਨ ਦੁਆਰਾ ਬੋਲਣਾ ਕ੍ਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ, ਲੋਕੀ ਦੇਖਦੇ। ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ, ਦੇਖ ਵੀ ਨਹੀਂ ਸਕਦਾ। ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ, ਸਮਾਜ ਦੇਖ ਵੀ ਨਹੀਂ ਸਕਦਾ। ਐਸਾ ਵੀ ਹੋ ਸਕਦਾ ਹੈ ਤਨ ਸ਼ੁਭ ਕ੍ਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ, ਸੰਸਕਾਰ ਨਹੀਂ ਬਣਨਗੇ ਇਸ ਸ਼ੁਭ ਕ੍ਰਿਤ ਦੇ ਅੰਦਰ, ਸੰਸਕਾਰ ਨਹੀਂ ਬਣ, ਇਹ ਲਿਖਿਆ ਹੀ ਨਹੀਂ ਜਾਏਗਾ। ਭਾਵੇਂ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ ਰਿਹਾ, ਸੇਵਾ ਕਰ ਰਿਹਾ, ਮਨ ਨਹੀਂ ਹੈ ਵਿੱਚ, ਇਹਦੇ ਸੰਸਕਾਰ ਨਹੀਂ ਬਣਨਗੇ। ਹੋਰ ਸੁਣ ਲਓ, ਕੁਛ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ, ਉਹਦੇ ਵੀ ਸੰਸਕਾਰ ਨਹੀਂ ਬਣਨਗੇ। ਹੋ ਗਿਆ ਬੁਰਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਅਰਮਾਨ, ਬੋਲਿਆ ਬੁਰਾ ਹੈ ਪਰਮਾਤਮਾ ਦੀ ਨਿਗਾਹ 'ਚ ਖਰਾ ਹੈ, ਸਮਾਜ ਦੀ ਨਿਗਾਹ 'ਚ ਖੋਟਾ ਹੈ, ਬੁਰਾ ਜੋ ਬੋਲਿਆ, ਭੈੜਾ ਜੋ ਬੋਲਿਆ। ਪਰ ਭੈੜੀ ਜ਼ਬਾਨ ਬੋਲ ਗਈ ਹੈ ਉਸਦੀ, ਉਸ ਵਿੱਚ ਉਸਦਾ ਮਨ ਨਹੀਂ ਸੀ, ਪਸ਼ਚਾਤਾਪ ਕਰ ਰਿਹਾ ਹੈ। ਵੀ ਖਰੇ ਹਰ ਬਾਣੇ, ਕਈ ਦਫ਼ਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ, ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ, ਔਰ ਕਈ ਦਫ਼ਾ ਸਮਾਜ ਦੀ ਨਿਗਾਹ 'ਚ ਖਰਾ ਹੁੰਦਾ, ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ, ਖੋਟਾ ਹੁੰਦਾ। ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ, ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ, ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ, ਬਿਹਤਰ ਹੈ, ਇਹ ਚੁਣਾਓ ਕਰ। ਇਸ ਚੁਣਾਓ ਵਾਸਤੇ ਬੜੀ ਹਿੰਮਤ ਚਾਹੀਦੀ ਹੈ। ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤ ਹੋਵੇ ਜਨ ਨਾਨਕ ਹਿਰਦੇ ਸਦ ਧਿਆਓ ਤਾਂ ਜੈ ਜੈ ਕਰੇ ਸਭ ਕੋ। ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚੱਲੇ ਆ? ਕਦੀ ਬਗੌਰ ਮੁਤਾਲਾ ਕਰੋਗੇ ਔਰ ਇਹ ਆਂਕੜੇ ਸਹੀ ਨੇ, 99% ਮਨੁੱਖ ਜੋ ਕੁਛ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ, ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਆਉਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ 'ਚ ਚੰਗਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਚੰਗਾ ਹੋਵੇਗਾ। ਇਹ ਕੋਈ ਸਬੂਤ ਨਹੀਂ ਹੈ, ਇਹ ਕੋਈ ਪ੍ਰਮਾਣ ਨਹੀਂ ਹੈ, ਇਤਨੀ ਮਹਿਰਜ ਕਰਦੇ ਹਾਂ। ਔਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ 'ਚ ਖੋਟਾ ਹੈ ਉਹ ਪਰਮਾਤਮਾ ਦੀ ਨਿਗਾਹ 'ਚ ਵੀ ਖੋਟਾ ਹੋਵੇਗਾ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ, ਦੂਜੇ ਦੇ ਨਹੀਂ ਬਣਦੇ, ਬਣਦੇ ਹੀ ਨਹੀਂ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ। ਕਿਉਂ? ਸਾਵਧਾਨੀ ਚਾਹੀਦੀ ਹੈ, ਮਨ ਪੂਰਾ ਚਾਹੀਦਾ ਹੈ। ਸਮਾਜ ਦੇਖੇ ਨਾ, ਕਾਨੂੰਨ ਦੇਖੇ ਨਾ, ਪਕੜਾ ਜਾਵਾਂਗਾ। ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਚੋਰ ਪੂਰਾ ਸਾਵਧਾਨ ਆਉਂਦਾ ਚੋਰੀ ਕਰਨ ਲੱਗਿਆ। ਕਾਤਲ ਪੂਰਾ ਸਾਵਧਾਨ ਆਉਂਦਾ ਕਤਲ ਕਰਨ ਲੱਗਿਆ। ਪਕੜਿਆ ਗਿਆ ਤੇ ਫਾਂਸੀ, ਉਮਰ ਭਰ ਦੀ ਜੇਲ੍ਹ। ਪੂਰਾ ਸਾਵਧਾਨ ਆਉਂਦਾ, ਬੜਾ ਸਾਵਧਾਨ ਆਉਂਦਾ। ਬੇਈਮਾਨੀ ਕਰਨ ਵਿੱਚ, ਠੱਗੀ ਕਰਨ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਨਹੀਂ, ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ। ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ, ਕੀਰਤਨ ਦੇ ਨਹੀਂ ਬਣਦੇ। ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ, ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਉਸ ਵਿੱਚ ਮਨ ਨਹੀਂ ਸੀ, ਸਾਵਧਾਨੀ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਮਨ ਕਰ ਕਭੂ ਨਾ ਹਰ ਗੁਣ ਗਾਇਓ। ਗਾਉਂਦਾ ਪਿਆ, ਪਾਠ ਕਰਦਾ ਪਿਆ, ਮਨ ਤਾਂ ਉਸ ਵਿੱਚ ਹੈ ਨਹੀਂ, ਸੰਸਕਾਰ ਨਹੀਂ ਬਣਨਗੇ। ਮਨ ਕਰ ਕਭੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਾਸਰ, ਕਿਨੋ ਆਪਣੋ ਪਾਇਓ। ਮਨ ਉਸੇ ਹੀ ਕਰਮ ਦੇ ਚ ਆਉਂਦਾ ਜਿਸ ਚੋਂ ਪ੍ਰਭਾਵਤ ਹੈ, ਮਨ ਉਸੇ ਹੀ ਕਰਮ ਵਿੱਚ ਆਉਂਦਾ ਜਿਸ ਚੋਂ ਲਾਭ ਹੈ। ਅਗਰ ਬੁਰੇ ਕਰਮ ਵਿੱਚ ਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ, ਅਗਰ ਪਤਾ ਚੱਲ ਜਾਏ ਸ਼ੁਭ ਕਰਮ ਵਿੱਚ ਲਾਭ ਹੈ ਤਾਂ ਕਰੇਗਾ, ਮਨੋਰਥ ਲਾਭ ਹੈ। ਔਰ ਲਾਭ ਵੀ ਸਿਰਫ ਦੁਨਿਆ ਵੀ, ਕੋਈ ਅਧਿਆਤਮਕ ਨਹੀਂ, ਕੋਈ ਪਰਮਾਤਮ ਨਹੀਂ। ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ, ਨਹੀਂ ਤੇ ਨਹੀਂ ਕਰਦੇ। ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਤੂੰ ਕਰਦੇ ਆ, ਕਰਨਾ ਹੈ। ਮੂਲ ਤੇ ਲਾਭ ਦੀ ਗੱਲ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਸੁਭਾਵਕ ਸਾਹਮਣੇ ਮੇਰੇ ਵਾਕ ਆ ਗਿਆ। ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ। ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜ਼ਾਤ ਪਾਤ ਕਰਕੇ ਨਹੀਂ ਕੀਤੀ ਸੀ। ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ, ਬੜਾ ਸੋਚੇ, ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ, ਜ਼ਬਾਨ ਪਿੱਛੇ ਹੋਵੇ, ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ, ਪੈਰ ਅੱਗੇ ਨਾ ਹੋਣ। ਮੂਰਖ ਮਨੁੱਖ ਪੈਰ ਅੱਗੇ ਨੇ, ਅਗਲ ਪਿੱਛੇ ਹੈ। ਕਦਮ ਪਹਿਲੇ ਪੁੱਟ ਲੈਂਦਾ, ਸੋਚਦਾ ਬਾਅਦ ਵਿੱਚ ਹੈ। ਸਿਆਣਾ ਅਕਲ ਅੱਗੇ, ਕਦਮ ਪਿੱਛੇ, ਸੋਚਦਾ ਪਹਿਲੇ, ਕਦਮ ਬਾਅਦ ਵਿੱਚ ਰੱਖਦਾ। ਸਿਆਣਾ ਮਨੁੱਖ ਸੋਚਦਾ ਪਹਿਲੇ ਹੈ, ਬੋਲਦਾ ਬਾਅਦ ਵਿੱਚ। ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ, ਸੋਚਦਾ ਪਹਿਲੇ ਹੈ। ਮੂੜ ਕਰਦਾ ਪਹਿਲੇ ਹੈ, ਸੋਚਦਾ ਬਾਅਦ ਵਿੱਚ ਹੈ। ਇਹ ਪਹਿਚਾਣ ਜਿਹੜਾ ਹਰ

0: ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੀ ਸਬਜ਼ੀ ਫਲ ਖਾਣਾ ਏ ਫਰੂਟੀ ਕਹਿਣਾ ਜਾਣਾ ਏ ਫਰੂਟੀ ਕਹਿਣਾ ਜਾਣਾ ਏ ਫਰੂਟੀ ਕਹਿਣਾ ਹੀ ਜਾਣਾ
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: Radio station 1550 AM Gurwani segment tuhade tak. Swargwasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਸੁਣ ਦਿਓ ਜੀ।
2: ਹਾਂਜੀ
1: ਦੱਸੋ ਜੀ ਕੀ ਪਕਾਈਏ?
2: ਆਪਣੇ ਗਵਾਂਢ ਵਾਲੇ ਛੁੱਟੀ ਕੇ ਨਾ ਜਾ।

0: ਇਸਤੇ ਜੀ ਸਬਜ਼ੀ ਭਲੇ ਖਾਣਾ ਹੈ
1: ਫਰੂਟੀ ਕਹਿ ਨਹੀਂ ਜਾਣਾ ਹੈ
2: ਫਰੂਟੀ ਕਹਿ ਨਹੀਂ ਜਾਣਾ ਹੈ
3: ਫਰੂਟੀ ਕਹਿ ਨਹੀਂ ਜਾਣਾ
4: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
5: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
4: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
5: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
4: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਹੈ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ, ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਉਹਨੇ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ, ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ, ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ, ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ, ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ। ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ, ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ, ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ, ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਵੱਧ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ, ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਵੱਧ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵੇ,
0: ਕਹਿੰਦੇ ਹੇ ਮੈਂ ਤਾਂ ਕਲਿਆਣ ਦਾਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ, ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬੌਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਹਦੇ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ ਐਟ 604-351-5111।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
1: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
4: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ, ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ

0: ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹੇ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨਾ ਉਹ ਨਿਧਾ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ, ਨੌਨਿਧ ਅੰਮ੍ਰਿਤ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਣੇ ਆ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨ ਕਹਿ, ਜਿਹਨੂੰ ਆਪਾਂ ਪਟਨਾ ਸਾਹਿਬ, ਢਾਕਾ, ਅਸਾਮ ਦਾ ਜ਼ਿਕਰ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਡੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨਹੀਂ, ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸਨ ਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।
1: You're listening to KRPI 1550 Radio, Ferndale, Washington.
2: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ 2 ਪਾਉਂਡ ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ 98 ਸੈਂਸ ਨੂੰ ਪਾਉਂਡ, ਤਾਜ਼ਾ ਅਦਰਕ 98 ਸੈਂਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ 98 ਸੈਂਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103

0: 40120 ਸਟਰੀਟ ਸਰੀ 6043491313 6043491313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆ ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ ਹੈ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਜਿੱਥਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਨ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ। ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ ਉਹਨੇ ਕਿਹਾ ਖੇੜੇ ਪੈ ਗਏ ਜੱਟ ਉਹਨੇ ਬਾਹਰੋਂ ਪੱਥਰ ਚੁੱਕਿਆ ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ ਉਹ ਪਿਓ ਦਾ ਪੁੱਤਰ ਉਹ ਪੱਥਰ ਨੂੰ ਹੀ ਬੈਠਾ ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ ਪੱਥਰ ਦੂਰ ਚਲਾ ਗਿਆ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ ਕਿਹੜੀ ਚੀਜ਼ ਸੀ ਉਹਦੇ ਕੋਲ ਆਪ ਸਿਆਣੇ ਹੋ ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ ਪਰਮਾਤਮਾ ਇਸ ਤਰ੍ਹਾਂ ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਣਾਂ ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਯਕੀਨ ਬੜੀ ਵੱਡੀ ਚੀਜ਼ ਹੈ
2: You're listening to KRPI 1550 Radio, Ferndale, Washington.
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
4: ਫੈਮਿਲੀ ਕੇਅਰ ਫਾਰਮੇਸੀ
5: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
4: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
5: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
4: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
5: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
6: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
4: ਜਾਂ ਕਾਲ ਕਿਰਨ ਐਟ 604-581-1900

ਆਸਾ ਵਿੱਚ ਅਤ ਦੁੱਖ ਗਣਾ। ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਬਈ ਉਜਾੜ ਦੇ ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ, ਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ ਚ ਜਾਣ ਦੀ ਕੀ ਲੋੜ ਹੈ? ਸਦਨ ਨੂੰ ਉਜਾੜ ਸਮਝ। ਸਦਨ ਕਹਿੰਦੇ ਨੇ ਘਰ ਨੂੰ। ਬਨ ਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ, ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ ਚ? ਸਿਰਫ ਘਰ ਨੂੰ ਹੀ ਉਜਾੜ ਨਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਦੇ ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝ ਲੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ, ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਇਆ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ, ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਕਹਿੰਦੇ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ, ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੈ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ, ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ। ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, 3 ਸਾਧਨ ਵਿਦਵਾਨ ਮੰਨਦੇ ਨੇ, 3 ਕਾਰਨ ਟੋਟਲੀ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ, ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ ਚ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ? ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰੂ ਵਚਨ ਮਨ ਤੀਰ ਲਗਈਆ, ਮਨ ਕੀ ਬਿਰਥਾ, ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲੱਗਿਆ, ਤੀਰ ਐਸਾ ਲੱਗਿਆ, ਸ਼ਬਦ ਮਨ ਨੂੰ ਛੋਏਗਾ, ਮਨ ਨੂੰ ਚੋਟ ਕਰੇਗਾ। ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ, ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ।
मन स्रोता बने, जबान वक्ता बने। जबान आखे वाहेगुरु वाहेगुरु, ये वक्ता बने, मन स्रोता बने। पर होंदा कि ये जबान भी वक्ता बनती है, मन भी वक्ता बनता है। मन हर वक्त बोलता है, नहीं चुप करता, ये सुनता ही नहीं। मन की सुन की आदत ही नहीं, कि जब सुनता ही नहीं तो शब्द मन का हिस्सा ही नहीं बनता। उखड़े उखड़े लोग अक्सर सत्संग दे च बैठे होंदे ने, उखड़ उखड़ के लोकी पाठ करते हैं, सुनना कठिन है। अगर कोई सुन लवे, महाराज कहिंदे ने, दोहराते हैं, नानक भगतां सदा विगास, सुनिए दुख पाप का नास। कबीर कहिंदे ने, गुरु दा शब्द मैं की सुनिया, गूंगा हो गया, मैं मिथ्या नहीं बोलदा, कौड़ा नहीं बोलदा, फिका नहीं बोलदा, व्यर्थ नहीं बोलदा, जबान तो गूंगा हो गया। जिन्नी पीड़ा हुई है तीर दे लगन नाल, मैं इनो भी बयान नहीं कर सकता, गूंगा हो गया। पर जितना रस आ रहा है, इस रस नो भी मैं बयान नहीं कर सकता, गूंगा हो गया। इको ही पीड़ा है, भगत चाहते ने बनी रहे बनी रहे। बाकी हर पीड़ तो मनुख छुटकारा चाहता है। जरूर थोड़े विचों जड़े कोई अभ्यासी होंगे ते शब्द चोट कर गया होगा, उदा एक अनुभव होंदा है, परमात्मा तो नहीं मिलता ते ना सही, अपनी प्यास बनी रहन दे, अपनी तड़प बनी रहन दे। उदी ए उमंग पैदा हो जाती है, उदी ए तड़प आती है। इनू एक सूफी अमीर खुसरो इंज बयान करता है, या रब दुआए वसल ना हर गिस कबूल हो, फिर दिल में क्या रहेगा जो हसरत निकल गई। हे प्रभु हे खुदा, हर वक्त मैनू तड़पण दे, दुआ करन दे, तेरे अगों मैं फरियाद करदा रवा, नहीं मिलदा ना मिल, कम से कम मैनू फरियाद करन दे। इस फरियाद दे च भी रस है, इस फरियाद दे च ही आनंद है। जद कदी कोई गहराई नाल अरदास करदा है, प्रार्थना करदा है, यकीन जानो उसे च भी आनंद है, उसे च भी रस है। इको एक पीड़ा है जेदे च महा रस है। कबीर कहिंदे मैं गूंगा हो गया, नहीं बयान कर सकता। गूंगा हुआ बावरा, बावरे तो मुराद पागल इत्थे नहीं है, बावरे तो मुराद भोला, भोला हो गया। भोला मनुख अंदरों बाहरों एक होंदा है, ये मैं अर्ज कर दें। चलाक मनुख बाहरों कुछ होर होंदा है, अंदरों कुछ होर होंदा है। जिन्हों बाबा फरीद इंज कहिंदे ने, जिन मन होर मुख होर से कांडे कच्चिया। औरंगजेब भी दो वक्त कुरान की तलावत करता है, पांच वक्त नमाज पढ़ता है, जुमा रात नू जकात देंदा है, रमजान दे महीने च रोजे रखता है। पर धन गुरु गोबिंद सिंह जी महाराज कहिंदे ने, तोरा मन नादानम के यजदा शनास, श्री मुखवाक पातशाही दसवीं, तू खुदा शनास नहीं है, पखंडी है, झूठा है, फरेबी है। तेरा नमाज पढ़ना भी झूठ, तेरी कुरान दी तलावत भी झूठ, तेरे रमजान दे महीने च रखे रोजे भी झूठ। तू राम नदानम के यजदा शनास, बराम इज्जत ओ का रहा दिल खराश। तू ओ कम कीते ने जेदे नाल लोगां दे दिलां नू खराश पहुंची है, तू लोगां दे दिलां नू चोट पहुंचाई है। रब नाल जुड़िया होया मनुख लोगां दे दिलां नू जोड़दा हुंदा है, तोड़दा नहीं हुंदा। तू ते कदम कदम दे उत्ते दिल तोड़े ने, तू पखंडी है, तू झूठा है, चलाक है, बाहरों कुछ होर पेश करदा है अपने आप नू, अंदरों कुछ होर। हमू मर्द बायद शबद सुख नवर, न शिकमे दिगर दरदा हने दिगर। असी उसनु ही मर्द मनदे हां, मनुख मनदे हां, जो जबान दे चे ओही दिल दे चे, जो दिल दे चे ओही जबान दे चे। तेरी जबान ते कुछ होर है, तेरे दिल दे च कुछ होर है। जिन मन होर मुख होर से कांडे कच्चे है, ये कच्चे है। चलाक मनुख बारों कुछ होर आंदा है, अंदरों कुछ होर आंदा है।
ਹੁਣ ਮੈਂ ਅਰਜ਼ ਕਰਾਂ, ਚਲਾਕ ਮਨੁੱਖ ਹੋ ਸਕਦਾ ਸੰਸਾਰ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ, ਲੇਕਿਨ ਧਰਮ ਦੀ ਦੁਨੀਆਂ 'ਚ ਪਛੜ ਜਾਏਗਾ। ਭੋਲਾ ਮਨੁੱਖ ਧਰਮ ਦੀ ਦੁਨੀਆਂ 'ਚ ਬਹੁਤ ਅੱਗੇ ਲੰਘ ਜਾਏਗਾ, ਹੋ ਸਕਦਾ ਸੰਸਾਰ ਦੇ 'ਚ ਪਛੜ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ। ਭਗਤ ਕਬੀਰ ਕਹਿੰਦੇ ਨੇ, ਚਤਰਾਈ ਨਾ ਚਤਰ ਭੁਜ ਪਾਏ। ਚਤਰਾਈਆਂ ਨਾਲ ਨਹੀਂ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ। ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ ਉਤੇ ਭੋਲੇ।

ਬਾਹਰੋਂ ਹੈ ਉਹੀ ਅੰਦਰੋਂ ਹੈ, ਜੋ ਅੰਦਰੋਂ ਹੈ ਉਹੀ ਬਾਹਰੋਂ ਹੈ। ਹਰ ਮਨੁੱਖ ਦੇ ਦੋ ਦੋ ਰੂਪ ਨੇ, ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ। ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ, ਇਹ ਗਊ ਤੂੰ ਗਊ ਬਣ ਜਾ, ਇਹ ਸ਼ੇਰ ਤੂੰ ਸ਼ੇਰ ਬਣ ਜਾ, ਇਹ ਖੋਤੇ ਤੂੰ ਖੋਤਾ ਬਣ ਜਾ, ਐਸਾ ਕਹਿਣ ਦੀ ਲੋੜ ਨਹੀਂ। ਉਹ ਤਾਂ ਹੈ ਨਹੀਂ ਖੋਤੇ, ਪਰ ਰੋਜ਼ ਕਹਿਣਾ ਪੈਂਦਾ ਬੰਦੇ ਤੂੰ ਬੰਦਾ ਬਣ ਜਾ, ਇਹ ਇਨਸਾਨ ਤੂੰ ਇਨਸਾਨ ਬਣ ਜਾ। ਕਿਉਂ? ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ, ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ, ਗਊ ਗਊ ਦੀ ਤਰ੍ਹਾਂ ਜੀ ਰਹੀ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ? ਕਰਤੂਤ ਪਸੂ ਕੇ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਬੀਰ ਕਹਿੰਦੇ ਨੇ ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ। ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ, ਫਿਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ, ਮੈਂ ਗਲਤ ਗੱਲ ਕੰਨ ਦੇ 'ਚ ਅੰਦਰ ਜਾਣ ਹੀ ਨਹੀਂ ਦਿੰਦਾ। ਦੇਖੋ, ਕੋਈ ਸਾਡੇ ਘਰ ਦੇ 'ਚ ਕਚਰਾ ਸੁੱਟ ਜਾਏ, ਗੰਦਗੀ ਸੁੱਟ ਜਾਏ, ਅਸੀਂ ਕਹਾਂਗੇ ਅਸੱਭੇ ਮਨੁੱਖ, ਉਹਦੇ ਨਾਲ ਲੜ ਵੀ ਸਕਦੇ ਹਾਂ। ਪਰ ਜੋ ਕੰਨਾਂ ਦੇ ਰਾਹੀਂ ਗੰਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ, ਅਸੀਂ ਬੜੇ ਸ਼ੌਕ ਨਾਲ ਸੁਣੀ ਹੈ, ਨਹੀਂ, ਫਿਰ ਇਹ ਸਾਵਧਾਨੀ ਨਹੀਂ ਹੈ। ਕਬੀਰ ਕਹਿੰਦੇ ਨੇ ਮੈਂ ਸਾਵਧਾਨ ਹੋ ਗਿਆ, ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ। ਗੱਲ ਖਤਮ। ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾਨ, ਇਹਨੂੰ ਸਵਾਮੀ ਰਾਮਾਨੰਦ ਨੇ ਬਸੰਤ ਰਾਗ ਦੇ ਸ਼ਬਦ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ, ਧਿਆਨ ਨਾਲ ਸੁਣਨਾ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਪੰਗ। ਮੇਰਾ ਮਨ ਪਿੰਗਲਾ ਹੋ ਗਿਆ, ਪੈਰ ਟੁੱਟ ਗਏ ਨੇ, ਇਹਦੀ ਭਟਕਣਾ ਮਿਟ ਗਈ ਹੈ। ਮੇਰਾ ਚਿੱਤ ਨਾ ਚਲਤ, ਨਹੀਂ ਚੱਲਦਾ। ਪਤਾ ਚੰਚਲ ਦੇ ਅਰਥ ਕੀ ਨੇ? ਚੱਲ ਚੱਲ ਚੱਲ ਚੱਲ, ਹਰ ਵਕਤ ਹੀ ਚੱਲਦਾ, ਤਨ ਬੈਠਾ ਤਾਂ ਵੀ ਮਨ ਚੱਲਦਾ ਹੀ ਰਹਿੰਦਾ, ਚੰਚਲ ਹੈ। ਚੱਲ ਚੱਲ ਚੱਲਦਾ ਚੱਲਦਾ ਚੱਲਦਾ, ਰੁਕਦਾ ਹੀ ਨਹੀਂ, ਕਿਤੇ ਟਿਕਦਾ ਹੀ ਨਹੀਂ। ਸਵਾਮੀ ਰਾਮਾਨੰਦ ਦਾ ਬਸੰਤ ਰਾਗ ਦਾ ਇਹ ਸ਼ਬਦ, ਕਹਿੰਦੇ ਨੇ ਮਨ ਮੇਰਾ ਪਿੰਗਲਾ ਹੋ ਗਿਆ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਪੰਗ। ਏਕ ਦਿਵਸ ਮਨ ਭਈ ਉਮੰਗ, ਗਸ ਚੰਦਨ ਚੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਟਿਕਿਆ ਹੋਇਆ ਮਨ ਸਭ ਕੁਝ ਸਮਝ ਲੈਂਦਾ, ਭਟਕਣਾ ਜਦ ਮਿਟ ਜਾਏ। ਦੋ ਗੱਲਾਂ ਧਾਰਮਿਕ ਜਗਤ ਦੇ ਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ, ਬਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਗਲਤ। ਇੰਜ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿੱਥੋਂ ਸ਼ੁੱਧ ਕਰ ਲਓਗੇ, ਕਿਵੇਂ ਕਰ ਲਓਗੇ? ਫਿਰ ਦੂਜੀ ਗੱਲ ਕਰਦੇ ਨੇ, ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹੋ। ਯਕੀਨ ਜਾਣੋ, ਇਹਨਾਂ ਨੂੰ ਮਨ ਦੀ ਸਮਝ ਨਹੀਂ। ਇੰਜ ਕਹਿਣਾ ਚਾਹੀਦਾ, ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ। ਪਹਿਲੇ ਕਿੱਥੋਂ ਇਕਾਗਰ ਹੋ ਜਾਏਗਾ? ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹੋ, ਬਿਲਕੁਲ ਗਲਤ। ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ। ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਹੱਦ ਹੋ ਗਈ। ਇੰਜ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ? ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ? ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਇੱਥੇ ਮੈਲਾ ਹੋ ਜਾਏਗਾ ਉਲਟਾ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਨ, ਐਸਾ ਬਾਣੀ ਦਾ ਬਾਣ ਲੱਗਿਆ ਪੈਰਾਂ ਤੋਂ ਪਿੰਗਲਾ ਹੋ ਗਿਆ, ਭਟਕਣਾ ਮਿਟ ਗਈ। ਇਹਨੂੰ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲਓ ਠੀਕ ਹੀ ਕੀਤਾ ਹੋਵੇਗਾ, ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ, ਜਾਂ ਚਲੋ ਉਸਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲਬ ਕਹਿੰਦਾ ਹੈ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਅਹਿਸਾਨ ਹੈ, ਮੈਂ ਇਸਦਾ ਅਹਿਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ। ਹੱਦ ਹੋ ਗਈ, ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਅਹਿਸਾਨ, ਸ਼ੁਕਰਾਨਾ ਪਿਆ ਕਰਦਾ। ਅੱਗੇ ਦੱਸਦਾ ਹੋ,
ਮੇਰੇ ਟੂਟ

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ 2 ਪਾਉਂਡ ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ 98 ਸੈਂਟਸ ਨੂੰ ਪਾਉਂਡ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ 98 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program. Or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 Radio de utte Gurbani de kise vi program nu sponsor karna chahunde ho ta call karo 604-900-7790.
2: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack two ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
3: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਂਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ 2 ਪਾਉਂਡ ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ 98 ਸੈਂਟਸ ਨੂੰ ਪਾਉਂਡ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫੇਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ

ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਸੀ, ਪਿਓ ਵੈਰੀ ਹੈ ਤੇ ਜੇਲ੍ਹ ਦੇ ਚ ਪਾਇਆ ਹੋਇਆ ਤੇ ਚਾਰ ਚਾਰ ਦਿਨ ਦਾ ਭੁੱਖਾ। ਉਹ ਜੇਲ੍ਹ ਦੇ ਚ ਵੀ ਸਮਾਧੀ ਲਾ ਲੈਂਦਾ, ਅਸੀਂ ਘਰ ਦੇ ਚ ਵੀ ਨਹੀਂ ਲਾ ਸਕਦੇ। ਉਹ ਚਾਰ ਦਿਨ ਦਾ ਭੁੱਖਾ ਹੈ, ਸੁਰਤ ਸ਼ਬਦ ਨਾਲ ਜੋੜ ਲੈਂਦਾ, ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੁੜਦਾ। ਉੱਥੇ ਪਿਓ ਜਾਨ ਦਾ ਵੈਰੀ ਹੈ, ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਹੈ। ਇੱਥੇ ਮਾਂ ਬਾਪ ਦਾ ਲਾਡ ਮੌਜੂਦ ਹੈ, ਸਭ ਕੁਛ ਮੌਜੂਦ ਹੈ, ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ। ਮਾਹੌਲ ਤੇ ਪ੍ਰਹਿਲਾਦ ਦਾ ਵੀ ਠੀਕ ਨਹੀਂ ਹੈ। ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ, ਬਨਵਾਸ ਹੈ। ਰਾਤ ਰੁੱਖਾਂ ਤਲੇ ਕੱਟਣਾ ਆਉਂਦਾ, ਦਿਨ ਨੂੰ ਕਿਧਰੇ ਭੋਜਨ ਨਸੀਬ ਹੋਏਗਾ ਕਿ ਨਹੀਂ, ਕਿ ਕੰਧ ਮੂਲ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜ਼ਿੰਦਗੀ ਤੇ, ਕੁਛ ਵੀ ਨਹੀਂ। ਮਾਹੌਲ ਤੇ ਠੀਕ ਨਹੀਂ ਹੈ, ਲੇਕਿਨ ਉਹ ਜਿੱਥੇ ਵੀ ਨੇ ਜੰਗਲ ਦੇ ਚ ਵੀ ਮੰਗਲ ਹੈ। ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ, ਰਾਜ ਘਰਾਨੇ ਦਾ ਲੜਕਾ ਹੈ, ਪਾਲਦੇ ਗੁੱਜਰ ਪਏ ਨੇ, ਗਵਾਲੇ ਪਏ ਪਾਲਦੇ ਨੇ। ਸ਼ਾਹੀ ਖਾਨਦਾਨ ਦਾ ਲੜਕਾ ਗਵਾਲੇ ਪਏ ਪਾਲਦੇ ਨੇ। ਇਹ ਸਭ ਬਹਾਨੇਬਾਜ਼ੀਆਂ ਨੇ, ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਧਰ ਪਾਤਸ਼ਾਹ ਸੀ ਤੇਰੀ ਰਹਿਤ ਬਹਿਤ ਵੀ ਰੱਖ ਲਿਆਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉੱਠਾਂਗੇ, ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ। ਸਭ ਬਹਾਨੇਬਾਜ਼ੀਆਂ ਨੇ, ਮਾਹੌਲ ਕਦੀ ਠੀਕ ਨਹੀਂ ਆਉਂਦਾ, ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ, ਸਾਰੀ ਜ਼ਿੰਦਗੀ ਰਹਿੰਦੀ ਹੈ, ਕੁਛ ਨਾ ਕੁਛ ਤੇ ਹੁੰਦਾ। ਸਾਗਰ ਲਹਿਰਾਂ ਤੋਂ ਬਿਨਾਂ ਨਹੀਂ ਆਉਂਦਾ, ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾਂ ਨਹੀਂ ਆਉਂਦੀ, ਕੁਛ ਨਾ ਕੁਛ ਤੇ ਸਮੱਸਿਆ ਰਹੇਗੀ। ਮਾਹੌਲ ਗੁਰੂ ਨਾਨਕ ਦਾ ਵੀ ਠੀਕ ਨਹੀਂ, ਪਿਤਾ ਮਖੱਟੂ ਕਹਿੰਦਾ ਹੈ। ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, ਇੱਕੋ ਹੀ ਪੁੱਤਰ ਹੈ ਮੇਰਾ, ਸੁਦਾਈ ਹੈ, ਸੁਦਾਈ ਹੈ। ਬੇਦੀ ਕਹਿੰਦੇ ਨੇ ਪੋਤਨਾ ਬੇਤਾਲਾ ਹੈ, ਬੇਦੀ ਹੁੰਦੇ ਹੋਇਆਂ ਜਨੇਊ ਨਹੀਂ ਪਹਿਨਦਾ, ਬੇਦੀ ਹੁੰਦੇ ਹੋਇਆਂ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ, ਬੇਦੀ ਹੁੰਦੇ ਹੋਇਆਂ ਵੇਦ ਨਹੀਂ ਪੜ੍ਹਦਾ। ਬੇਦੀਆਂ ਦੇ ਘਰ ਜਨਮ। ਬ੍ਰਾਹਮਣ ਵੀ ਕਹਿੰਦੇ ਨੇ ਕੁਰਾਈ ਹੈ, ਬੂਤਨਾ ਬੇਤਾਲਾ ਹੈ। ਬਗਦਾਦ ਦੇ ਚ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ। ਮਾਹੌਲ ਤੇ ਠੀਕ ਨਹੀਂ ਹੈ, ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ। ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ। ਵੱਡਾ ਭਿਰਾ ਪ੍ਰਿਥੀ ਚੰਦ ਵੈਰੀ ਹੈ, ਜਾਨ ਦਾ ਵੈਰੀ ਹੈ। ਮਸੰਦ ਉਸਨੇ ਸਾਰੇ ਬਾਗੀ ਕਰ ਲਏ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ, ਅੰਨ ਲੁੱਟ ਲਿਆ, ਧਨ ਲੁੱਟ ਲਿਆ, ਬਸਤਰ ਲੁੱਟ ਲਏ, ਸਾਰਾ ਸਾਜ਼ੋ ਸਮਾਨ ਲੁੱਟ ਲਿਆ, ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ। ਅੰਮ੍ਰਿਤਸਰ ਦੇ ਚ ਕੋਈ ਸੰਗਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ। ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਗੁਰੂ ਤੱਕ ਕੋਈ ਨਾ ਪਹੁੰਚੇ, ਔਰ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ, ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਦਾ ਘਰ ਗੁਰੂ ਲਈ ਬੰਦ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਉਣ ਦਿੱਤਾ ਮਸੰਦਾ ਨੇ। ਪਤਾ ਸਤਿਗੁਰ ਬਾਹਰ ਬੈਠੇ, ਥੜਾ ਸਾਹਿਬ ਗੁਰਦੁਆਰਾ ਅੱਜ ਵੀ ਮੌਜੂਦ ਹੈ, ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਤੁਸੀਂ ਨਹੀਂ ਜਾ ਸਕਦੇ। ਜਦ ਸੱਚ ਆ ਜਾਏ ਨਾ, ਤਾਂ ਫਿਰ ਝੂਠਿਆਂ ਨੂੰ ਕੌਣ ਪੁੱਛੇਗਾ? ਤੂੰ ਝੂਠੇ ਨੂੰ ਇਹ ਡਰ ਹੁੰਦਾ, ਸੱਚ ਆਵੇ ਹੀ ਨਾ, ਆਵੇ ਹੀ ਨਾ। ਕਰੀਬਨ ਕਰੀਬਨ ਇਸ ਤਰ੍ਹਾਂ ਦੇ ਲੋਕ, ਇੰਝ ਕਹਿ ਲਓ ਚਰਚ ਦੇ ਚੋਂ, ਮਸਜਿਦ ਦੇ ਚੋਂ, ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ, ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ, ਭਗਵਾਨ ਤੋਂ ਬਿਨਾਂ ਮੰਦਰਾਂ ਦੇ ਚ ਪੂਜਾ ਚੱਲਦੀ ਹੈ। ਬਗੌਰ ਮਤਾਲਾ ਕਰਨਾ, ਐਸਾ ਹੁੰਦਾ ਹੈ, ਕਿਉਂਕਿ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ, ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ? ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ? ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਵੀ ਅੰਧੇਰਾ ਰੋਂਦਾ

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਜ਼ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
4: ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ ਤੁਹਾਡੇ ਘਰ ਕੱਲ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ ਚ ਕਿਹਾ ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ ਮੈਂ ਬੇਨਤੀ ਕਰੇ। ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸ ਤੇ ਦੇਣਾ ਕਿ ਕਰੇ ਚ ਸੋ ਚੰਗਾ ਮਾਨ ਦੂਈ ਗਣਤ ਲਾ ਕੇ, ਜੋ ਕਰ ਰਿਹਾ ਬਸ ਉਹ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ ਮੈਂ ਹੁਣ ਭਾਣਾ ਸ਼ਬਦ ਵਰਤਿਆ ਤੇ ਇਹ ਆਨੰਦ ਸਾਹਿਬ ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖੀ ਨਹੀਂ ਸਿਰ, ਮੈਂ 3 ਗੱਲਾਂ ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ ਭਾਈ ਭਿਖਾਰੀ ਬਾਰੇ, ਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਵੀ ਜਵਾਨ ਪੁੱਤਰ ਦਾ ਵਿਆਹ ਕਰ ਇੰਨਾ ਖੁਸ਼ੀਆਂ ਖੇੜੇ, ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀ ਜਿਹਦੀ ਬਰਾਤ ਗਈ ਉਹੀ ਮਰ ਗਿਆ, ਤੇ ਵਾਪਸ ਆਏ ਤੇ ਭਾਈ ਭਿਖਾਰੀ ਜੀ ਅੱਜ ਕੱਲ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ ਤੇ ਤੁਸੀਂ ਇਹ ਗੱਲ ਕੱਲ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੇ ਮੁਕਤ ਹੋਣਾ 3 ਗੱਲਾਂ ਚੇਤੇ ਰੱਖੇ, ਇਹ 3 ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, 2 ਸਾਲ, 5 ਸਾਲ, 10 ਸਾਲ, 20 ਸਾਲ ਪੜ੍ਹਾਉਂਦਾ, ਤੇ 20-25 ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ 20 ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ ਇਹੋ ਜਿਹੀ ਘਟਨਾ ਵਾਪਰਦੀ, ਮੌਤ ਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤੇ ਕਹਿ ਦਿੰਦਾ ਕੋਈ ਨੀ ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ, ਜਿਹੜਾ ਪੜ੍ਹਿਆ ਜਿਹੜਾ ਪੜ੍ਹੀ ਕੋਈ ਉਹਦਾ ਪਰਚਾ ਕੀ। ਇੱਥੇ ਭਾਈ ਸਾਹਿਬ ਕਹਿੰਦੇ ਤਾਂ ਤੇ ਪੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਤਿਰਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ, ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ ਬੰਦੇ ਦੀ ਹਸਤੀ ਕੀ ਹੈ ਜੀ। ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ। ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ, ਆਪਣਾ ਕੀਤਾ ਕਿਚੂ ਨਾ ਹੋਵੇ, ਜਿਉ ਹਰ ਭਾਵੇ ਤਿਉ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ। ਇਹ ਹੈ ਸਮਰਪਣ, ਇਹ ਤੇਰੇ ਹੱਥ ਚ। ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ, ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ। ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਰ, ਨਾ ਜੋਰ, ਜੋਰ ਨਾ ਜੀਵਨ ਮਰਨ, ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋ, ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ, ਤੇਰੀ ਤਾਕਤ ਕੰਮ ਨਹੀਂ ਆਉਣੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਕਹਿ ਰਹੇ ਆ, ਮੇਰੇ ਖਰਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੇ, ਜਿਉ ਭਾਵੈ ਤਿਉ ਬਖਸ਼। ਇਹਨੂੰ ਗੁਰੂ ਜੀ ਨੇ ਕਿਹਾ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਮੈਂ ਬੇਨਤੀ ਕਰਾਂ, ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ, ਦੂਜਾ ਸ਼ਬਦ ਰਜਾ, ਤੀਸਰਾ ਤਸਲੀਮ। ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ, ਜਿੱਥੇ ਰੱਬ ਦੀ, ਵਾਹਿਗੁਰੂ ਦੀ, ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ, ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ। ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ। ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ। ਮੈਂ ਥੋੜਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ, ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ, ਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ, ਪਰ ਕਿਵੇਂ ਸ਼ਹੀਦ ਹੋਏ? ਆਪਾਂ ਕਹਾਂ ਖੋਪੜੀ ਲਾ ਕੇ, ਖੋਪੜੀ ਤੋਂ ਬਾਅਦ ਤਾਂ ਜਿੰਦੇ ਰਹੇ ਹੋ। ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ, ਸ਼ਬਦ ਵਰਦ ਹੈ, ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ। ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਤੇ ਸਰੀਰ ਤੋਂ ਉੱਪਰ ਉੱਠ ਰਿਹਾ। ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ, ਆਪ ਜੀ ਨੂੰ ਪਤਾ ਹੋਣਾ, ਮਾਝੇ ਦੇ ਵਿੱਚ 3-4 ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ, ਇੱਕ ਸਿੰਘਪੁਰਾ, ਇੱਕ ਜੀ ਆਪਣਾ ਪਾਹੋ ਪਿੰਡ, ਤੇ ਤੀਸਰਾ ਪੂਲਾ। ਮੈਂ ਤਕਰੀਬਨ 2 ਕਥਾਵਾਂ ਤੇ ਕਥਾ ਕਰਕੇ, ਇੱਕ ਤੇ ਭਾਈ ਸਾਹਿਬ ਦੇ ਪਿੰਡ, ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ, ਪੂਲਾ ਪਿੰਡ, ਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ, ਪਾਹੂ ਪਿੰਡ। ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ, ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਮੈਂ ਜਾਤ ਗੋਤ ਨਹੀਂ ਕਰਦਾ, ਦੋਨੋਂ ਸੰਧੂ ਨੇ, ਭਾਈ ਤਾਰੂ ਸਿੰਘ ਜੀ ਵੀ ਤੇ ਬਾਬਾ ਦੀਪ ਸਿੰਘ ਜੀ ਵੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ, ਇੱਕ ਵਿਦਵਾਨ ਨੇ ਇਹ ਵੀ ਲਿਖਿਆ, ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਉਹਨਾਂ ਇਹ ਸ਼ਬਦ ਕਿਹਾ। ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ, ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ। ਇੱਕ ਇਹਨਾਂ ਦੀ ਭੈਣ ਸੀ, ਭੈਣ ਸਿਰੋਂ ਨੰਗੀ, ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ, ਉਹਦੇ ਹਸਬੈਂਡ ਦੀ, ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ, उस बीबी का नाम सी बीबी तारू। फिर सुनियो, भाई तारू सिंह की भैन का नाम बीबी तारू है। इन्हां दी माता ते दोवें भैन भरा ते इन्हां दे खेत अज भी है ने जी, जिथे गुरुद्वारा बनिया, जिथे दुष्ट पूला रहिंदा सी, ज्यादा पूला जिहड़ा उहदे करके पिछले दिनी भाई बलविंदर सिंह उन्हां दा जिक्र होया जटाणे दा। याद रखियो, असीं जदों कॉलेज पढ़दे सी उन्हां दा पिंड बिलकुल साडे कॉलेज दे नेड़े सी जटाणे दा, क्योंकि हकूमतां बाद विच बहुत कुछ कर दिंदियां ने, उह जदों भी मिलदे सन ना भाई बलविंदर सिंह, चलो उदो इक तिगर भी इको जी उम्र दे सारे सी, ए नहीं कि मैं बहुत उन्हां नूं जानना, पर सची मुची सिंह जदों भी मिलना उहदे बुल गुरु की बाणी दे जाप विच हिलदे ही रहिंदे सन। ये पूला क्योंकि जदों जो पूले का जिक्र हुंदा ते उह दूजा दुष्ट सामने आउण लग पैंदा ना, नहीं असल च उस थां ते कब्जा कीता सी इहने, ਉਹ ਖੰਡਰਾਤ ਹੋ ਗਿਆ। ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ, ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ, ਉਹ ਸਾਰਾ ਖੰਡਰਾਤ ਹੋ ਚੁੱਕਾ, ਕਿਲਾ ਟਾਈਪ ਸਮਝੋ ਬਣਾਉਂਦਾ ਪਿਆ ਸੀ। ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ ਤੇ ਮਾਂ ਤਿੰਨ ਜੀ ਘਰ ਚ ਰਹਿੰਦੇ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ, ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਹਰੇ ਹੋ ਜਾਣੇ, ਕਿਉਂਕਿ ਸਿੱਖੀ ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਆ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿਨ੍ਹਾਂ ਅਜੇ ਇਹਦੇ ਸਿੱਖੀ ਨੂੰ ਧਾਰਨ ਕੀਤਾ, ਉਹ ਪਿਆਰਿਓ ਇਹ ਕੇਸ ਅਸਲ ਚ ਬੰਦਗੀ ਵਾਲੇ ਦੀਆਂ ਜੀਭਾਂ ਨੇ, ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਹਿਮ ਜ਼ੁਬਾਨ ਕੁਨ ਅਜ ਕਰਮ ਤਾਬ ਗੋਇਓ ਵਸ ਵਹਾਕਰਾ ਦਮ ਬਦਮ, ਜਿੰਨੇ ਮੈਨੂੰ ਰੋਮ ਦਿੱਤੇ ਨੀ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ ਤੇ ਜੇ ਸਰੀਰਕ ਤੌਰ ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮੁਸਾਮ ਨੇ ਜੀ ਖੁੱਲ ਜਾਂਦੇ ਨੀ, ਅਸੀਂ ਕਹਿੰਦੇ ਨੇ ਦੌੜ ਕੇ ਆਓ, ਲੋਕੀ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ ਚ ਕਿਉਂ ਪੈਂਦੇ ਵੀ ਇਹ ਖੁੱਲ ਜਾਂਦੇ ਨੇ, ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ, ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ, ਜਿਵੇਂ ਦੰਦ ਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ, ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ, ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ सच ए वे कि रब दी दित्ती हुई दात नाल कोई छेड़छाड़ ना करे ते सारी दुनिया विच जिन्ने इंसानी जामे होणगे साबत सूरत ही होणगे, क्योंकि परमात्मा ने दात दित्ती मां ने केसां दी संभाल करनी। इसे करके मैं फिर बेनती करांगा गुरमुखो, ए अरदास विच दोवरी आउंदा है केस, एक तो आउंदा है धर्म नहीं खा रहा सिखी केसा सवासा नाल निभाई, दूजी बारी आंदा सिखा नू सिखी दान, ते पहला दान ही है केस दान। ते जिथे गुरु जी ने अमृत छकाया ओदा नाम गुरु ने अमृत गढ़ नहीं रखिया, उस पहाड़ी दा नाम गुरुदेव ने केसगढ़ रख दिता। एदा मतलब किड्डी कु वड्डी महानता होगी, जिथे बाटा तैयार किया किला नहीं, किले पंज वखरे ने, ओदा नाम हजूर ने केसगढ़ रखिया। पूरे गुरु ग्रंथ साहिब जेडे आप सज्जन पाठ करदे हो, रब ते जदों सरगुण स्वरूप दा जिक्र कीता, सच्ची मुची मैं कहना ओनू इन्ने सोहने वाला वाला कहा। महाराज जी दे बचन भी आंदे, महाराज ने फरमाया कबीर केसो केसो ऊकी है, केसो दा लफ़्ज़ी अर्थ जिहड़ा केस बहुत सोहने केसा वाला, तेरे बंके लोइन दंत रसाला सोहने नक जिन लंबड़े वाला। भगत नामदेव ने जिहड़े दर्शन कीते उन्हां ते इत्थों तक शब्द क्या है कि खूब तेरी पगरी मीठे तेरे बोल। मैं फिर बेनती करांगा कि ये शब्द, क्योंकि जे भाई तारू सिंह दा जिक्र करना है ते एदे विच बड़ी वड्डी ए गल है केस, यही तां गल अगे चल के मैं कहना क्यों खोपड़ी लाई गई, गर्दन क्यों ना ला दित्ती, हाथ पैर क्यों ना कट दित्ते, क्योंकि इत्थे इक सिख नूं अपमानित करना सी केसां करके। केस रब दी दात ने, पीर बुद्धू शाह ने चार पुत्रां तो दो पुत्र मरवाए शहीद कराए, ते जदों गुरु गोबिंद सिंह त्रुठे ते क्या जो मंगेगा, कहन लगे बस आ जेडे कंगे विच केस अड़े ने केस मेरी झोली च पा दियो। ओ गुरमुखो साखियां तां सुनाने असीं, ओ मुसलमान है पीर जी, पर गुरु गोबिंद सिंह तो केस क्यों मंग रहा है, क्योंकि उन्हें गुरु गोबिंद सिंह दियां जुल्फां दे विचों बहुत कुछ मिलिया। साडे एक बहुत वड्डे कवि होए ने प्रीतम सिंह जी कासिद, वह कहिंदे ने जदों आए वापस ते पीर जी ने अपनी घरवाली नूं कहा सी सुन नसीरां मेरे नसीब जोर कर गए, गुरु गोबिंद सिंह मेरा यार बन गया। शब्द सुनने वाले सुन नसीरां, नसीरां वाइफ दा नाम सी, मेरे नसीब जोर कर गए, गुरु गोबिंद सिंह मेरा यार बन गया। यार नूं पुत दे के आया, ओदे बदले यार ने केस दे दिते। फिर अर्ज इनू भाई नंद लाल साहब दियो शेर, दीन दुनिया दर कमंदे आ परी रुखसारे, ए परी लफ्ज़ दर्त पुरी नहीं नूं पढ़ना, परी परियां नहीं होंदियां आ जिहड़ियां कहिंदे बड़े हुसीन परियां, ओ वाह वाह भाई साहब कहिंदे लोको कादिया परियां दे मुआं दिया गल कर दे, एक बारी मेरे गुरु गोबिंद सिंह दा चेहरा देखो, एदे सरूप दे सामने परियां दी भी कोई कीमत नहीं। मेरी फिर बेनती है, दीन दुनिया दरक मंदे आ परी रुखसारे मां, हर दो आलम कीमते यक तारे मुवे यारे मां, मेरे माही दे एक वाल दे विच एक जुल्फ दे विच दीन ते दुनिया दोनों बजे हुए। मैं आप नूं बेनती करा मां ने केस पाले। भाई तारू सिंह अमृत तारी है, आप हल बांधा जी, शाम नूं तिन्ने मां ते दोनों भैण भरा तिन्ने बैठ के सिमरन करदे आ कीर्तन करदे आ, ते पिंड विच इन्ना सन्मान जी की हिंदू की मुसलमान, मैं अगे अर्ज करांगा हर बंदा भाई तारू सिंह नूं रज के सन्मान दिंदा। इथों तक जिहड़ा मैं पिंड सिंहपुरा कहा ना नेड़े, इह नवाब कपूर सिंह दा पिंड सी जिहड़ा सिंहपुरी, ये ने फैजलापुरी जी दी मिसल सी ना, इह उहनां दा पिंड है जी। इलाके दे जिन्ने चंगे जीवन वाले ने भाई तारू सिंह दा बहुत सन्मान करदे ने। अज शाम नूं भाई साहब आए, सारे बाणी पढ़ के तिन्ने जने खटे, ते मां नूं कहिंदा मां अज दुबारा फिर आनंदपुर साहिब वाले दिन आ गए। उन्हें पुछया जी की मैं थोड़ा जी इतिहास तां लै लिया अज विचार नूं विराम दे के, क्योंकि कल मैं बाबा जी का जिक्र किया सी, अज ये गुरु हरकृष्ण साहब का अगले हफ्ते पुरब आना है। भाई साहब कहने मां आनंदपुर आ गया, पुत की समझी नहीं, कह लगी अज मैं सिंह देखे ने कचहरे पाटे ने, सची मुची लीर बन गए ने, गात्रे पाटे ने, ਰੋਟੀ ਨਹੀਂ ਮਿਲਦੀ, ਖੇਤਾਂ ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ ਪਤਾ ਮੈਨੂੰ ਵੀ ਕਹਿ, ਪੈਰਾਂ ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ ਸਬਰ ਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦੇ ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਕਿੰਨਾ ਉੱਥੇ ਚੱਲ ਰਿਹਾ। ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲੈਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ ਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਵੈਸੇ ਸਾਡੀ ਇੱਛਾ ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ ਤੇ, ਬਲਾਕ ਪੱਧਰ ਤੇ ਆਹ ਵਖਰੇਵਾ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਤੇ ਲੱਗੀ ਹੈ, ਸੱਚੀ ਜੀ ਜੀ, ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ, ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕੱਲੂਹਾਰੇ ਵੱਡੇ ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ, ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ ਚ ਬੀਬੀ ਕਹਿੰਦੇ ਸਨ, ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ ਤੋਂ ਤੂੰ ਪ੍ਰਸ਼ਾਦੇ ਪਕਾ, ਦਾਲ ਰੱਖਿਆ ਕਰ, ਰਾਤ ਨੂੰ ਮੈਂ ਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ ਚ ਦਾਲ ਰੱਖੀ, ਟੋਕਰੀ ਚ ਰੋਟੀਆਂ ਪਾ ਗਏ, ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਤੇ ਉੱਥੇ ਫਿਰ ਸਿੰਘ ਨੇ ਲੰਗਰ ਛਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾ ਸਵਾਸਾ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ ਵੀ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ ਚ ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹੱਕ ਤੋਂ ਸ਼ਾਇਦ, ਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤੇ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਬਾਬਾ ਹੰਦਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨੀ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ, ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਸੀ ਤਾਂ ਖੱਪ ਗਏ ਆ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ ਤੇ ਮਾਰਦੇ ਹੋ, ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ, ਅਸੀਂ ਸਿਆਲ ਚ ਦੇਖਿਆ। ਆਕਲ ਦਾਸ ਕਹਿੰਦਾ, ਮੰਤ ਕਹਿੰਦਾ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਆ ਖਾਨ ਨੇ, ਸੂਬੇਦਾਰ ਨੇ, ਆਹਦੀਏ ਭੇਜੇ। ਆਹਦੀਆ ਹੁੰਦਾ ਸੀ ਜਿਹੜਾ ਪਾਲਕੀ ਵਿਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਆਹਦੀਏ ਆਹਦੀਏ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ ਚ ਬੰਦਿਆਂ ਦਾ ਪ੍ਰਬੰਧ ਕਰਦਾ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ। ਇਹ ਆਏ ਤੇ ਆ ਕੇ ਧਮਕੀ ਦੇ ਕੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ ਚ ਬੋਲੀ, ਵੇ ਪੁੱਤ ਕਿੱਥੋਂ ਆਏ ਹੋ, ਨਾ ਪਤਾ ਤੇ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਇਹ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਹਾਂ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ ਚ ਲੁਕ ਜਾਓ। ਭਾਈ ਸਾਹਿਬ ਹਾਲ ਕਰ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋਈ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉਧਰ ਲੈ ਜਾਈ। ਆ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ ਚ ਬਾਗੀਆਂ ਨੀ ਰੋਟੀ ਪੱਕਦੀ ਲੰਗਰ ਪੱਕਦੇ, ਦੱਸਿਆ ਕਿਉਂ ਨੀ? ਨੰਬਰਦਾਰ ਨੇ ਕਿਹਾ ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ ਬੀਬੀ ਤਾਰੋ ਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ ਹੈ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ, ਹਿੰਦੂ ਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਕੱਲੀ ਤਾਰੂ ਸਿੰਘ ਦੀ ਭੈਣ ਨੀ। ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ। ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ ਵਾਪਸ ਨਹੀਂ ਆਉਣਾ। ਸਿੱਖ ਬੰਦਗੀ ਵਾਲਾ ਜੀ ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ ਸਿਮਰਨ ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ ਨੰਬਰਦਾਰ ਨੇ ਇਹ ਕਿਹਾ, ਨਾਲ ਦਿਆਂ ਨੇ ਕਿਹਾ ਇੱਕ ਵਾਰੀ ਮਾਂ ਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ ਕਾਲਾ ਦਾੜਾ, ਤੇ ਉਸ ਵਕਤ ਦਾੜੇ ਨੂੰ ਹੱਥ ਚ ਲੈ ਕੇ ਕਹਿੰਦੀ ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ

0: You're listening to KRPI 1550 Radio, Ferndale, Washington.
1: Radio Station 1550 AM Gurwani segment tuhade tak. Swargwasi Sardar Ajit Singh di baad Swargwasi Mata Surinder Kaur baad di yaad de vich 1550 AM to Gurwani prachar kita janda hai. 1550 radio de utte Gurwani de kise bhi program nu sponsor karan vaste 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ 2990152 ਸਟਰੀਟ ਸਰੀ ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ 2 ਪਾਉਂਡ ਪਲੇਨ ਗੁੜ 2.98 ਨੂੰ ਰੋਮਾ ਟੋਮੇਟੋਜ 98 ਸੈਂਸ ਨੂੰ ਪਾਉਂਡ ਤਾਜ਼ਾ ਅਦਰਕ 98 ਸੈਂਸ ਨੂੰ ਪਾਉਂਡ ਅਤੇ ਬੀਸੀ ਹੌਟ ਹਾਊਸ ਟੋਮੇਟੋਜ 98 ਸੈਂਸ ਨੂੰ ਪਾਉਂਡ
3: Family Care Pharmacy.
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1.
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
4: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
5: 3 locations ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
3: ਜਾਂ ਕਾਲ ਕਿਰਨ ਐਟ 604-581-1900

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
3: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦਾ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ @604-351-5111।

ਦੁਨੀਆਂ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ ਵਿੱਚ ਨਾ ਪੈਣਾ, ਮੰਦਿਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਿਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਿਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਿਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਿਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਿਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਿਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਿਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਹੋਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲਾਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲਾਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ, ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ, ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ,
मानसिक बड़ी मेहनत है, मानसिक जिन्ने नाम दयाया गए मशक्कत गाल, बड़ी घालना है, बड़ी मेहनत है। तो खैर धार्मिक इकट्ठ होण गए, कोई धर्म दी समझ रखदा होवे, ऐसा सिलसिला बहुत घट होंदा, बहुत घट होंदा। तो मुख्तसर मैं अर्ज करा, धार्मिक जगत विच बस दो दी समझ चाहीदी है, प्रभु दी ते गुरु दी। ते जे प्रभु दी समझ नहीं ते गुरु दी समझ भी नहीं, ते इकट्ठ होवे एक लख बंदियां दा, किस तरह आखोगे धार्मिक इकट्ठ है। हुण मैनू तुहाडे बर्दाश्त दे मादे दा ते पता नहीं, पर कंठ तक गल आ गई है, मैं कहण लगा बहुत सारी मस्जिदां दा इकट्ठ धार्मिक नहीं होंदा, बहुत सारे मंदरां दा इकट्ठ धार्मिक नहीं होंदा, बहुत सारे गुरुद्वारियां दा इकट्ठ धार्मिक नहीं होंदा। हुण होर भी मैनू कहण लेना, बहुत सारे धार्मिक कर्म नहीं होंदे, नहीं होंदे। बहुत सारियां धार्मिक क्रियावां दिखाई दे रही ने, धार्मिक क्रिया है, धार्मिक नहीं है। कारण जद प्रभु दी समझ नहीं ते गुरु दी समझ नहीं, तो फिर किस तरह धार्मिक कर्म होगा। प्रभु नू कहंदे ने ओ घर है, घर है। गुरु नू कहंदे ने ओ दर है, ते गुरबाणी कहंदी है दर घर की सो जी ना। बड़ी कीमती पंक्ति है, ना दर दा पता ना घर दा पता। सतगुर ए सवालिया फिकरा भी उच्चारण करदे ने, सो दर कहा सो घर कहा जित बै सर्व संभाले। जिंदगी एवें कर्म कांड दे चना लंघ जाए, कुछ उद्यम करो, उपराले करो। असी अरदास दे चे शब्द जोड़े हुए ने, सही संत गुरमुख प्यारे मेल जिन्ना मिलिया तेरा नाम चेते आवे, तेरे जिन्ना मिलिया तेरी याद चल पाए, जिन्ना दे संदणिया मेरी दुरमत वंजे, मित्र असाजड़े से। मुख्तसर में अर्ज करा, धार्मिक मंदिर बना लेना सेवा है, सेवा नाल बनते ने मंदिर गुरुद्वारे मस्जिदां, दान नाल, दान सेवा है, मेहनत नाल धन कमाया, धन दान दे दिता, सेवा है। दान सिमरन नहीं है, और दान नाल कोई मन निर्मल नहीं होंदा। अगर सिमरन ना होवे तो दानी महाहंकारी होंदा, दानी महा बेईमान होंदा, गुस्ताखी माफ है, बहुत वड्डा दानी पर बहुत वड्डा बेईमान है। बेईमानी करके धन कमाया, दानी बने होया, सती पाप कर सत कमाए। बड़ी कीमती पंक्ति है। सती पता है किसे नूं कहिंदे ने? दानी नूं। सत कमाए, सती पाप कर सत कमाए। दानी पाप करके धन इकट्ठा करदा है, फिर दान देंदा है, कहिंदा है मैं धार्मिक कर्म कीता, हद हो गई, जिहड़ा तू कमाया ही पाप नाल दित्ता होया पुन किस तरह हो गया, किवें हो गया। गुरबाणी बहुत गहराई जांदी, इतना ना समझ लेना। मैनू कई मिल पैंदे ने गैनी जी, अज असी चार सुखमनी साहब दे पाठ कीते ने, मैं कह तेरे चेहरे दे उत्ते एक पंक्ति दी झलक भी नहीं मिलदी, एक पंक्ति दी झलक भी नहीं मिलती, तेरे व्यवहार दे उत्ते एक पंक्ति दी झलक भी नहीं मिलती। की होया तू चार सुखमनी साहब दे पाठ कर लै? दान सेवा, दो दानी लड़ पैंदे ने, दान दे नाल हंकार जांदा नहीं, कई दफा वध जांदा, बड़ा भयंकर वध जांदा। कुछ गल्लां सामने आईयां ने, मैं नहीं कह रहा, इस वास्ते संकोच करके वापस पे करूंगा। सती पाप कर सत कमाए, बहुत वड्डा दानी है, जरूर बहुत वड्डा बेईमान होवेगा कि
ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ? ਸਤੀ ਪਾਪ ਕਰ ਸਤ ਕਮਾਏ। ਖੈਰ, ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਆਪਾਂ ਆਇਆ ਸੂਝ ਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ ਤੇ ਪਹੁੰਚੇ। ਪਹਿਲੇ ਦਰ ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ ਚ, ਠੀਕ ਹੈ, ਰਸਤੇ ਚ ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤੇ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ,
ना यहूदी है ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुन्द्र नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तारके होंगे, कटर बड़े होंगे।

ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ ਉਹਨਾਂ ਦੇ ਬੱਚਿਆਂ ਨੂੰ ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਬਲ ਦੀ ਦੇਗ ਦੇ ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲੇ ਤੇ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤੇ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ ਚ ਇੱਕੋ ਹੀ ਤੇ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਤੇ ਭੀੜ ਪਾਗਲਾਂ ਦੀ ਹੋਵੇ ਤੇ ਦੁਨੀਆਂ ਤੇ ਬਹੁ ਗਿਣਤੀ ਪ੍ਰਭਾਵ ਤੇ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤੇ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਤੇ ਘੋੜੇ ਸਿਰਫ 100 ਨੇ ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤੇ ਹਾਰ ਜਾਂਦੀਆਂ ਥੋੜੀਆਂ, ਸ਼ੇਰ ਤੇ ਹਾਰ ਜਾਂਦੇ ਨੇ ਥੋੜੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਨ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਯਾ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਯਾ ਜਮਹੂਰੀਅਤ ਦਾ ਤਮਾਸ਼ਾ ਹੋਵੇ, ਯਾ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ ਕਿੰਗਡਮ ਹੋਵੇ ਤੇ ਚਾਹੇ ਡੈਮੋਕਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੇ। ਫਿਰ ਹਿਟਲਰ ਕੀ ਕਰੇਗਾ, 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ, ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ, ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ, ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ।

0: ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, ਦੋ ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜੇ ਆਉਂਦੇ ਨੇ, ਕੱਲਾ ਆਉਂਦਾ, ਕੱਲਾ ਵੀ ਹਰ ਸ਼ਹਿਰ ਦੇ ਚ ਨਹੀਂ ਆਉਂਦਾ। ਮੈਂ ਇੱਕ ਦਫਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ ਚ ਲੋਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤੇ ਸਾਨੂੰ ਅਰਦਾਸ ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਤੇ ਘਰ ਦੇ ਚ ਜਾਣਾ ਹੈ, ਦਰ ਦੇ ਚੋਂ ਲੰਘਣਾ ਪਏਗਾ, ਦਰ ਦੇ ਚ ਲੰਘ ਕੇ ਘਰ ਦੇ ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ ਚ ਘਰ ਹੈ ਉਹੀ ਗੁਰੂ ਦੇ ਰੂਪ ਦੇ ਚ ਦਰ ਹੈ, ਔਰ ਜੋ ਗੁਰੂ ਦੇ ਰੂਪ ਦੇ ਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਦੇ ਚ ਘਰ ਹੈ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋਦੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ ਇਸ ਦਰ ਤੱਕ ਸਾਡਾ ਤਨ ਜਾਏਗਾ ਕਤਈ ਨਹੀਂ ਕਤਈ ਨਹੀਂ ਤਨ ਜਾ ਹੀ ਨਹੀਂ ਸਕਦਾ ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ ਚੱਕਰ ਨਹੀਂ ਚਿਹਨ ਨਹੀਂ ਰੂਪ ਨਹੀਂ ਰੰਗ ਨਹੀਂ ਇਹ ਤਨ ਨਹੀਂ ਜਾ ਸਕਦਾ ਤਨ ਤੇ ਇੱਥੇ ਰਹਿ ਜਾਏਗਾ ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ ਸਾਡਾ ਮਨ ਜਾ ਸਕਦਾ ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ ਇਹ ਮਿੱਟੀ ਇੱਥੇ ਰਹਿ ਜਾਏਗੀ ਮਨ ਜੋਤ ਹੈ ਇਹ ਜੋਤ ਦੇ ਚ ਜੋਤ ਹੋ ਸਕਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਸੂਖਸ਼ਮ ਸਰੀਰ ਹੈ ਇਨਰਲ ਬਾਡੀ ਹੈ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ ਵਕਤੀ ਤੌਰ ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ ਕੁਛ ਦਿਨਾਂ ਲਈ ਕੁਛ ਘੰਟਿਆਂ ਲਈ ਕੁਛ ਸਮੇਂ ਲਈ ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ ਚੋਂ ਨਿਕਲ ਗਏ ਇਹਨਾਂ ਨੇ ਆਪਣਾ ਸੂਖਸ਼ਮ ਸਰੀਰ ਜਿਹਨੂੰ ਜੋਤ ਕਹਿੰਦੇ ਨੇ ਮਨ ਕਹਿੰਦੇ ਨੇ ਕੱਢ ਦਿੱਤਾ ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ ਮੈਂ ਇੱਕ ਮਹੀਨੇ ਬਾਅਦ ਆਵਾਂਗਾ ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ ਇਹ ਰਾਮ ਰਾਏ ਵੀ ਕਰ ਲੈਂਦੇ ਸਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ ਮੈਂ ਹੋਰ ਮੰਡਲਾਂ ਦੇ ਜਾਣਾ ਮੇਰੀ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ ਇਹ ਵਿਚਕਾਰ ਰੋੜ ਹੈ ਇਹਨੂੰ ਹਟਾਓ ਅਰਥੀ ਸਜਾ ਲਈ ਅਰਥੀ ਕੱਢਣ ਲੱਗੇ ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਏ ਦੁਸ਼ਟੋ ਇੱਕ ਹਫ਼ਤਾ ਤੇ ਉਡੀਕ ਕਰੋ ਅੱਜ ਤੇ 3 ਦਿਨ ਹੋਏ ਨੇ ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ ਉਡੀਕ ਕਰੋ ਨਹੀਂ ਇਹ ਮਰ ਗਏ ਨੇ ਇਹ ਮਰ ਗਏ ਬੜੇ ਉਸਨੇ ਤਰਲੇ ਪਾਏ ਬੜੇ ਉਸਨੇ ਰੁਦਨ ਕੀਤਾ ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ ਅੱਗ ਲਾ ਦਿੱਤੀ ਅੱਧਾ ਸਰੀਰ ਜਲ ਗਿਆ ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ ਪਰ ਪਿੰਜਰਾ ਜਲ ਚੁੱਕਿਆ ਸੀ ਘਰ ਜਲ ਚੁੱਕਿਆ ਸੀ ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ ਪਾਣੀ ਨਹੀਂ ਡੋਬਦਾ ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ ਦੁਸ਼ਟੋ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ ਇਤਨੇ ਹੋਣਗੇ ਕਿਹੜੇ ਸੂਖਸ਼ਮ ਸਰੀਰ ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ ਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ प्रथम। दूसरा जिन्हां दी मौत हो गई, शरीर दी मौत हो गई, इहदी मौत ढेरी हो जांदा, मिट्टी हो जांदा, सूक्ष्म शरीर ना जलाया जांदा ना ढेरी होंदा। आम हालात विच शरीर दी मृत्यु तो बाद सूक्ष्म शरीर 13 दिनां दे अंदर किधरे ना किधरे गर्भ विच प्रवेश कर जांदा। हर वक्त मौत हो रही है, हर वक्त गर्भ विच प्रवेश करन दी सहूलियत संसार विच मौजूद है। 13 दिनां दे अंदर अंदर इस सूक्ष्म देही किधरे ना किधरे प्रवेश कर जांदी। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे, चल के गुरबाणी की कथा भी सुनिए, गुरबाणी का पाठ भी करिए, गंदे गीत भी अलापीए, कदम अगे चलते रहे, कदम पिछे चलते रहे, ना अगे गए ना पिछे गए, उत्थे दे उत्थे इन्हां नूं साधारण कहिंदे। ये 13 दिनां दे अंदर किधरे ना किधरे गर्भ विच प्रवेश कर जांदे। जिहड़े असाधारण, साधारण नहीं ने, असाधारण। असाधारण कौन? बड़ा भजन कीता है, बड़ा नाम जपिया, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर तक नहीं पहुंच सके, रास्ते च ही रह गए। दर दी समझ नहीं सी, समझ सी, घर दी समझ नहीं सी, समझ सी, फिर क्यों नहीं पहुंचे? वाट लंबी है, पेंडा बिखड़ा है। तुसी आखोगे ओ रस्ता केड़ा है, ओ पेंडा केड़ा है, हुण मैं अर्ज करा, ओ चलण दे नाल ही रस्ता बनदा, उंज कोई नहीं, उंज कोई नहीं। दो पंक्तियां मैं थानू सरवण करावा। गुरमुख खोज अगम है, ज्यों जल अंदर मीन फिरंदा, गुरमुख खोज अलक है, ज्यों आकाशे पंख उड़ंदा, मच्छी जैसे पानी विच चलदी है, ओदे चलण नाल रस्ता बनदा है, उंज कोई रस्ता नहीं, कोई रस्ता चलती है फिर रस्ता बनता, उंज नहीं है। पंछी आकाश दे जद उड़दा है, उड़दे ही मार्ग बनता है, उंज कोई मार्ग नहीं है। गुरमुख अभ्यासी जैसे वाहिगुरु वाहिगुरु जपदा है, जपण नाल रस्ता बनता है, उंज कोई रस्ता नहीं, कोई रस्ता जपदे ही रस्ता बने। गुरमुख खोज अगम है, ज्यों जल अंदर मीन फिरंदा, मच्छी चल पई रस्ता बनदा गया। इन्हें जप आरंभ कर दिता है अमृत वेले, वाहेगुरु वाहेगुरु वाहेगुरु, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रस्ता बनेगा। ये गल वखरी है कि जीवन रस्ते च ही रह जाए या घर पहुंचे। जिहड़े चलते पै पर रस्ते च ही रह गए, घर तक ना पहुंचे, इन्हां नूं असाधारण कहिंदे ने। ये साधारण लोग नहीं ने, असाधारण ने। ये सूक्ष्म देही बहुत जल्द जन्म नहीं लैंदी, ये सूक्ष्म शरीर बहुत छेती गर्भ विच प्रवेश नहीं करदा। क्यों? जितनी वाट इसने तय की थी ये चल चल के, इतने ही संस्कारां वाली कोई मां होवे तां गर्भ विच प्रवेश करनगे, वरना नहीं। इस तरह दी कोई मां होवे जिहड़े उन्हां कोल संस्कार ने चल चल के, जो उन्हां नूं अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नूं मार के, भतीजियां नूं मार के, अपने प्यो नूं जेल दे च पा के सिंघासन ते बैठा है। ये कम कोई ओ कर सकदा जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, वो कर सकदा। भतीजियां नूं भी मार दो, भरावां नूं भी मार दो, बुढ़े प्यो नूं भी जेल दे तड़पा के मारो। वड्डी भैण जहां आरा आई, उन्हों जद पता चलिया कि दारे नूं भी मार दिता है। सुनिया सी उसने पहले शुजा नूं मार दिता है, मुराद नूं मार दिता है, पर जद हुण पता चलिया दारे नूं भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी। सूफी फकीरां दी ज्यादा संगत विच रहिंदा सी। फकीर तबीयत इंसान सी। जहां आ रहा है वड्डी भैण इस बिरा नाल बड़ा प्यार करदी सी और बड़ियां दुआवां देंदी सी, तो खुदा दे मार्ग ते चले हैं, खुदा तेनू अपने घर तक पहुंचावे, तेनू पूरे बोध हासिल होवे। पर जद पता चलिया, बड़ी बेदर्दी नाल औरंगजेब ने दारे नू भी कतल कर दिता। रोंदी हुई आई औरंगजेब कोल, पहले ते बड़ी ताड़ना कीती, मूर्खा तू ए की कीता, मासूम बेरा, खुदा तरस बेरा, खुदा शनास जो सी। और बड़ा फैज दिल बंदा, फयाज दिल बंदा, बड़ा दानी मिजाज दा, तो उन्हों भी मार दिता है। कहिंदन अंदर इतना जोश आया, जहां आरा ने हथ चुक लिया औरंगजेब नू मारन वास्ते, ए तो की कीता। औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ये काम कोई ओ कर सकदा है जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे। कुछ भी नहीं, कुछ भी नहीं। ऐसे मनुखां दा जल्दी जन्म नहीं आउंदा। हिटलर जैसियां दा जल्दी जन्म नहीं आउंदा, हरनाकस जैसियां दा जल्दी जन्म नहीं आउंदा। कितना मोड़, कितना चेत पशुआं नूं मात कर गया। 7 साल दे प्रहलाद नूं, मासूम बच्चा है, हरनाकस कहिंदा तू जपया कर, जल हरनाकस, थल हरनाकस, ताकि तेनू वेख के होर बच्चे भी जपन, ते असी निरंकार करके दुनिया विच जाने जाइए। निरंकार होने की तौफीक मनुख नू निरंकार ने दिती है। ध्यान नाल सुनना, निरंकार होने की उमंग ते तड़प भी मनुख नू दिती है। मनुख ऐसा जीवन चाहता है जिहदे च मौत ना होवे। ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे च ना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे च ना बदले, उस महाशक्ति दा ना ही ते परमात्मा है। और की है, मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह? परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण की तौफीक नहीं, पर वेखदा है। परमात्मा सुनदा है, पेखत सुनत सदा है संगे, मैं मूर्ख जाणिया दूरी दे। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, सदा बोलदा पै, और उदा बोल सारी दुनिया दे गूंजरे है। अनाहद ना मनुख भी सुनदा है, वेखदा है, मनुख भी समझदा है, पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने दी इस दे अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहता है, बनाया ऐ जफर खालिक ने कब इंसान से बढ़कर, मलिक को देव को जिन को परी को ऊरे गिलमा को, मनुख तो वद परमात्मा ने किसे नो नहीं बनाया, क्योंकि मनुख दा ही भविष्य है परमात्मा होना, पशुआं दा भविष्य अजय मनुख होना है, बनस्पति दा भविष्य अजय पशु होना है, पत्थरां दा भविष्य ते अजय बनस्पति होना है, केवल मनुख दा भविष्य है परमात्मा होना। फरवरी दा महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम पिया करा ते फोन आई दिल्ली तो। मैं खैर होवे सही है, अमृत वेले 4:30 कि कौन फोन करता है। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहां जानना, भविष्य वक्ता भविष्य जानना। कहन लग्या कि फिर तुसी आ रहे हो ना दिल्ली की बाई, संत बाबा अतर सिंह जी दी वरसी ते मैं पहुंचना सी, तुसी आ रहे हो, असी पोस्टर पढ़े ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस देंगे। तो मेरा भविष्य की है? मैं कहा केवल तेरा ही नहीं, तेरे सारे परिवार दा, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया है परेशानियां नहीं जानगी, बड़ी धन संपदा मिल गई, रहन नू उच्चा महल मकान मिल गया है बेचैनी नहीं जाएगी, बड़ा बैंक बैलेंस हो गया, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदो मिटन गए जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी दा धनवान हो, दुख भी बनिया रहेगा, चिंता भी बनी रहेगी, की होया तू दार्शनिक ते फिलोसफर हो, दुख भी बनिया रहेगा, कलेश भी बनिया रहेगा, की होया तू बहुत वड्डा शक्तिशाली राजनैतिक हो जाए, धनवान हो जाए, की होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए, भगत कबीर ऐलानिया कहते ने, बिगड़ियो कबीरा राम धोआई, साच भयो अन कते न जाए। कंदा संतां दी संगत विच आपा ऐसे तब्दील होए, की हो गए? सच हो गए। हुण सच ते परमात्मा, तो कबीर कहिंदे ने होवेगा परमात्मा सच, आपा भी सच हो गए। ध्यान नाल सुनना, बिगड़ियो कबीरा राम दोहाई, साच भयो अन कते न जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी, मैं कह सारे मनुखां दा एको ही भविष्य है राम हो जाना, भगवान हो जाना, परमात्मा हो जाना। ते परमात्मा होण दे वसीले परमात्मा ने बख्शे हुए ने, सारिया नू दिते हुए ने, सीमत ने, ये असीम हो सकते ने, उन्हू याद कर करके किवें उसनू याद करिए, पहले दर तक पहुंचिए, फिर दर ने ही घर दे प्रवेश करा देना है। इतनी सेवा इस वक्त कबूल करनी प्रवान करनी सारिया का और मुखी सजणा का बार बार धन्यवाद फुल चुगदी शवा वाहेगुरु जी का खालसा।
1: You're listening to KRPI 1550 Radio, Ferndale, Washington.
2: Punjab Forex, Gagan Singh. ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ, 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਿਡ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: Need help navigating our ever-changing real estate market? Girdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Girdale Baud, your realtor for life. Call Dale at 604-303-7653 or go online at girdalebaudgroup.com.
1: ਜਾਂਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ 2 ਪਾਉਂਡ ਪਲੇਨ ਗੁੜ 2.98 ਨੂੰ, ਰੋਮਾ ਟੋਮੇਟੋਜ 98 ਸੈਂਟਸ ਨੂੰ ਪਾਉਂਡ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੇਟੋਜ 98 ਸੈਂਟਸ ਨੂੰ ਪਾਉਂਡ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 604-325-8370।

0: You're listening to KRPI 1550 Radio, Ferndale, Washington.
1: ਪੰਜਾਬ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 3 ਜੁਲਾਈ ਤੋਂ 8 ਜੁਲਾਈ ਤੱਕ ਲਾਰਜ ਸਾਈਜ਼ ਚੈਰੀਜ਼ 3.48 ਨੂੰ ਪਾਉਂਡ, 4 ਕਿਲੋ ਰਾਜਨ ਹਿਡਨ ਮੈਂਗੋਜ਼ 16.99 ਦਾ ਬਾਕਸ, 10 ਪਾਉਂਡ ਸਨੋ ਬੋਏ ਰਸਲ ਪਟੇਰੋਸ 3.49 ਦਾ ਬੈਗ ਅਤੇ ਸਾਬਤ ਲਾਲ ਮਸਰ 2.99 ਦਾ ਬੈਗ।
2: ਪੰਜਾਬ ਫੋਰੈਕਸ ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: ਗੁਰਦਿਆਲ ਸਿੰਘ ਬਾਤੋਂ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਅਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਤ ਨੂੰ ਐਟ 604-351-5111.
0: You're listening to KRPI 1550 Radio, Ferndale, Washington.
4: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo 604-900-7790.
5: ਫੈਮਿਲੀ ਕੇਅਰ ਫਾਰਮੇਸੀ
6: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
5: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
6: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
5: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
6: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
7: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
5: ਜਾਂ ਕਾਲ ਕਿਰਨ ਐਟ 604-581-1900.
8: Need help navigating our ever-changing real estate market? Gurdale Baad of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baad, your realtor for life. Call Dale at 604-303-7653 or go online at GurdaleBaadGroup.com.